0: ਪਹਿਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈ ਅੱਠ ਸੱਠ ਤੀਰਥ ਜੇ ਨਾ ਵਹਿ ਉਤਰੈ ਨਾਹੀ ਮੈਂ ਜਿਨ ਪਟਿੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਤਿਨ ਨੇ ਹੋ ਲੱਗਾ ਰੱਬ ਸਿਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ ਚੁੱਪੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ ਚ ਪ੍ਰਖਰਚ ਮੰਗਾ ਜਬੇ ਦੇ ਤਾਂ ਖਾਹੇ ਦੀਬਾਨ ਕੁਕਲ ਮੇਕਾ ਹਮਾ ਤੁਮਾ ਮੇਰ ਦਰ ਲੇਖ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ

ਓੜਿਆ ਪੇ ਹੀ ਕਰਨਾ ਕਿਉਂ ਕਾਲਾ ਪੇ ਹੀ ਤਾਂ ਤਾਰੀ ਹੈ ਦੇਖੇ ਕਿਤਾ ਆਪਣਾ ਤਾਂ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪਰ

तेरा किया मीठा लगे।

ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀਂ ਬਣੇ ਅਰਦਾਸ, ਕੂੜ ਕਮਾੜੇ ਕੂੜ ਹੋਵੇ। ਨਾਨਕ ਸਿਫਤ।

ਤੁਸੀਂ ਸੁਣ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮਤ ਕਰ ਮੋਹ ਤੂੰ ਹਰੀ, ਸੁਣਦਿਆਂ ਇਹ ਭਜਨ।

ਹੁਣ ਤੁਸੀਂ ਸੁਣ ਰਹੇ ਸੀ ਸਾਡਾ ਭਗਤੀ ਸੰਗੀਤ ਅਧਾਰਿਤ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਇਸ ਵੇਲੇ ਸਵੇਰ ਦੇ 6:30 ਹੋਣ ਵਾਲੇ ਨੇ। ਆਓ ਹੁਣ ਸੁਣਦੇ ਹਾਂ ਸਾਡਾ ਰੋਜ਼ਾਨਾ ਦਿਹਾਤੀ ਪ੍ਰੋਗਰਾਮ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸਤੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਕੰਮ ਕਾਰ ਕਰਦੇ ਰਹੀਏ ਅਤੇ ਨਾਲ ਨਾਲ ਸਲਾਹ ਮਸ਼ਵਰਾ ਵੀ ਕਰਦੇ ਰਹੀਏ ਇੱਕ ਦੂਜੇ ਨਾਲ।
0: ਦੇਖੋ, ਜਿਹੜੀ ਖੇਤੀਬਾੜੀ ਹੈ ਨਾ, ਇਹ ਸਲਾਹ ਮਸ਼ਵਰਾ ਇਹ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਗੱਲ ਹੈ, ਜਿੱਦਾਂ ਤੁਸੀਂ ਵੀ ਜ਼ਿਕਰ ਕਰਦੇ ਹੁੰਦੇ ਵੀ ਸਲਾਹ ਕਾਰ ਕੌਣ ਹੈ ਤੁਹਾਡਾ? ਇਹ ਰਾਹ ਜਾਂਦੇ ਨਾਲ ਸਲਾਹ ਨਹੀਂ ਕੀਤੀ ਜਾ ਸਕਦੀ, ਕਿਸੇ ਮਾਹਰ ਬੰਦੇ ਨਾਲ ਤੁਸੀਂ ਸਲਾਹ ਕਰ ਸਕਦੇ ਹੋ। ਕਿਉਂਕਿ ਖੇਤੀ ਦੇ ਵਿੱਚ ਹੁਣ ਸੰਧੂ ਸਾਹਿਬ ਵਨਸਬਨਤਾ ਇੰਨੀ ਜ਼ਿਆਦਾ ਹੈ, ਕਿਤੇ ਧੰਦੇ ਵਿੱਚ ਸ਼ਾਮਿਲ ਹੋ ਗਏ ਹੈ। ਸੋ ਇਸ ਕਰਕੇ ਕਿਹੜੇ ਬੰਦੇ ਨੂੰ ਕਿਸ ਚੀਜ਼ ਦੀ ਜਾਣਕਾਰੀ ਹੈ, ਜਾਣਕਾਰ ਬੰਦੇ ਨਾਲ ਹੀ ਆਪਾਂ ਜਿਹੜਾ ਇਹਦੀ ਸਲਾਹ ਮਸ਼ਵਰਾ ਕਰਕੇ ਕੋਈ ਵੀ ਜਿਸ ਤਰ੍ਹਾਂ ਦੀ ਦਿੱਕਤ ਹੈ, ਕੋਈ ਸਮੱਸਿਆ ਹੈ, ਕੋਈ ਵਿਉਂਤ ਕਰਨੀ ਹੈ, ਅਤੇ ਬਿਨਾਂ ਜਿੱਦਾਂ ਕਹਿ ਸਕਦੇ ਹਾਂ ਕਿ ਜਾਣਕਾਰੀ ਜਾਂ ਬਿਨਾਂ ਸਲਾਹ ਤੋਂ ਕੰਮ ਕਰਨਾ ਕਈ ਵਾਰੀ ਸਾਨੂੰ ਮਹਿੰਗਾ ਸਾਬਤ ਹੋ ਜਾਂਦਾ।
1: ਹਾਂ ਬਿਲਕੁਲ ਜੀ, ਦੇਖੋ ਹੁਣ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਹੈ ਉਹਨੂੰ ਪੂਰੀ ਆਪਾਂ ਕਹਿੰਦੇ ਹਾਂ ਕਿ ਚੰਗੇ ਤਰੀਕੇ ਨਾਲ
0: ਸਾਇੰਸ ਪਤਾ ਜੀ, ਉਹਨੂੰ ਉਹਦੀ ਸਾਇੰਸ ਪਤਾ ਉਹਨੂੰ,
1: ਹਾਂ ਕੀ ਸਮੱਸਿਆਵਾਂ ਆਉਂਦੀਆਂ ਅਤੇ ਕਿਹੜਾ ਢੰਗ ਤਰੀਕਾ ਵਰਤਣਾ ਹੈ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਕੰਮ ਕਰਨ ਦੀ ਲੋੜ ਪੈਂਦੀ। ਖਾਸ ਕਰਕੇ ਦੇਖੋ ਸਬਜ਼ੀਆਂ 'ਚ ਲੈ ਲਓ, ਕਿਉਂਕਿ ਸਬਜ਼ੀਆਂ ਹੈ ਵੀ ਇਹ ਤਾਂ ਬੜੀ ਛੇਤੀ ਖਰਾਬ ਹੋਣ ਵਾਲੀ ਹੈ।
0: ਬਿਲਕੁਲ,
1: ਇੱਕ ਵਾਰ ਜੇ ਟੁੱਟ ਗਈ ਅਤੇ ਫਿਰ ਜਿੰਨੇ ਛੇਤੀ ਹੋ ਸਕੇ ਇਹਨਾਂ ਦਾ ਮੰਡੀਕਰਨ ਕਰਨਾ ਅਤੇ ਤੋੜਨ ਲੱਗਿਆਂ ਵੀ ਗੱਲਾਂ ਦਾ ਧਿਆਨ ਰੱਖਣਾ।
0: ਬਿਲਕੁਲ,
1: ਤਾਂ ਕਿ ਖਪਤਕਾਰ ਤੱਕ ਵਧੀਆ ਤਰੀਕੇ ਨਾਲ ਪਹੁੰਚੇ, ਇਹ ਬੜਾ ਮਹੱਤਵਪੂਰਨ ਆ।
0: ਦੇਖੋ ਸਬਜ਼ੀ ਭਾਜੀ ਦਾ ਜਿੱਦਾਂ ਆਪਾਂ ਕਹਿੰਦੇ ਕਿ ਹਰ ਬੰਦਾ ਸਬਜ਼ੀ ਭਾਜੀ ਦਾ ਵਪਾਰਕ ਪੱਧਰ 'ਤੇ ਕੰਮ ਨਹੀਂ ਕਰ ਸਕਦਾ, ਆਪਾਂ ਆਮ ਵੀ ਦੇਖਦੇ ਹਾਂ, ਅਮੂਮਨ ਕਿਸਾਨ ਜਿਹੜੇ ਸਾਰੇ ਨਹੀਂ ਕਰਦੇ ਹੈ। ਸਬਜ਼ੀਆਂ ਵਾਲੇ ਕਿਸਾਨ ਹੀ ਸਬਜ਼ੀ ਦਾ ਕਿੱਤਾ ਧੰਦਾ ਕਰਦੇ ਹੈ। ਜਿੱਦਾਂ ਤੁਸੀਂ ਦੱਸਿਆ ਹੈ ਕਿ ਸਬਜ਼ੀ ਪੈਦਾ ਕਰਨ ਤੋਂ ਲੈ ਕੇ ਮੰਡੀਕਾਰੀ ਤੱਕ ਹਰ ਪੱਖ ਦੇ ਉੱਤੇ ਇਹਦੇ ਵੱਖ ਵੱਖ ਲੋੜਾਂ ਨੇ, ਵੱਖ ਵੱਖ ਢੰਗ ਹੈ, ਤਰੀਕੇ ਹੈ। ਹੁਣ ਆਪਾਂ ਦੇਖਿਆ ਵੀ ਸਬਜ਼ੀਆਂ ਦੀ ਜਦੋਂ ਆਪਾਂ ਵਿਉਂਤਬੰਦੀ ਕਰਦੇ ਹਾਂ, ਕਿਉਂਕਿ 12 ਮਹੀਨੇ 30 ਦਿਨ ਸਾਨੂੰ ਸਬਜ਼ੀ ਦੀ ਲੋੜ ਹੈ ਅਤੇ 12 ਮਹੀਨੇ 30 ਦਿਨ ਸਾਡੇ ਖੇਤ ਦੇ ਵਿੱਚ ਸਬਜ਼ੀ ਚਾਹੀਦੀ ਹੈ,

0: ਮਿਲ ਨਹੀਂ ਰਹਿੰਦੀ ਆ ਰੁਲੀਆ ਰਾਮ ਜੀ। ਅੱਗੇ ਸਮਾਂ ਆਉਂਦਾ ਸੀ ਵੀ ਸਬਜ਼ੀ ਜਿਹੜੀ ਨਾ ਰੁੱਤ ਦੇ ਹਿਸਾਬ ਨਾਲ ਮਿਲਦੀ, ਹੁਣ ਕਿ ਸਾਡੇ ਮਾਹਿਰਾਂ ਨੇ ਇਹੋ ਜਿਹੀਆਂ ਕਿਸਮਾਂ ਦੇ ਦਿੱਤੀਆਂ ਕਿ ਹਰ ਰੁੱਤ ਵਿੱਚ ਪੈਦਾ ਹੋ ਜਾਂਦੀਆਂ ਨੇ। ਅਤੇ ਦੂਸਰਾ ਹੈ ਕਿ ਸਾਨੂੰ ਤਾਂ ਸਾਡੇ ਮੁਲਕ ਦੀ ਖੂਬਸੂਰਤੀ ਹੈ ਵੀ ਇੱਥੇ ਵੱਖਰੇ ਵੱਖਰੇ ਮੌਸਮ ਆ ਜੀ, ਹਾਂਜੀ ਕਿਸੇ ਆਪਣੇ ਨਹੀਂ ਤਾਂ ਦੂਜੇ 'ਚੋਂ ਪੈਦਾ ਹੋ ਕੇ ਉੱਥੋਂ ਆ ਜਾਏਗੀ ਮੰਗ ਹੋ ਕੇ ਹਿਸਾਬ ਨਾਲ।
1: ਬਿਲਕੁਲ
0: ਕਿਸਾਨ ਵੀਰ ਅੱਜ ਕੱਲ੍ਹ ਹੁਣ ਕਿ ਇੰਨਾ ਵਧੀਆ ਤਰੀਕਾ ਹੈ ਆਪਸ ਵਿੱਚ ਤਾਲਮੇਲ ਆ ਕਿ ਸਾਧਨ ਵੀ ਹੈਗੇ ਆ
1: ਬਿਲਕੁਲ
0: ਜਿਹਨਾਂ ਦੀ ਵਰਤੋਂ ਕਰਕੇ ਇਹਦਾ ਮੰਡੀਕਰਨ ਕੋਈ ਜੇ ਆਪਾਂ ਦੇਖੀਏ ਕੋਈ ਇੰਨੀ ਔਖਿਆਈ ਵਾਲੀ ਗੱਲ ਨਹੀਂ ਗੀ।
1: ਢੰਗ ਤਰੀਕੇ ਵੀ ਬਦਲ ਗਏ ਨਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਸਬਜ਼ੀਆਂ ਜਿਹੜੀਆਂ ਹੈ ਸਾਡੇ ਕੋਲ ਨੈੱਟ ਹਾਊਸ ਆ ਗਿਆ, ਲੋ ਟਨਲ ਵਿਧੀ ਹੈ, ਪੋਲੀ ਹਾਊਸ ਹੈ, ਵੱਖ ਵੱਖ ਵਿਧੀਆਂ ਆ ਗਈਆਂ। ਸੋ ਸਾਰਾ ਸਾਲ ਸਬਜ਼ੀ ਤਾਂ ਆਪਾਂ ਲੈਣੀ ਹੀ ਲੈਣੀ ਹੈ, ਉਹਦੇ 'ਚ ਗੱਲ ਜਿਹੜੀ ਕੋਈ ਦੋ ਰਾਏ ਨਹੀਂ ਹੈ। ਇੱਕ ਤਾਂ ਦੇਖੋ ਵੀ ਸਬਜ਼ੀਆਂ ਦੇ ਵਿੱਚ ਆਮ ਤੌਰ 'ਤੇ ਅਸੀਂ ਮਾਰ ਜਿਹੜੀ ਖਾਂਦੇ ਹਾਂ ਉਹ ਜਾ ਕੇ ਤਾਂ ਮੰਡੀ 'ਚ ਹੀ ਖਾਂਦੇ ਹਾਂ, ਕਿਉਂਕਿ ਸਬਜ਼ੀਆਂ ਦੇ ਵਿੱਚ ਇੱਕ ਗੱਲ ਤਾਂ ਸੰਧੂ ਸਾਹਿਬ ਬਿਲਕੁਲ ਸੱਚਾਈ ਹੈ ਕਿ ਅਗੇਤ ਔਰ ਪਛੇਤ ਦੀ ਚੀਜ਼ ਹੈ ਇਹ। ਜਿੰਨੀਆਂ ਆਪਾਂ ਅਗੇਤੀਆਂ ਸਬਜ਼ੀਆਂ ਲੈਂਦੇ ਹਾਂ ਉਹਨਾਂ ਸਾਡਾ ਮੁਨਾਫਾ ਵੱਧ ਆਉਂਦਾ ਹੈ, ਇਸੇ ਤਰ੍ਹਾਂ ਪਛੇਤੀਆਂ ਸਬਜ਼ੀਆਂ ਜਦੋਂ ਆਪਾਂ ਬੀਜਦੇ ਹਾਂ ਉਹਦੇ 'ਚ ਸਾਡਾ ਮੁਨਾਫਾ ਵੱਧ ਜਾਂਦਾ, ਤਾਂ ਕਿ ਜਿਹੜਾ ਵਿਚਲਾ ਗਲੱਟ ਦਾ ਟਾਈਮ ਹੁੰਦਾ ਉਹ ਸਾਡਾ ਇੱਕੋ ਜਿੱਕਾ ਨਿਕਲ ਜਾਂਦਾ, ਜਿਹਨੂੰ ਕਹਿ ਸਕਦੇ ਹਾਂ ਵੀ ਘਾਟ ਬਾਅਦ ਜਿਹੜੀ ਆ ਦੋਨੋਂ ਸਮਿਆਂ ਦੇ ਵਿੱਚ ਪੂਰੀ ਹੋ ਜਾਂਦੀ। ਇਸ ਕਰਕੇ ਵਿਉਂਤਬੰਦੀ ਦੇ ਵਿੱਚ ਸਾਨੂੰ ਪਹਿਲੋਂ ਹੀ ਇਹ ਚੀਜ਼ ਜਿਹੜੀ ਹੈ ਵਿੱਚ ਸ਼ਾਮਿਲ ਕਰ ਲੈਣੀ ਚਾਹੀਦੀ, ਭਾਈ ਮੈਂ ਇੰਨਾ ਰਕਬਾ ਅਗੇਤਾ ਲਾਉਣਾ ਹੈ, ਇੰਨਾ ਮੁੱਖ ਸਮੇਂ 'ਚ ਲਾਉਣਾ ਹੈ, ਇੰਨਾ ਘਾ ਰਕਬਾ ਮੈਂ ਪਛੇਤਾ ਲਾਉਣਾ ਹੈ, ਉਸ ਲਿਹਾਜ਼ ਨਾਲ ਹੀ ਉਹਦੀ ਤੁੜਾਈ ਫਿਰ ਹੋਣੀ ਹੈ।
0: ਹਾਂ ਫਿਰ ਵਿਉਂਤਬੰਦੀ ਹੋ ਗਈ ਨਾ ਕਿ ਮੇਰੇ ਤੋਂ ਮੰਡੀ ਕਿੰਨੀ ਦੂਰ ਹੈ।
1: ਬਿਲਕੁਲ,
0: ਜੇ ਅਸੀਂ ਕੋਸ਼ਿਸ਼ ਕਰੀਏ ਵੀ ਆਪਾਂ ਇੱਕ ਤਾਂ ਦੇਖੋ ਰੁਲੀਆ ਰਾਮ ਜੀ ਕਿ ਹੁਣ ਇੰਨੇ ਜ਼ਿਆਦਾ ਆਪਣੇ ਕੋਲ ਜਿੱਦਾਂ ਕਹਿੰਦੇ ਮੌਕੇ ਹੁੰਦੇ ਆ, ਸਿਰਫ ਸੰਪਰਕ ਕਰਨ ਦੀ ਲੋੜ ਪੈਂਦੀ ਹੈਗੀ ਹੈ, ਘਰ ਘਰ ਵੀ ਸਪਲਾਈ ਕਰ ਦਿੰਦੇ ਜੀ
1: ਕਰਦੇ। ਬਿਲਕੁਲ ਜੀ ਬਿਲਕੁਲ,
0: ਅੱਜ ਕੱਲ੍ਹ ਲੋਕ ਵਟਸਐਪ 'ਤੇ ਤੁਹਾਡੇ ਔਡਰ ਭੇਜ ਦਿੰਦੇ ਅਤੇ ਅਸੀਂ ਪੈਕ ਕਰਕੇ ਉਹਦੇ ਘਰ ਉਹ ਜਿਹੜੀ ਹੈ
1: ਔਰ ਤਾਜ਼ੀ ਸਬਜ਼ੀ
0: ਹਾਂ
1: ਵਧੀਆ
0: ਪੁੱਜਦੀ ਹੋ ਜਾਂਦੀ ਹੈਗੀ ਹੈ। ਅਤੇ ਬਾਕੀ ਦੇਖੋ ਕਿ ਜੇ ਆਪਣੇ ਕੋਲ ਕਿਸਾਨ ਕੋਈ ਇਹੋ ਜਿਹਾ ਹੋਵੇ ਜਾਂ ਕੋਈ ਠੇਕੇਦਾਰ ਇਹੋ ਜਿਹਾ ਮਿਲ ਜਾਂਦਾ ਜਿਹੜਾ ਪੱਕਾ ਖਰੀਦਦਾਰ ਬਣ ਜਾਏ, ਚਾਰ ਪੈਸੇ 'ਚ ਘੱਟ ਵੀ ਮਿਲ ਜਾਣ, ਪੱਕਾ ਯਕੀਨ ਨਹੀਂ ਤਾਂ ਹੋ ਗਿਆ ਵੀ ਮੇਰੀ ਚੀਜ਼ ਵਿਕ ਜਾਊਗੀ। ਕਿਉਂਕਿ ਜੇ ਉਹ ਗੱਲ ਆਪਾਂ ਪਹਿਲਾਂ ਕਰ ਰਹੇ ਸੀ ਨਾ ਵੀ ਜੇ ਇੱਕ ਵਾਰ ਟੁੱਟ ਗਈ ਅਤੇ ਫਿਰ ਇਹਦੀ ਕੀਮਤ ਘੱਟਦੀ ਰਹਿਣੀ,
1: ਘੱਟਦੀ ਹੈ ਜੀ। ਗੱਲ ਤੁਹਾਡੀ ਸੰਧੂ ਸਾਹਿਬ ਬਿਲਕੁਲ ਸਹੀ ਹੈ ਕਿ ਕੰਮ ਕੋਈ ਵੀ ਕਰੋ ਉਹਨੂੰ ਪੱਕੇ ਪੈਰੀਂ ਕਰੋ। ਪੱਕੇ ਪੈਰੀਂ ਦਾ ਮਤਲਬ ਇਹੀ ਹੈ ਕਿ ਬਾਅਦ ਦੇ ਵਿੱਚ ਕੋਈ ਕਚਿਆਈ ਜਿਹੜੀ ਹੈ ਨਾ ਉਹ ਫਿਰ ਤੁਹਾਨੂੰ ਕੱਚਾ ਕਰ ਦੂਗੀ। ਇਸ ਕਰਕੇ ਵੀ ਕੱਚੇ ਹੋਣ ਨਾਲੋਂ ਪਹਿਲਾਂ ਪੱਕੇ ਹੋ ਕੇ ਕੰਮ ਕਰਨਾ ਚਾਹੀਦਾ। ਪੱਕੇ ਹੋਣ ਕੇ ਕੰਮ ਕਰਨ ਦੇ ਵਿੱਚ ਤਾਂ ਤੁਸੀਂ ਕਿਹਾ ਕਿ ਚਾਰ ਪੈਸੇ ਘੱਟ ਵੀ ਆ ਜਾਣ ਮੁਨਾਫਾ, ਉਹਦਾ ਕੋਈ ਨੁਕਸਾਨ ਨਹੀਂ,
0: ਲਗਾਤਾਰ ਆਉਂਦੇ ਰਹੇ।
1: ਪਰ ਜਿਹੜਾ ਖਤਰਾ ਜਿਹੜਾ ਤੁਹਾਡੇ ਸਾਹਮਣੇ ਹੁਣ ਤੁਸੀਂ ਮੰਡੀ 'ਚ ਲੈ ਕੇ ਜਾਂਦੇ ਹੋ ਜੀ ਕਿ ਭਾਅ ਮਿਲ ਗਿਆ ਨਹੀਂ ਮਿਲਿਆ ਨਾ ਮਿਲਿਆ, ਕਈ ਵਾਰੀ ਬੁਰਾਨ ਵੀ ਹੋਣਾ ਪੈਂਦਾ ਹੈ। ਸੋ ਇਸ ਕਰਕੇ ਜਿੱਦਾਂ ਕਿਹਾ ਕਿ ਹੁਣ ਸਾਡੇ ਕੋਲ ਸਾਧਨ ਹੈ, ਗਰੁੱਪ ਬਣੇ ਹੋਏ ਆ ਕਿਸਾਨਾਂ ਦੇ ਅਲੱਗ ਅਲੱਗ ਗਰੁੱਪਾਂ ਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ ਉੱਥੇ ਮੰਡੀਕਾਰੀ ਕਰ ਸਕਦੇ ਹੋ, ਉਹਨਾਂ ਨੂੰ ਆਪਣੀ ਫਸਲ ਦੇ ਸਕਦੇ ਹੋ, ਤੋ ਤਾਂ ਕਿ ਕਿਸੇ ਵੀ ਤਰ੍ਹਾਂ ਫਸਲ ਦੇ ਵਿੱਚ ਫਿਰ ਵੱਟਾ ਨਾ ਰਹੇ। ਅਤੇ ਹੁਣ ਤਾਂ ਦੇਖੋ ਜੀ ਸਿੱਧੀ ਮੰਡੀਕਾਰੀ ਦਾ ਜੇ ਉਪਰਾਲਾ ਕੀਤਾ ਜਾਵੇ ਵੀ ਤੁਸੀਂ ਸਿੱਧੇ ਗਾਹਕ ਤੱਕ ਹੀ ਜਾਓ, ਉਹਦੇ ਨਾਲ ਝਰੀ ਸੀ ਹੈ ਨੀ।
0: ਹਾਂ ਉਹ ਤਾਂ ਵਧੀਆ ਜੀ, ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਨਾ ਕਿ ਖਪਤਕਾਰ ਨੂੰ ਫਾਇਦਾ ਹੈ ਅਤੇ ਸਾਨੂੰ ਵੀ ਫਾਇਦਾ ਹੈ ਕਿ ਆਪਾਂ ਜਿਹੜੀ ਚੀਜ਼ ਹੈਗੀ ਹੈ ਉਹ ਵਧੀਆ ਵਿਕ ਜੂਗੀ।
1: ਬੜੇ ਜ਼ਿਮੀਦਾਰ ਨੇ ਜੀ ਆਪਣੇ ਉਪਰਾਲੇ ਕਰਦੇ ਪਏ, ਜਿਹੜੇ ਇਹ ਕਹਿੰਦੇ ਆ ਕਿ ਸਾਤੋਂ ਆਰਡਰ ਨਹੀਂ ਜਿਹੜੇ ਨਿਬੜਦੇ।
0: ਹਾਂ
1: ਇੰਨਾ ਜ਼ਿਆਦਾ ਹੈ,
0: ਕਈ ਸਬਜ਼ੀਆਂ ਇਹੋ ਜਿਹੀਆਂ ਨੇ ਜਿਹੜੀਆਂ ਦੀ ਜ਼ਿਆਦਾ ਕੀਮਤ ਹੁੰਦੀ
1: ਹੈ,
0: ਜਿਹਨੂੰ ਆਪਾਂ ਕਹਿੰਦੇ ਹਾਈ ਵੈਲਿਊ, ਉਹਨਾਂ ਦੀ ਬੜੀ ਮੰਗ ਹੁੰਦੀ ਹੈ ਜੀ। ਉਹਨਾਂ ਵੱਲ ਜੇ ਆਪਾਂ ਰੰਗ ਬਿਰੰਗੀਆਂ ਸਬਜ਼ੀਆਂ ਵੀ ਪੈਦਾ ਹੋਣ ਲੱਗ ਪਈਆਂ ਜੀ,
1: ਬੜਾ ਕੁਛ ਹੈ ਜੀ, ਬੜਾ ਕੁਛ
0: ਉਹ ਵੀ ਪੈਦਾ ਹੋ ਸਕਦੀਆਂ ਨੇ। ਅੱਛਾ ਜਿਹੜੀ ਸਬਜ਼ੀ ਵਿੱਚ ਗੱਲ ਹੁੰਦੀ ਹੈ ਨਾ ਕਿ ਆਪਾਂ ਇਹਨਾਂ ਦੀ ਠੀਕ ਤਰੀਕੇ ਨਾਲ ਦਰਜਾਬੰਦੀ ਕਰਕੇ ਲੈ ਕੇ ਜਾਓ ਕਿ ਇੱਕੋ ਜਿਹਾ ਆਕਾਰ ਦੇਖਣ ਨੂੰ ਸੋਹਣੀਆਂ ਲੱਗਣ, ਅਤੇ ਤਾਂ ਕਿ ਫਿਰ ਉਹਦਾ ਮੁੱਲ ਜ਼ਿਆਦਾ ਆਪਾਂ ਨੂੰ ਜ਼ਿਆਦਾ ਮਿਲਦਾ, ਵਧੀਆ ਮਿਲਦਾ ਹੈ,
1: ਵਧੀਆ ਮਿਲਦਾ ਜੀ। ਦੇਖੋ ਮੰਡੀ ਦੇ ਵਿੱਚ ਜਦੋਂ ਥੋਕ ਵਾਲੀ ਮੰਡੀ 'ਚ ਤੁਸੀਂ ਜਿੱਥੇ ਵਪਾਰੀ ਮੰਡੀ ਫਸਲ ਵਿਕਦੀ ਹੈ ਉੱਥੇ ਲੈ ਕੇ ਜਾਂਦੇ ਹੋ ਅਤੇ ਉੱਥੇ ਤਾਂ ਤੁਹਾਨੂੰ ਗ੍ਰੇਡ ਕਰਕੇ ਲੈ ਕੇ ਜਾਣੀ ਪੈਣੀ ਹੈ, ਕਿਉਂਕਿ ਜੇ ਫਸਲ ਦੇ ਵਿੱਚ ਦਾਣੇ ਦਾ ਰਲਾਅ ਹੋਊ ਛੋਟਾ ਵੱਡਾ ਹੋਊਗਾ ਅਤੇ ਫਿਰ ਜਿਹੜਾ ਭਾਅ ਨੂੰ ਵੱਟਾ ਲੱਗਣਾ ਹੀ ਲੱਗਣਾ ਹੈ।
0: ਹਾਂ ਫਿਰ ਤਾਂ ਦੜਾ ਹੋ ਗਿਆ ਜੀ,
1: ਦੜਾ ਹੋ ਗਿਆ। ਸੋ ਇਸ ਕਰਕੇ ਇਹ ਗੱਲ ਤਾਂ ਬਾਕੀ ਤੁੜਾਈ ਤਾਂ ਦੇਖੋ ਸੰਧੂ ਸਾਹਿਬ ਹੈ ਵੀ ਹੁਣ ਤਾਂ ਸਾਡੇ ਕੋਲ ਸਾਧਨ ਵੀ ਆ ਗਏ, ਤੁੜਾਈ ਅਤੇ ਪੈਕਿੰਗ ਇਹ ਤੁਹਾਡੀਆਂ ਦੋਨੋਂ ਚੀਜ਼ਾਂ ਤੁਹਾਡਾ ਪੈਸਾ ਬਣਾਉਂਦੀਆਂ ਹੈ। ਤੁੜਾਈ ਕਰਕੇ ਕਿਸ ਢੰਗ ਨਾਲ ਤੁਸੀਂ ਉਹਨੂੰ ਪੈਕ ਕਰਕੇ ਲੈ ਕੇ ਜਾਂਦੇ ਹੋ, ਕਿਤੇ ਕੋਈ ਚਟਾਖ ਨਾ ਲੱਗਿਆ ਹੋਵੇ, ਕਿਸੇ ਕਿਸੇ ਤਰ੍ਹਾਂ ਦੀ ਜਿਹੜੀ ਦਬਾਅ ਦੇ ਵਿੱਚ ਨਾ ਸਬਜ਼ੀ ਆਈ ਹੋਵੇ, ਮਤਲਬ ਕਹਿਣ ਦਾ ਉਹੀ ਹੈ ਕਿ ਉਹਦਾ ਤਾਜ਼ਾਪਣ ਉਹਦੀ ਖੂਬਸੂਰਤੀ ਜਿਹੜੀ ਹੈ ਉਹ ਕਿਸੇ ਤਰ੍ਹਾਂ ਨਾਲ ਵੀ ਖਰਾਬ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਫਿਰ ਭਾਅ ਨੂੰ ਵੱਟਾ ਲੱਗੂਗਾ।
0: ਇਹ ਤਾਂ ਜਿਹੜੇ ਕਈ ਤਾਂ ਕਿਸਾਨ ਵੀਰ ਨਾ ਹੁਣ ਆਪਣੇ ਤੁੜਾਈ ਕਰਨ ਵਾਲੇ ਪੱਕੇ ਰੱਖੇ ਹੁੰਦੇ ਆ, ਉਹ ਵੀ ਬੜੇ ਆਪਣੇ ਫਨ ਦੇ ਮਾਹਰ ਹੁੰਦੇ।
1: ਬਿਲਕੁਲ ਬਿਲਕੁਲ।

0: ਹੁੰਦਾ ਹੈਗਾ ਕਿ ਜੇ ਆਪਾਂ ਮਾਰ ਕੇ ਆਉਂਦੇ ਵੀ ਹੱਥਾਂ 'ਤੇ ਜੇ ਆਪਾਂ ਉਹ ਪਲਾਸਟਿਕ ਪੋਲੀਥੀਨ ਦੀਆਂ ਲੁਹਾ ਚੜਾ ਲਓ ਜੀ ਤਾਂ ਕਿ ਸਬਜ਼ੀ ਨੂੰ ਸਿੱਧਾ ਹੱਥ ਨਾ ਲੱਗੇ,
1: ਹੱਥ ਨਾ ਲੱਗੇ, ਸਹੀ ਗੱਲ, ਸਿਆਣੀ ਗੱਲ,
0: ਹਾਂ ਕੋਈ ਦਾਗ ਨਾ ਲੱਗ ਜੇ ਉੱਤੇ, ਕੋਈ ਆਪਾਂ ਨਹੁੰ ਨਾ ਲੱਗ ਜੇ, ਉਹਦੇ ਨਾਲ ਵੀ ਉਹਦੀ ਜਿਹੜੀ ਕੀਮਤ ਹੈ ਘੱਟਦੀ ਹੈ,
1: ਘੱਟਦੀ ਹੈ ਜੀ, ਘੱਟਦੀ ਹੈ।
0: ਫਿਰ ਆਪਾਂ ਤੋੜ ਕੇ ਜਿਹੜੇ ਕ੍ਰੇਟ ਹੁੰਦੇ ਆ ਉਹਨਾਂ 'ਚ ਰੱਖੀਏ ਠੀਕ ਤਰੀਕੇ ਨਾਲ ਤਾਂ ਕਿ ਉਹ ਸੁਰੱਖਿਅਤ ਰਹਿਣ।
1: ਆ ਜਿਹੜੀਆਂ ਦੇਖੋ ਜੀ ਸਬਜ਼ੀਆਂ, ਜਿੱਦਾਂ ਤੁਸੀਂ ਕਿਹਾ ਵੀ ਕਈ ਸਬਜ਼ੀਆਂ ਐਸੀਆਂ ਹੈ ਜਿਹਨਾਂ ਨੂੰ ਚਟਾਕ ਤੱਕ ਵੀ ਨਹੀਂ ਲੱਗਣਾ ਚਾਹੀਦਾ, ਕਈ ਸਬਜ਼ੀਆਂ ਐਸੀਆਂ ਹੈ ਜਿਹੜੀਆਂ ਸਾਨੂੰ ਸਾਫ਼ ਸੁਥਰੀਆਂ ਧੋ ਕੇ ਲੈ ਕੇ ਜਾਣੀਆਂ ਚਾਹੀਦੀਆਂ, ਹੈ ਕਿ ਨਾ। ਹੁਣ ਤੁਸੀਂ ਮੂਲੀ ਦੇਖੋ, ਮੂਲੀ ਇੱਕ ਐਸੀ ਫਸਲ ਹੈ ਜਿਹੜੀ ਆਪਾਂ ਨੂੰ ਮੰਡੀ ਦੇ ਵਿੱਚ ਧੋ ਕੇ ਹੀ ਲੈ ਕੇ ਜਾਣੀ ਪੈਣੀ, ਸਾਫ਼ ਸੁਥਰੀ ਲੈ ਕੇ, ਗਾਜਰ ਗਾਜਰਾਂ ਦੀ ਗੱਲ ਕਰ ਰਹੇ ਕਿਸਾਨ।

0: ਆ ਜਿਹੜੀਆਂ ਦੇਖੋ ਜੀ ਸਬਜ਼ੀਆਂ, ਜਿੱਦਾਂ ਤੁਸੀਂ ਕਿਹਾ ਵੀ ਕਈ ਸਬਜ਼ੀਆਂ ਐਸੀਆਂ ਹੈ ਜਿਨ੍ਹਾਂ ਨੂੰ ਚਟਾਕ ਤੱਕ ਵੀ ਨਹੀਂ ਲੱਗਣਾ ਚਾਹੀਦਾ, ਕਈ ਸਬਜ਼ੀਆਂ ਐਸੀਆਂ ਹੈ ਜਿਹੜੀਆਂ ਸਾਨੂੰ ਸਾਫ਼ ਸੁਥਰੀਆਂ ਧੋ ਕੇ ਲੈ ਕੇ ਜਾਣੀਆਂ ਚਾਹੀਦੀਆਂ, ਹੈ ਕਿ ਨਾ। ਹੁਣ ਤੁਸੀਂ ਮੂਲੀ ਦੇਖੋ, ਮੂਲੀ ਇੱਕ ਐਸੀ ਫਸਲ ਹੈ ਜਿਹੜੀ ਆਪਾਂ ਨੂੰ ਮੰਡੀ ਦੇ ਵਿੱਚ ਧੋ ਕੇ ਹੀ ਲੈ ਕੇ ਜਾਣੀ ਪੈਣੀ, ਸਾਫ਼ ਸੁਥਰੀ ਲੈ ਕੇ। ਗਾਜਰ, ਗਾਜਰਾਂ ਦੀ ਗੱਲ ਕਰ ਰਹੇ
1: ਹਾਂ, ਕਿਸਾਨ ਵੀਰਾਂ ਨੇ ਨਾ ਬੜੇ ਵਧੀਆ ਬਣਾਇਆ ਜੋ,
0: ਹਾਂ
1: ਗਾਜਰਾਂ ਧੋਣ ਵਾਲਾ,
0: ਬਿਲਕੁਲ ਬਿਲਕੁਲ।
1: ਪਹਿਲਾਂ ਇਹ ਵੀ ਇੱਕ ਮੁਹਿੰਮ ਹੁੰਦੀ ਸੀ ਵੀ ਪਹਿਲਾਂ ਪੱਟੋ, ਪਟਾਈ ਵਾਲੀਆਂ ਮਸ਼ੀਨਾਂ ਵੀ
0: ਆ ਗਈਆਂ ਜੀ, ਹੁਣ ਤਾਂ ਗਾਜਰਾਂ ਵੀ ਦੇਖੋ 12 ਮਹੀਨੇ 30 ਦਿਨ ਪੈਦਾ ਹੋਣ ਲੱਗੀਆਂ। ਪਹਿਲਾਂ ਦੇਖੋ ਸਿਰਫ ਆਪਾਂ ਕਹਿੰਦੇ ਉਹਨੂੰ ਸਿਆਲ ਦੀ ਸਬਜ਼ੀ ਸੀ, ਹੁਣ 12 ਮਹੀਨੇ 30 ਦਿਨ ਗਾਜਰ ਵੀ ਮਿਲਦੀ ਹੈ,
1: ਮਿਲਦੀ ਹੈ
0: 12 ਮਹੀਨੇ 30 ਦਿਨ ਗੋਭੀ ਵੀ ਮਿਲਦੀ ਹੈ, ਕੋਈ ਐਸੀ ਸਬਜ਼ੀ ਆਪਾਂ
1: ਬੈਂਗਣ ਲੈ ਲਓ,
0: ਹਾਂ ਕੋਈ ਮਤਲਬ ਐਸੀ ਸਬਜ਼ੀ ਨਹੀਂ ਰਹੀ ਜਿਹੜੀ ਉਪਲਬਧਤਾ 12 ਮਹੀਨੇ 30 ਦਿਨ ਨਹੀਂ ਹੈ।
1: ਮਤਲਬ ਹੁੰਦੀ ਹੈ ਕਿ ਆਪਾਂ ਜੋ ਵਿਗਿਆਨਿਕ ਢੰਗ ਅਪਣਾ ਕੇ ਵਧੀਆ ਮੰਡੀਕਰਨ ਕਰੀਏ।
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਸਰਵਨ ਕਰਦੇ ਹਾਂ ਮਾਨਸ ਕਾਨ ਦਾ 106ਵਾਂ ਪਾਕ।
1: ਸੂਟ 106 106।

ਹੁਣੇ ਤੁਸੀਂ ਸੁਣ ਰਹੇ ਸੀ ਮਾਨਸ ਗਾਨ ਦਾ 106ਵਾਂ ਭਾਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪਰਿਚੈ।

ਬਾਅਦ ਦੁਪਹਿਰ 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਇਸ 'ਚ ਤੁਸੀਂ ਅੱਜ ਮਦਨ ਲਾਲ ਚੰਚਲ ਅਤੇ ਸਾਥੀਆਂ ਪਾਸੋਂ ਮਾਤਾ ਦੀ ਭੇਟਾਂ ਸੁਣੋਗੇ।

0: राजस्य आयोजनम् अकरोत्। ततः पूर्वं सः अमेरिकादेशस्य राष्ट्रपतिना डोनाल्ड ट्रम्प, यूके देशस्य प्रधानमन्त्री कीर स्टार्मर इत्यादिभिः नेतृभिः सह G7 देशानां नेतॄणाम् औपचारिकरूपेण स्वागतं विहितवान्। यूरोपीय आयोगस्य अध्यक्षा उर्सुला फोन डेर लेयेन, यूरोपीय परिषदः अध्यक्षः एंटोनियो कोस्टा च शिखरसम्मेलने भागं भजन्ति। केन्द्रीय वाणिज्य उद्योग मन्त्री पीयूष गोयलः ह्यः फ्रांसदेशे मोनाको देशस्य राज्यमन्त्रिणा क्रिस्टोफ मिरमैंड, विदेश कार्य सहकार मन्त्रिणा इजाबेल बेरो आमादेई, वित्त अर्थव्यवस्था मन्त्रिणा फेडरिक कोटालोर्डा इत्येतैः सह मेलनं कृतवान्। सामाजिकान्तर्जालीये पटले श्रीगोयलः अवदत् यत् द्वैपाक्षिकव्यापारं सुदृढं कर्तुं नूतनान् निवेशावसरान् अन्वेष्टुं भारत मोनाको देशयोः मध्ये उपवेशनम् आर्थिकसहकारं सुदृढं कर्तुं च केन्द्रितम् आसीत्। संघलोकसेवा आयोगेन UPSC इत्यनेन अस्य वर्षस्य लोकसेवा प्राथमिक परीक्षायाः परिणामाः घोषिताः। UPSC ह्यः सूचितवान् यत् अस्मिन् वर्षे 1,000+ रिक्तस्थानेषु लोकसेवा मुख्यपरीक्षायाः कृते आहत्य 13,000+ अभ्यर्थिनः चिताः सन्ति। परीक्षार्थिनः UPSC इत्यस्य आधिकारिक वेबफलके upsc.gov.in इत्यत्र प्राथमिक परीक्षाफलं द्रष्टुं शक्नुवन्ति। इति वार्ताः।
1: मीडियम वेव 343.6 मीटर यानी 873 किलोहर्ट्ज़, DRM 854 किलोहर्ट्ज़, FM 100.8 मेगाहर्ट्ज़, FM 100.9 मेगाहर्ट्ज़ अति DTH दी आकाशवाणी पंजाब सेवा दा ए जलंधर केंद्र है। हुन पेश ने आज दिया मुख्य खबरां। ਭਾਰਤ ਅਤੇ ਸਲੋਵਾਕੀਆ ਨੇ ਆਪਣੇ ਸੰਬੰਧਾਂ ਨੂੰ ਵਿਆਪਕ ਸਾਂਝੇਦਾਰੀ ਦੇ ਪੱਧਰ ਤੱਕ ਵਧਾਉਂਦਿਆਂ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ 11 ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਏ। ਸਰਕਾਰ ਨੇ ਕਿਹਾ ਹੈ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਅਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਬਰਕਰਾਰ ਹੈ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਏ। ਕੇਂਦਰੀ ਆਯੂਸ਼ ਮੰਤਰੀ ਪ੍ਰਤਾਪ ਰਾਓ ਜਾਧਵ ਨੇ ਕਿਹਾ ਹੈ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਸਮਾਰੋਹ ਕੋਲਕਾਤਾ 'ਚ ਹੋਵੇਗਾ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਸਾਨ ਆਰਥਿਕ ਲਾਭ ਵਾਲੇ ਇੱਕ ਨਿਵੇਸ਼ ਪਲੈਟਫਾਰਮ ਦਾ ਸਮਰਥਨ ਕੀਤਾ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜੀ ਸਾਹਿਬ, ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾਂ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਏ। ਇਹ ਸਨ ਅੱਜ ਦੀਆਂ ਮੁੱਖ ਖਬਰਾਂ।

0: ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਹੱਸਦਾ ਵੱਸਦਾ ਰਹੇ ਤੁਹਾਡਾ ਪਰਿਵਾਰ। ਅਤੇ ਲਓ ਜੀ, ਸੋਹਣੇ ਸਵੇਰ ਦੇ ਇਸ ਸੋਹਣੇ ਜਿਹੇ ਵੇਲੇ ਹੁਣ ਵੇਲਾ ਹੋ ਚੁੱਕਿਆ ਹੈ ਤੁਹਾਡੇ ਮਨ ਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ ਦਾ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 7:04 ਹੋ ਰਹੇ ਨੇ ਅਤੇ ਇਸ ਸੋਹਣੇ ਸਫ਼ਰ 'ਚ ਮੈਂ ਤੁਹਾਡੀ ਦੋਸਤ ਸ਼ੁਭਿਤਾ ਰਹਾਂਗੀ ਜੀ ਤੁਹਾਡੇ ਨਾਲ। ਦੋਸਤੋ, ਹਰ ਜਿਹੜੀ ਸਵੇਰ ਹੈ ਨਾ, ਉਹ ਆਪਣੇ ਨਾਲ ਇੱਕ ਸਵਾਲ ਲੈ ਕੇ ਆਉਂਦੀ ਹੈ। ਉਂਝ ਤਾਂ ਜਿਹੜੀ ਸਵੇਰ ਹੈ ਉਹ ਆਪਣੇ ਨਾਲ ਬਹੁਤ ਸਾਰੀਆਂ ਪੋਜ਼ਿਟਿਵਿਟੀ, ਪੋਜ਼ਿਟਿਵ ਐਨਰਜੀ ਆਪਣੇ ਨਾਲ ਲੈ ਕੇ ਆਉਂਦੀ ਹੈ, ਲੇਕਿਨ ਸਵਾਲ ਆਪਣੇ ਨਾਲ ਹਰ ਇੱਕ ਨਵਾਂ ਦਿਨ ਜਿਹੜਾ ਨਾ ਉਹ ਲੈ ਕੇ ਆਉਂਦਾ ਹੈ ਕਿ ਅੱਜ ਦਾ ਦਿਨ ਅਸੀਂ ਕਿਵੇਂ ਬਿਤਾਉਣਾ ਹੈ। ਬਹੁਤ ਵੱਡਾ ਸਵਾਲ ਜਿਹੜਾ ਇਹ ਸਾਡੇ ਜਿਹੜੀ ਦਿਨ ਹੈ, ਨਵਾਂ ਦਿਨ ਹੈ, ਉਹ ਆਪਣੇ ਨਾਲ ਲੈ ਕੇ ਆਉਂਦਾ ਹੈ। ਸ਼ਿਕਾਇਤਾਂ ਦੇ ਨਾਲ ਬਿਤਾਉਣਾ ਜਾਂ ਫਿਰ ਸ਼ੁਕਰਾਨੇ ਦੇ ਨਾਲ ਬਿਤਾਉਣਾ ਹੈ, ਕਿਉਂਕਿ ਦੋਸਤੋ ਜਦੋਂ ਅਸੀਂ ਅੱਖ ਖੋਲ੍ਹਦੇ ਹਾਂ ਇੱਕ ਨਵਾਂ ਦਿਨ ਸਾਡੇ ਸਾਹਮਣੇ ਹੁੰਦਾ ਹੈ ਅਤੇ ਆਪਣੇ ਆਪ ਵਿੱਚ ਵੀ ਨਾ ਰੱਬ ਦੀ ਇੱਕ ਬਹੁਤ ਵੱਡੀ ਬਖਸ਼ਿਸ਼ ਹੈ। ਸੋ ਜੀ, ਅੱਜ ਦੀ ਸ਼ੁਰੂਆਤ ਜਿਹੜੀ ਹੈ ਉਹ ਤੁਸੀਂ ਆਪਣੇ ਨਵੇਂ ਦਿਨ ਦੀ ਮੁਸਕਰਾਹਟਾਂ ਨਾਲ ਕਰੋ, ਇੱਕ ਚੰਗੀ ਸੋਚ ਦੇ ਨਾਲ ਕਰੋ ਅਤੇ ਵਿਸ਼ਵਾਸ ਨਾਲ ਕਰੋ ਕਿ ਅੱਜ ਜੋ ਵੀ ਸਾਡੇ ਹਿੱਸੇ ਆਵੇਗਾ ਉਹ ਸਾਨੂੰ ਕੁਝ ਨਾ ਕੁਝ ਨਵਾਂ ਸਿਖਾ ਕੇ ਜਾਵੇਗਾ। ਅਗਲੇ ਦਿਨ ਜਿਹੜਾ ਅਗਲਾ ਹੁਣ ਇੱਕ ਘੰਟਾ ਹੈ ਨਾ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ ਰਾਹੀਂ ਬਹੁਤ ਕੁਝ ਅਸੀਂ ਮਿਲ ਕੇ ਸਿੱਖਾਂਗੇ, ਕਿਉਂਕਿ ਅੱਜ ਦਾ ਦਿਨ ਆਪਣੇ ਨਾਲ ਬਹੁਤ ਸਾਰੀਆਂ ਖਾਸ ਜਿਹੜੀ ਹੈ ਉਹ ਬਹੁਤ ਕੁਝ ਖਾਸ ਲੈ ਕੇ ਆਇਆ। ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਪ੍ਰੋਗਰਾਮ ਸੋਹਣੀ ਸਵੇਰ 'ਚ। ਇੱਕ ਘੰਟਾ ਅਸੀਂ ਬਹੁਤ ਸਾਰਾ ਤੁਹਾਡਾ ਮਨੋਰੰਜਨ ਵੀ ਕਰਨਾ, ਸੋਹਣੇ ਸੋਹਣੇ ਗੀਤਾਂ ਦੇ ਨਾਲ, ਦਿਲਚਸਪ ਜਾਣਕਾਰੀ ਦੇ ਨਾਲ, ਅਤੇ ਤੁਸੀਂ ਬਣੇ ਰਹਿਣਾ ਜੀ ਸਾਡੇ ਨਾਲ, ਕਿਉਂਕਿ ਸ਼ੁਰੂ ਹੋ ਚੁੱਕਿਆ ਹੈ ਤੁਹਾਡਾ ਮਨਪਸੰਦੀਦਾ ਪ੍ਰੋਗਰਾਮ ਸੋਹਣੀ ਸਵੇਰ। ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਰਿਜੀਤ ਸਿੰਘ ਅਤੇ ਨਿਹਰਾ ਜੋਸ਼ੀ ਦੇਸ਼ਪਾਂਡੇ ਦੀ ਆਵਾਜ਼ 'ਚ ਇਸ ਗੀਤ ਦੇ ਨਾਲ।
1: ਇੱਕ ਖਾਬ ਨੇ ਆਂਖੇ ਖੋਲੀ ਹੈ, ਕਿਆ ਮੋੜ ਆਇਆ ਹੈ ਕਹਾਣੀ ਮੈਂ ਵੋ ਭੀਗ ਰਹੀ।

ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਤੁਸੀਂ ਸੁਣ ਰਹੇ ਸੀ। ਦਿਲ ਨੂੰ ਛੂਹ ਲੈਣ ਵਾਲਾ ਇਹ ਗੀਤ ਪ੍ਰੋਗਰਾਮ ਚੱਲ ਰਿਹਾ ਦੋਸਤੋ, ਸੋਹਣੀ ਸਵੇਰ 'ਤੇ ਜਿਵੇਂ ਅਸੀਂ ਜਾਣਦੇ ਹਾਂ ਕਿ ਜਿਹੜਾ ਹਰ ਦਿਨ ਹੈ ਉਹ ਆਪਣੇ ਨਾਲ ਕੁਝ ਨਾ ਕੁਝ ਖਾਸ ਸੰਦੇਸ਼ ਲੈ ਕੇ ਆਉਂਦਾ ਹੈ, ਅਤੇ ਅੱਜ ਦੀ ਤਰੀਕ ਜਿਹੜੀ ਹੈ ਉਹ ਵੀ ਅਸੀਂ ਜੇਕਰ ਗੱਲ ਕਰੀਏ 16 ਜੂਨ ਦੀ, ਅਤੇ 16 ਜੂਨ ਯਾਨੀ ਕਿ ਅੱਜ ਦੇ ਦਿਨ ਪੂਰੇ ਦੁਨੀਆ ਭਰ 'ਚ ਇੰਟਰਨੈਸ਼ਨਲ ਡੇ ਆਫ ਫੈਮਿਲੀ ਰਿਮਿਟੈਂਸਸ ਮਨਾਇਆ ਜਾਂਦਾ ਹੈ। ਦੋਸਤੋ, ਰਿਮਿਟੈਂਸ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਉਹ ਪੈਸਾ ਜੋ ਵਿਦੇਸ਼ 'ਚ ਦੂਰ ਦਿਹਾੜੇ, ਜਾਂ ਫਿਰ ਅਸੀਂ ਗੱਲ ਕਰੀਏ ਆਪਣੇ ਦੇਸ਼ ਦੀ ਹੀ, ਜਿਵੇਂ ਕਿ ਜਿਹੜੇ ਪ੍ਰਵਾਸੀ ਨੇ ਉਹ ਕੰਮ ਕਰਕੇ ਉਹ ਜਿਹੜੇ ਲੋਕ ਨੇ ਉਹ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਨੇ। ਸਾਡੇ ਦੇਸ਼ 'ਚ ਜੇਕਰ ਅਸੀਂ ਗੱਲ ਕਰੀਏ ਦੋਸਤੋ, ਅਨੇਕਾਂ ਲੋਕ ਆਪਣੇ ਘਰ ਪਰਿਵਾਰ 'ਤੇ ਤੋਂ ਦੂਰ ਰਹਿ ਕੇ ਮਿਹਨਤ ਕਰਦੇ ਨੇ, ਅਤੇ ਆਪਣੀ ਕਮਾਈ ਦਾ ਜਿਹੜਾ ਹਿੱਸਾ ਉਹ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਘਰ ਭੇਜਦੇ ਨੇ ਪੈਸਾ। ਇਹ ਜਿਹੜਾ ਪੈਸਾ ਹੈ, ਇਸ ਪੈਸੇ ਦੇ ਨਾਲ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਹੁੰਦੀ ਹੈ, ਇਲਾਜ ਹੁੰਦਾ ਹੈ, ਘਰ ਦੇ ਖਰਚੇ, ਅਤੇ ਉਹਨਾਂ ਦੇ ਕਈ ਸਾਰੇ ਜਿਹੜੇ ਸੁਪਨੇ ਨੇ ਉਹ ਪੂਰੇ ਹੁੰਦੇ ਨੇ। ਅਤੇ ਇਹ ਦਿਨ ਦੋਸਤੋ ਉਹਨਾਂ ਲੱਖਾਂ ਕਰੋੜਾਂ ਲੋਕਾਂ ਦੀ ਮਿਹਨਤ ਅਤੇ ਸਮਰਪਣ ਨੂੰ ਸਲਾਮ ਕਰਨ ਲਈ ਮਨਾਇਆ ਜਾਂਦਾ ਹੈ, ਜੋ ਆਪਣੇ ਪਰਿਵਾਰ ਦੀ ਬਿਹਤਰੀ ਲਈ ਘਰ ਤੋਂ ਦੂਰ ਰਹਿੰਦੇ ਨੇ। ਸੰਯੁਕਤ ਰਾਸ਼ਟਰ ਵੱਲੋਂ ਵੀ ਇਸ ਦਿਨ ਨੂੰ ਮਾਨਤਾ ਦਿੱਤੀ ਗਈ ਹੈ, ਅਤੇ ਹਰ ਸਾਲ 16 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਅਤੇ ਦੋਸਤੋ, ਇਹ ਸਿਰਫ ਪੈਸਾ ਭੇਜਣ ਤੱਕ ਗੱਲ ਨਹੀਂ ਹੈਗੀ, ਸਗੋਂ ਪਿਆਰ, ਜ਼ਿੰਮੇਵਾਰੀ ਅਤੇ ਆਪਣੇ ਪਰਿਵਾਰ ਨਾਲ ਜੁੜੇ ਰਹਿਣ ਦੀ ਭਾਵਨਾ ਵੀ ਹੈ। ਅੱਜ ਦਾ ਸੰਦੇਸ਼ ਇਹੀ ਹੈ ਦੋਸਤੋ ਕਿ ਪਰਿਵਾਰ ਭਾਵੇਂ ਕਿੰਨਾ ਵੀ ਦੂਰ ਹੋਵੇ, ਦਿਲਾਂ ਦੀਆਂ ਜਿਹੜੀਆਂ ਦੂਰੀਆਂ ਨੇ ਉਹ ਕਦੇ ਜਿਹੜੀਆਂ ਨੇ ਉਹ ਦੂਰ ਨਹੀਂ ਹੋਣੀਆਂ ਚਾਹੀਦੀਆਂ। ਅਤੇ ਲਓ ਜੀ, ਇਸੇ ਸੋਹਣੀ ਸੋਚ ਦੇ ਨਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਵੱਧਦੇ ਹਾਂ ਅੱਗੇ। ਅਤੇ ਅੱਜ ਦਾ ਜਿਹੜਾ ਦਿਨ ਹੈ, ਮਿਹਨਤ ਨੂੰ ਸਲਾਮ ਕਰਨ ਦਾ ਦਿਨ ਹੈ, ਅਤੇ ਗੁਰਦਾਸ ਮਾਨ ਦੀ ਆਵਾਜ਼ 'ਚ ਸੁਣਦੇ ਹਾਂ ਇਸ ਪ੍ਰੋਗਰਾਮ 'ਚ ਅਗਲਾ ਗੀਤ।

ਵਾਜ ਵਾਹ ਗੁਰਦਾਸ ਮਾਨ ਜੀ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਬਹੁਤ ਸੋਹਣਾ ਜਿਹਾ ਗੀਤ, ਅਤੇ ਬਹੁਤ ਹੀ ਸੋਹਣਾ ਸੁਨੇਹਾ ਇਸ ਗੀਤ ਦੇ ਜ਼ਰੀਏ ਦਿੱਤਾ ਗਿਆ ਹੈ। ਅਤੇ ਦੋਸਤੋ, ਪ੍ਰੋਗਰਾਮ ਸੋਹਣੀ ਸਵੇਰ 'ਚ ਅੱਜ ਦੇ ਹੋਰ ਵੀ ਜਿਹੜੇ ਦਿਨ ਨੇ ਉਹ ਖਾਸ ਕਿਉਂ ਨੇ, ਇਸ ਬਾਰੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਦੋਸਤੋ, ਅੱਜ ਅਸੀਂ ਯਾਦ ਕਰ ਰਹੇ ਹਾਂ ਪ੍ਰਫੁੱਲਾ ਚੰਦਰਾ ਰੋਏ ਜੀ ਨੂੰ, ਜਿਨ੍ਹਾਂ ਦੀ ਅੱਜ ਡੈਥ ਐਨਵਰਸਰੀ ਹੈ। ਦੋਸਤੋ, ਭਾਰਤ ਵਿੱਚ ਆਧੁਨਿਕ ਰਸਾਇਣ ਵਿਗਿਆਨ ਦਾ ਉਹਨਾਂ ਨੂੰ ਆਗੂ ਮੰਨਿਆ ਜਾਂਦਾ ਸੀ, ਅਤੇ ਉਹਨਾਂ ਦਾ ਜਿਹੜਾ ਜਨਮ ਸੀ ਉਹ 2 ਅਗਸਤ 1961 ਨੂੰ ਹੋਇਆ ਸੀ। ਉਹ ਇੱਕ ਮਹਾਨ ਵਿਗਿਆਨੀ, ਅਧਿਆਪਕ, ਲੇਖਕ ਅਤੇ ਉਦਯੋਗਪਤੀ ਸਨ। ਉਹਨਾਂ ਨੇ ਦੋਸਤੋ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਬਹੁਤ ਇੰਪੋਰਟੈਂਟ ਜਿਹੜੀ ਰਿਸਰਚ ਨੇ, ਜਿਹੜੀਆਂ ਖੋਜਾਂ ਨੇ ਉਹ ਕੀਤੀਆਂ, ਅਤੇ ਭਾਰਤ ਦੀਆਂ ਪਹਿਲੀਆਂ ਦੇਸੀ ਰਸਾਇਣਿਕ ਕੰਪਨੀਆਂ ਵਿੱਚ ਇੱਕ ਬੰਗਾਲ ਕੈਮੀਕਲ ਅਤੇ ਫਾਰਮਾਸਿਊਟੀਕਲ ਵਰਕਸ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਸੀ, ਉਹਨਾਂ ਵੱਲੋਂ ਕੀਤੀ ਗਈ ਸੀ। ਦੋਸਤੋ, ਮੰਨਦੇ ਸਨ ਕਿ ਸਿੱਖਿਆ ਦਾ ਮਕਸਦ ਸਿਰਫ ਡਿਗਰੀ ਹਾਸਲ ਕਰਨਾ ਨਹੀਂ ਹੈ, ਸਗੋਂ ਸਮਾਜ ਦੀ ਸੇਵਾ ਕਰਨਾ ਵੀ ਹੈ। ਉਹਨਾਂ ਦਾ ਜਿਹੜਾ ਦੇਹਾਂਤ ਹੈ ਉਹ ਅੱਜ ਦਾ ਦਿਨ ਯਾਨੀ ਕਿ 16 ਜੂਨ 1944 'ਚ ਹੋਇਆ ਸੀ। ਨੌਜਵਾਨਾਂ ਲਈ ਉਹਨਾਂ ਦਾ ਜਿਹੜਾ ਮੇਨ ਮੈਸੇਜ ਸੀ, ਜਿਹੜਾ ਸੰਦੇਸ਼ ਸੀ, ਉਹ ਇਹੀ ਸੀ ਕਿ ਗਿਆਨ ਦੀ ਜਿਹੜੀ ਅਸਲ ਕੀਮਤ ਹੈ ਉਹ ਤਦ ਤੱਕ ਹੈ ਜਦੋਂ ਉਹ ਸਮਾਜ ਦੇ ਕੰਮ ਆਵੇ। ਮਿਹਨਤ, ਖੋਜ ਅਤੇ ਸਿੱਖਣ ਦੀ ਜਿਹੜੀ ਲਗਨ ਹੈ ਨਾ ਦੋਸਤੋ, ਉਹ ਇਨਸਾਨ ਨੂੰ ਉਹ ਮੰਨਦੇ ਸਨ ਕਿ ਉੱਚਾਈਆਂ ਤੱਕ ਲੈ ਜਾਂਦੀ ਹੈ। ਅਤੇ ਦੋਸਤੋ, ਅੱਜ ਹੀ ਦੇ ਦਿਨ ਜਿਹੜਾ ਹੈ ਉਹ ਅਸੀਂ ਯਾਦ ਕਰਦੇ ਹਾਂ ਇਸ ਦੇ ਨਾਲ ਹੀ ਚਿਤਰਾਂਜਨ ਦਾਸ ਜੀ ਨੂੰ। ਦੋਸਤੋ, ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਡੈਥ ਐਨਵਰਸਰੀ ਹੈ ਜੀ ਦੇਸ਼ ਬੰਧੂ ਚਿਤਰੰਜਨ ਦਾਸ ਜੀ ਦੀ। ਅੱਜ ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਕਿਉਂਕਿ ਇਹਨਾਂ ਨੂੰ ਪਿਆਰ ਨਾਲ ਜਿਹੜਾ ਹੈ ਉਹ ਦੇਸ਼ ਬੰਧੂ ਯਾਨੀ ਕਿ ਦੇਸ਼ ਦਾ ਮਿੱਤਰ ਕਿਹਾ ਜਾਂਦਾ ਸੀ। ਉਹਨਾਂ ਦਾ ਜਿਹੜਾ ਜਨਮ ਸੀ ਉਹ 5 ਨਵੰਬਰ 1870 ਨੂੰ ਕੋਲਕਾਤਾ 'ਚ ਹੋਇਆ ਸੀ। ਪੇਸ਼ੇ ਤੋਂ ਉਹ ਇੱਕ ਕਾਮਯਾਬ ਵਕੀਲ ਸਨ, ਪਰ ਬਾਅਦ ਵਿੱਚ ਉਹਨਾਂ ਨੇ ਦੋਸਤੋ ਆਪਣਾ ਜੀਵਨ ਜਿਹੜਾ ਹੈ ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਸਮਰਪਿਤ ਕਰ ਦਿੱਤਾ। ਉਹ ਭਾਰਤੀ ਆਜ਼ਾਦੀ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸਨ, ਅਤੇ ਉਹਨਾਂ ਨੇ ਲੋਕਾਂ ਨੂੰ ਰਾਸ਼ਟਰੀ ਚੇਤਨਾ ਨਾਲ ਜੋੜਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਉਹਨਾਂ ਨੇ ਇਹ ਵੀ ਦੱਸਿਆ ਜਾਂਦਾ ਹੈ, ਜਾਣਕਾਰੀ ਹੈ ਕਿ ਉਹਨਾਂ ਨੇ ਸਵਰਾਜ ਪਾਰਟੀ ਦੀ ਸਥਾਪਨਾ

ਵਿੱਚ ਵੀ ਅਹਿਮ ਯੋਗਦਾਨ ਜਿਹੜਾ ਨਾ ਦੋਸਤੋ ਉਹ ਦਿੱਤਾ ਸੀ। ਅਤੇ ਉਹਨਾਂ ਦਾ ਦੇਹਾਂਤ 16 June 1925 ਨੂੰ ਹੋਇਆ। ਨੌਜਵਾਨਾਂ ਲਈ ਉਹਨਾਂ ਦਾ ਜਿਹੜਾ ਮੇਨ ਸੰਦੇਸ਼ ਸੀ ਦੋਸਤੋ ਇਹ ਸੀ ਕਿ ਜਦੋਂ ਸਿੱਖਿਆ, ਪ੍ਰਤਿਭਾ ਅਤੇ ਦੇਸ਼ ਪ੍ਰੇਮ ਇਕੱਠੇ ਹੋ ਜਾਣ ਨਾ ਤਾਂ ਇੱਕ ਇਨਸਾਨ ਜਿਹੜਾ ਉਹ ਪੂਰੇ ਸਮਾਜ ਲਈ ਪ੍ਰੇਰਣਾ ਬਣ ਸਕਦਾ ਹੈ। ਦੋਸਤੋ ਇਤਿਹਾਸ ਦੇ ਪੰਨਿਆਂ 'ਤੇ ਅੱਜ ਅਸੀਂ ਨਜ਼ਰ ਪਾਈਏ ਅਤੇ ਜਾਣਿਆ ਬਹੁਤ ਸਾਰਾ ਉਹਨਾਂ ਇਹ ਦੋ ਸ਼ਖਸੀਅਤਾਂ ਬਾਰੇ। ਕੁਝ ਨਾਮ ਅਜਿਹੇ ਵੀ ਨੇ ਇਤਿਹਾਸ 'ਚ ਦਰਜ ਨੇ ਜਿਨ੍ਹਾਂ ਨੇ ਆਪਣੀ ਸੋਚ, ਮਿਹਨਤ ਅਤੇ ਸਮਾਜ ਪ੍ਰਤੀ ਸਮਰਪਣ ਨਾਲ ਜਿਹੜਾ ਨਾ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਕਾਇਮ ਕੀਤੀ ਹੈ। ਆਚਾਰੀਆ ਪ੍ਰਫੁੱਲ ਚੰਦਰ ਰਾਏ ਨੇ ਵਿਗਿਆਨ ਦੇ ਖੇਤਰ ਵਿੱਚ ਅਤੇ ਦੇਸ਼ ਬੰਧੂ ਚਿਤਰੰਜਨ ਦਾਸ ਜੀ ਨੇ ਦੇਸ਼ ਸੇਵਾ ਦੇ ਖੇਤਰ ਵਿੱਚ ਇਹ ਜਿਹੜਾ ਯੋਗਦਾਨ ਦਿੱਤਾ ਉਹ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ। ਅਤੇ ਅਸੀਂ ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਦਿਲੋਂ ਸਲਾਮ ਕਰਦੇ ਹਾਂ ਅਤੇ ਦਿਲੋਂ ਨਮਨ ਕਰਦੇ ਹਾਂ। ਪ੍ਰੋਗਰਾਮ ਸੋਹਣੀ ਸਵੇਰ 'ਚ ਜਾਣਕਾਰੀਆਂ ਦਾ ਸਿਲਸਿਲਾ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ। ਹੁਣ ਤੁਸੀਂ ਸੁਣੋ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਸੋਹਣਾ ਜਿਹਾ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦੋਸਤੋ, ਅਸੀਂ ਆਪਣੇ ਫੋਨ ਨੂੰ ਤਾਂ ਹਰ ਰੋਜ਼ ਚਾਰਜ ਕਰਦੇ ਹਾਂ, ਪਰ ਆਪਣੇ ਮਨ ਦੇ ਸਰੀਰ ਨੂੰ ਚਾਰਜ ਕਰਨ ਲਈ ਕਿੰਨਾ ਸਮਾਂ ਕੱਢਦੇ ਹਾਂ, ਇਹ ਸੋਚਣ ਵਾਲੀ ਗੱਲ ਹੈ। ਪ੍ਰੋਗਰਾਮ ਸੋਹਣੀ ਸਵੇਰ ਚੱਲ ਰਿਹਾ ਅਤੇ ਇਹ ਸਵਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਪਣੇ ਮਨ ਜਾਂ ਫਿਰ ਸਰੀਰ ਨੂੰ ਚਾਰਜ ਕਰਨਾ ਤਾਂ ਅਕਸਰ ਅਸੀਂ ਭੁੱਲ ਜਾਂਦੇ ਹਾਂ ਦੋਸਤੋ, ਅਤੇ ਪਰ ਯੋਗ ਜਿਹੜਾ ਨਾ ਉਹ ਇਸਦਾ ਇੱਕ ਬਹੁਤ ਸੋਹਣਾ ਜਿਹਾ ਜਵਾਬ ਹੈ। ਹਾਂਜੀ ਦੋਸਤੋ, ਜਿਵੇਂ ਕਿ ਹਰ ਦਿਨ ਆਪਣੇ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਕੋਈ ਨਾ ਕੋਈ ਖਾਸ ਸੰਦੇਸ਼ ਲੈ ਕੇ ਆਉਂਦਾ ਹੈ, ਅਤੇ ਇਸੇ ਮਹੀਨੇ ਦੀ 21 ਤਰੀਕ ਨੂੰ ਯਾਨੀ ਕਿ 21 ਜੂਨ ਦਾ ਜਿਹੜਾ ਦਿਨ ਹੈ ਨਾ ਉਹ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਇਆ ਜਾਵੇਗਾ। ਦੋਸਤੋ, ਯੋਗ ਸਿਰਫ ਕਸਰਤ ਦਾ ਨਾਮ ਨਹੀਂ ਹੈ, ਇਸ ਸਰੀਰ, ਮਨ ਅਤੇ ਆਤਮਾ ਨੂੰ ਜੋੜਨ ਦਾ ਇੱਕ ਪ੍ਰਾਚੀਨ ਤਰੀਕਾ ਹੈ ਜੀ। ਯੋਗ ਜਿਹੜਾ ਦੋਸਤੋ, ਉਸ ਸ਼ਬਦ ਦਾ ਅਰਥ ਹੀ ਹੈ ਜੋੜਨਾ ਜਾਂ ਫਿਰ ਇੱਕ ਕਰਨਾ। ਅਤੇ ਜੇਕਰ ਅਸੀਂ ਗੱਲ ਕਰੀਏ, ਅੱਜ ਯੋਗ ਜਿਹੜਾ ਹੈ ਉਹ ਸਿਰਫ ਤਾਕਤ ਤੱਕ ਸੀਮਿਤ ਨਹੀਂ ਰਹਿ ਗਿਆ, ਸਗੋਂ ਦੁਨੀਆ ਦੇ ਲਗਭਗ ਜੇਕਰ ਅਸੀਂ ਗੱਲ ਕਰੀਏ ਹਰ ਕੋਨੇ 'ਚ ਲੋਕ ਇਸਨੂੰ ਆਪਣੇ ਅੰਤਰ ਮਨ ਨੂੰ ਜਿਹੜਾ ਉਹ ਕਾਮ ਕਰਨ ਲਈ, ਸਕੂਨ ਦੇਣ ਲਈ ਯੋਗ ਕਰਦੇ ਨੇ, ਅਪਣਾ ਰਹੇ ਨੇ ਲੋਕ। ਅਤੇ ਇਸਦੀ ਜਿਹੜੀ ਲੋਕਪ੍ਰਿਯਤਾ ਹੈ ਨਾ ਦੋਸਤੋ, ਉਹਨੂੰ ਦੇਖਦੇ ਹੋਇਆ ਸੰਯੁਕਤ ਰਾਸ਼ਟਰ ਵੱਲੋਂ 2014 'ਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਉਹ ਘੋਸ਼ਿਤ ਕੀਤਾ ਗਿਆ, ਅਤੇ ਪਹਿਲੀ ਵਾਰ ਇਹ ਦਿਵਸ ਜਿਹੜਾ ਉਹ 2015 'ਚ

ਮਨਾਇਆ ਗਿਆ। ਅਤੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ 21 ਜੂਨ ਦਾ ਹੀ ਕਿਉਂ ਦਿਨ ਜਿਹੜਾ ਉਹ ਚੁਣਿਆ ਗਿਆ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਉੱਤਰੀ ਜੇਕਰ ਅਸੀਂ ਗੱਲ ਕਰੀਏ ਗੋਲਾਰਧ ਦੀ, ਤਾਂ ਸਭ ਤੋਂ ਲੰਮਾ ਦਿਨ ਜਿਹੜਾ ਨਾ ਦੋਸਤੋ ਜੀਓਗ੍ਰਾਫਿਕਲੀ ਜੇਕਰ ਆਪਾਂ ਦੇਖੀਏ ਤਾਂ ਹੁੰਦਾ ਹੈ, ਅਤੇ ਇਹਨੂੰ ਸਮਰ ਸੋਲਸਟਾਈਸ ਜਿਹੜਾ ਉਹ ਕਿਹਾ ਜਾਂਦਾ ਹੈ। ਇਹ ਦਿਨ ਜਿਹੜਾ ਉਹ ਊਰਜਾ ਸੰਤੁਲਨ ਅਤੇ ਰੋਸ਼ਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਅਤੇ ਯੋਗ ਜਿਹੜਾ ਉਹ ਆਪਣੇ ਨਾਲ ਬਹੁਤ ਸਾਰੇ ਜਿਹੜੇ ਹੈਲਥ ਬੈਨੀਫਿਟਸ ਨੇ ਉਹ ਸਾਨੂੰ ਦਿੰਦਾ ਹੈ। ਅਤੇ ਯੋਗ ਕਰਨ ਨਾਲ ਦੋਸਤੋ ਸਰੀਰ ਜਿਹੜਾ ਉਹ ਸਾਡਾ ਇੱਕਦਮ ਫਿੱਟ ਰਹਿੰਦਾ, ਸਾਡਾ ਮਨ ਸ਼ਾਂਤ ਰਹਿੰਦਾ, ਜਿਹੜਾ ਸਟ੍ਰੈੱਸ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਜ਼ਿਆਦਾ ਉਹ ਘੱਟਦਾ, ਅਤੇ ਜਿਹੜੀ ਕੰਸਨਟ੍ਰੇਸ਼ਨ ਹੈ ਨਾ ਦੋਸਤੋ ਉਹ ਬਹੁਤ ਜ਼ਿਆਦਾ ਵੱਧਦੀ ਹੈ। ਅਤੇ ਅੱਜ ਦੀ ਅਸੀਂ ਜਾਣਦੇ ਹਾਂ ਤੇਜ਼ ਰਫਤਾਰ ਸਾਡੇ ਜੀਵਨ ਵਿੱਚ ਯੋਗ ਸਾਨੂੰ ਆਪਣੇ ਆਪ ਨਾਲ ਜੁੜਨ ਦਾ ਇੱਕ ਮੌਕਾ ਦਿੰਦਾ, ਮੈਡੀਟੇਸ਼ਨ ਜਿਹੜੀ ਹੈ ਉਹ ਹੋ ਜਾਂਦੀ ਹੈ। ਅਤੇ ਇਸ ਸਾਲ ਜਿਹੜਾ ਯੋਗ ਦਿਵਸ ਮਨਾਇਆ ਜਾ ਰਿਹਾ ਉਸਦੇ ਥੀਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਯੋਗ ਫੋਰ ਹੈਲਦੀ ਏਜਿੰਗ, ਯਾਨੀ ਕਿ

ਦੀਆਂ ਤੇਜ਼ ਰਫ਼ਤਾਰ ਸਾਡੇ ਜੀਵਨ ਵਿੱਚ ਯੋਗ ਸਾਨੂੰ ਆਪਣੇ ਆਪ ਨਾਲ ਜੁੜਨ ਦਾ ਇੱਕ ਮੌਕਾ ਦਿੰਦਾ। ਮੈਡੀਟੇਸ਼ਨ ਜਿਹੜੀ ਹੈ ਉਹ ਹੋ ਜਾਂਦੀ ਹੈ ਅਤੇ ਇਸ ਸਾਲ ਜਿਹੜਾ ਯੋਗ ਦਿਵਸ ਮਨਾਇਆ ਜਾ ਰਿਹਾ ਉਸਦੇ ਥੀਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਯੋਗ ਫੋਰ ਹੈਲਦੀ ਏਜਿੰਗ, ਯਾਨੀ ਕਿ ਸਿਹਤਮੰਦ ਬੁਢਾਪੇ ਲਈ ਯੋਗ। ਇਸਦਾ ਮਤਲਬ ਹੈ ਕਿ ਉਮਰ ਦਾ ਹਰ ਉਮਰ ਦਾ ਜਿਹੜਾ ਵਿਅਕਤੀ ਹੈ ਉਹ ਯੋਗ ਰਾਹੀਂ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਦਾ ਹੈ। ਅਤੇ ਦੋਸਤੋ ਇਹ ਜਿਹੜਾ ਸੰਦੇਸ਼ ਹੈ ਆਪਣੇ ਨਾਲ ਲੈ ਕੇ ਆਇਆ ਕਿ ਜਿੰਨਾ ਸਮਾਂ ਅਸੀਂ ਮੋਬਾਈਲ ਅਤੇ ਸਕਰੀਨ ਨੂੰ ਦਿੰਦੇ ਹਾਂ ਨਾ, ਜੇ ਉਸ ਵਿੱਚ ਅਸੀਂ 15 ਤੋਂ 20 ਮਿੰਟ ਵੀ ਯੋਗ ਅਤੇ ਪ੍ਰਾਣਾਯਾਮ ਲਈ ਕੱਢ ਲਈਏ ਤਾਂ ਸਰੀਰ ਅਤੇ ਮਨ ਦੋਵੇਂ ਸਾਡੇ ਤੰਦਰੁਸਤ ਰਹਿ ਸਕਦੇ ਨੇ। ਕਹਿੰਦੇ ਨੇ ਕਿ ਸਿਹਤ ਹੀ ਅਸਲੀ ਦੌਲਤ ਹੈ ਅਤੇ ਯੋਗ ਉਸ ਦੌਲਤ ਨੂੰ ਸੰਭਾਲ ਕੇ ਰੱਖਣ ਦਾ ਇੱਕ ਸੋਹਣਾ ਜਿਹਾ ਸਾਧਨ ਹੈ। ਅਤੇ ਦੋਸਤੋ ਇਹ ਨਹੀਂ ਹੈ ਕਿ ਸਿਰਫ ਹੁਣ 21 ਜੂਨ ਨੂੰ ਯੋਗ ਦਿਵਸ ਮਨਾਇਆ ਜਾਵੇਗਾ ਅਤੇ ਅਸੀਂ ਉਸ ਦਿਨ ਹੀ ਯੋਗ ਕਰਨਾ, ਸਗੋਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੀ ਡੇਲੀ ਲਾਈਫ 'ਚ ਇਸ ਨੂੰ ਅਪਣਾਓ। ਯੋਗ ਆਸਣ ਜਿਹੜੇ ਨੇ ਪ੍ਰੋਪਰ, ਜਿਹੜੇ ਕਈ ਟ੍ਰੇਨਰਸ ਹੁੰਦੇ ਨੇ ਤੁਹਾਡੇ ਆਸ ਪਾਸ, ਬਹੁਤ ਸਾਰੇ ਲੋਕ ਹੋਣਗੇ ਜਿਹੜੇ ਯੋਗਾ ਕਰਦੇ ਹੋਣਗੇ, ਤੁਸੀਂ ਉਹਨਾਂ ਨੂੰ ਮਿਲੋ, ਉਹਨਾਂ ਤੋਂ ਸਿੱਖੋ ਅਤੇ ਇਸ ਰੂਟੀਨ ਨੂੰ ਅਪਣਾ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ। ਪ੍ਰੋਗਰਾਮ ਸੋਹਣੀ ਸਵੇਰ 'ਚ, ਅਗਲਾ ਗੀਤ ਸ਼੍ਰੇਆ ਘੋਸ਼ਾਲ ਅਤੇ ਸੋਨਾ ਮਹਾਪਤਾ ਦੀ ਆਵਾਜ਼ 'ਚ, ਤੁਸੀਂ ਵੀ ਇੰਜੋਏ ਕਰੋ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 meters, ਯਾਨੀ 873 kHz 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ। 8:15 ਤੁਸੀਂ ਸੁਣੋਗੇ ਮੋਰਨਿੰਗ ਨਿਊਜ਼, ਅਤੇ 8:30 ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ। ਹੁਣ ਤੋਂ ਬਸ ਕੁਛ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ।

0: And now, for a look at today's newspapers, it's over to Subhadra Ramachandran.
1: Thank you, Sunil. The peace deal between US and Iran is prominently noted on the front pages of dailies. US and Iran reach deal to end war, reopen Hormuz, headlines the Indian Express. US-Iran strike tentative peace deal as Israel refuses land pullback, reads the headline in the Statesman. Prime Minister Modi will lead the main event of the International Day of Yoga 2026 celebrations in Kolkata on June 21, writes the Asian Age. In its editorial piece titled Label Truth, the Tribune argues that FSSAI's action against misleading food labels is necessary, but only a first step. And that is back to you, Sunil.
0: Thank you, Subhadra. And now, before we end the bulletin, the headlines once again. Slovakia confers its highest honor, Order of the White Double Cross First Class, on Prime Minister Narendra Modi. Prime Minister Modi to participate in G7 summit in Avignon, France, today to hold bilateral meetings with Prime Ministers of Canada and UK and UAE President. And in football, Cape Verde stunned Spain in scoreless draw at FIFA World Cup. Belgium also settled for 1-1 draw with Egypt. And with that, we end the morning news. Have a nice day.
2: Namaskar, ye Akashvani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੇ ਸਰਵਉੱਚ ਸਨਮਾਨ ਦੀ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਨਵਾਜ਼ਿਆ ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਦੇ ਏਵੀਆਨ 'ਚ G7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ 'ਤੇ ਬਰਾਮਦ ਡਿਊਟੀ ਵਧਾਈ ਪੈਟਰੋਲ 'ਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ ਅਤੇ ਭਾਰਤੀ ਟੈਂਕਰ ਦੇਸ਼ਾਂ ਨੇ 62,370 ਮੀਟ੍ਰਿਕ ਟਨ LNG ਨਾਲ ਹਾਰਮੁਸ ਪੰਚਰੋਡ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੈਲੇਗ੍ਰੀਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲੋਵਾਕੀਆ ਦੇ ਸਰਵਉੱਚ ਰਾਜ ਸਨਮਾਨ ਦੀ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ ਹੈ ਸ੍ਰੀ ਮੋਦੀ ਨੇ ਇਸ ਵਕਾਰੀ ਸਨਮਾਨ ਲਈ ਰਾਸ਼ਟਰਪਤੀ ਸਰਕਾਰ ਅਤੇ ਸਲੋਵਾਕੀਆ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਇਹ ਸਨਮਾਨ ਭਾਰਤ ਦੇ 140 ਕਰੋੜ ਲੋਕਾਂ ਅਤੇ ਭਾਰਤ ਤੇ ਸਲੋਵਾਕੀਆ ਦਰਮਿਆਨ ਦੋਸਤੀ ਦੇ ਮਜ਼ਬੂਤ ਰਿਸ਼ਤੇ ਦਾ ਸਨਮਾਨ ਹੈ ਸ੍ਰੀ ਮੋਦੀ ਨੇ ਇਸ ਪੁਰਸਕਾਰ ਨੂੰ ਭਾਰਤ ਅਤੇ ਸਲੋਵਾਕੀਆ ਦੇ ਲੋਕਾਂ ਨੂੰ ਇਕਜੁੱਟ ਕਰਨ ਵਾਲੇ ਨਿੱਘ ਵਿਸ਼ਵਾਸ ਤੇ ਪਿਆਰ ਦਾ ਸਬੂਤ ਦੱਸਿਆ ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਸਨਮਾਨ ਦੋਵਾਂ ਮੁਲਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਵਿਸ਼ੇਸ਼ ਦੋਸਤੀ ਜਾਰੀ ਰੱਖਣ ਲਈ ਪ੍ਰੇਰਿਤ ਕਰੇਗਾ 52ਵਾਂ G7 ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਏਵੀਆਨ 'ਚ ਸ਼ੁਰੂ ਹੋ ਗਿਆ ਹੈ ਦੁਨੀਆ ਦੇ ਪ੍ਰਮੁੱਖ ਅਰਥਚਾਰਿਆਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਚਰਚਾ ਕਰ ਰਹੇ ਨੇ ਇਸ ਤੋਂ ਪਹਿਲਾਂ ਸ੍ਰੀ ਮੈਕਰੋਂ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਸੰਮੇਲਨ 'ਚ ਰਸਮੀ ਤੌਰ 'ਤੇ ਸਵਾਗਤ ਕੀਤਾ 3 ਦਿਨਾਂ ਸਿਖਰ ਸੰਮੇਲਨ ਦੌਰਾਨ ਨੇਤਾਵਾਂ ਤੋਂ ਆਲਮੀ ਅਸੰਤੁਲਨ ਨੂੰ ਘਟਾਉਣ ਅਤੇ ਵੱਡੇ ਭੂ ਰਾਜਨੀਤਿਕ ਸੰਕਟਾਂ ਨੂੰ ਹੱਲ ਕਰਨ ਬੱਚਿਆਂ ਨਾਲ ਸੰਬੰਧਿਤ ਮੁੱਦਿਆਂ ਅਤੇ ਸੰਗਠਿਤ ਅਪਰਾਧ ਅਤੇ ਮਨੀ ਲਾਂਡਰਿੰਗ ਖਿਲਾਫ਼ ਲੜਾਈ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨ ਦੀ ਉਮੀਦ ਹੈ G7 ਸਿਖਰ ਸੰਮੇਲਨ ਇੱਕ ਅੰਤਰਰਾਸ਼ਟਰੀ ਮੰਚ ਹੈ ਜੋ ਹਰ ਸਾਲ G7 ਮੈਂਬਰ ਦੇਸ਼ਾਂ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਇੰਗਲੈਂਡ ਅਤੇ ਅਮਰੀਕਾ ਦੇ ਨੇਤਾਵਾਂ ਵੱਲੋਂ ਕਰਵਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਦੇ ਦੌਰੇ ਦੇ ਤੀਜੇ ਗੇੜ 'ਚ ਅੱਜ ਫਰਾਂਸ ਦੇ ਏਵੀਆਨ ਪਹੁੰਚਣਗੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਕਰਨਗੇ ਇਸ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣਾ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਹੋਣ ਵਾਲੇ ਸੰਮੇਲਨ ਦੇ ਕਾਰਜਕਾਰੀ ਸੈਸ਼ਨ 'ਚ ਸ਼ਿਰਕਤ ਕਰਨਗੇ ਇਸ ਸੈਸ਼ਨ ਵਿੱਚ G7 ਦੇਸ਼ਾਂ ਦੇ ਨੇਤਾ ਭਾਈਵਾਲ ਦੇਸ਼ਾਂ ਦੇ ਮੁਖੀ ਅਤੇ ਵਿਸ਼ਵ ਬੈਂਕ ਅਤੇ ਅਫਰੀਕੀ ਵਿਕਾਸ ਬੈਂਕ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ ਮੀਟਿੰਗ ਦੌਰਾਨ ਸ੍ਰੀ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਿਯਾਨ ਨਾਲ ਦਵੰਲੀਆਂ ਮੀਟਿੰਗਾਂ ਵੀ ਕਰਨਗੇ ਬਾਅਦ ਵਿੱਚ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੱਲੋਂ ਆਯੋਜਿਤ ਰਾਤ ਦੇ ਖਾਣੇ 'ਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸੱਦੇ 'ਤੇ ਫਰਾਂਸ ਦੇ ਸ਼ਹਿਰ ਏਵੀਆਨ ਦਾ ਦੌਰਾ ਕਰਨਗੇ ਜ਼ਿਕਰਯੋਗ ਹੈ ਕਿ G7 ਸੰਮੇਲਨ 'ਚ ਭਾਰਤ ਦੀ 13ਵੀਂ ਭਾਗੀਦਾਰੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ 7ਵੀਂ ਵਾਰ G7 ਸੰਮੇਲਨ 'ਚ ਭਾਰਤ ਦੀ ਨਿਯਮਿਤ ਭਾਗੀਦਾਰੀ ਸ਼ਾਂਤੀ ਸੁਰੱਖਿਆ ਵਿਕਾਸ ਅਤੇ ਵਾਤਾਵਰਣ ਸਥਿਰਤਾ ਨਾਲ ਸੰਬੰਧਿਤ ਆਲਮੀ ਚੁਣੌਤੀਆਂ ਨੂੰ ਹੱਲ ਕਰਨ 'ਚ ਭਾਰਤ ਦੀ ਭੂਮਿਕਾ ਅਤੇ ਯੋਗਦਾਨ ਦੀ ਵੱਧਦੀ ਮਾਨਤਾ ਨੂੰ ਦਰਸਾਉਂਦੀ ਹੈ ਸਰਕਾਰ ਨੇ ਆਪਣੀ ਤਾਜ਼ਾ ਸਮੀਖਿਆ ਵਿੱਚ ਡੀਜ਼ਲ ਤੇ ਹਵਾਬਾਜ਼ੀ ਟਰਬਾਈਨ ਈਂਧਨ ATF ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵਧਾ ਦਿੱਤੀ ਹੈ ਡੀਜ਼ਲ ਉੱਤੇ ਬਰਾਮਦ ਡਿਊਟੀ 13.05 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 14 ਰੁਪਏ ਕਰ ਦਿੱਤੀ ਗਈ ਹੈ ATF ਬਰਾਮਦ ਤੇ ਡਿਊਟੀ 9 ਰੁਪਏ 5

ਉਸ ਪੰਜ ਰੋਡ ਨੂੰ ਦੁਬਾਰਾ ਖੋਲਣ, ਸਮੁੰਦਰੀ ਆਵਾਜਾਈ ਨੂੰ ਬਹਾਲ ਕਰਨ ਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਸਮੇਤ ਹੋਰਨਾਂ ਮੁੱਦਿਆਂ ਤੇ 60 ਦਿਨਾਂ ਦੀ ਗੱਲਬਾਤ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਐ। ਇਸ ਐਲਾਨ ਤੋਂ ਬਾਅਦ ਅੰਤਰਰਾਸ਼ਟਰੀ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰਸਮੀ ਦਸਤਖਤ ਤੋਂ ਬਾਅਦ ਸਮਝੌਤੇ ਦੇ ਪੂਰੇ ਵੇਰਵੇ ਜਾਰੀ ਕੀਤੇ ਜਾਣਗੇ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਕੱਲ੍ਹ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੂੰ ਔਰਤਾਂ 'ਤੇ ਆਪਣੀ ਕਾਰਵਾਈ ਤੁਰੰਤ ਬੰਦ ਕਰਨ ਅਤੇ ਅਫਗਾਨਿਸਤਾਨ ਦੇ ਅੰਦਰ ਵੱਖ ਵੱਖ ਧੜਿਆਂ ਨੂੰ ਸੰਬੋਧਨ ਕਰਨ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਅੱਜ ਪੰਜਾਬ ਦੇ ਫਾਜ਼ਿਲਕਾ ਸਮੇਤ ਹੋਰਨਾਂ ਕਈ ਥਾਵਾਂ 'ਤੇ ਮੀਂਹ ਪੈ ਰਿਹਾ ਅਤੇ ਕਈ ਥਾਵਾਂ 'ਤੇ ਬੱਦਲਵਾਈ ਬਣੀ ਹੋਈ ਹੈ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਸਨਮਾਨ ਦਾ ਆਰਡਰ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਵਿਆਨ 'ਚ G7 ਸਿਖਰ ਸੰਮੇਲਨ 'ਚ ਕਰਨਗੇ ਸ਼ਿਰਕਤ। ਸਰਕਾਰ ਨੇ ਡਿਜੀਟਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ 'ਤੇ ਬਰਾਮਦ ਡਿਊਟੀ ਵਧਾਈ। ਪੈਟਰੋਲ

0: ਤੋਂ। ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਸਨਮਾਨ ਦਾ ਆਰਡਰ ਆਫ ਵਾਈਟ ਡਬਲ ਕਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਵਿਆਂ 'ਚ G7 ਸਿਖਰ ਸੰਮੇਲਨ 'ਚ ਕਰਨਗੇ ਸ਼ਿਰਕਤ। ਸਰਕਾਰ ਨੇ ਡਿਜੀਟਲ ਅਤੇ ਹਵਾਬਾਜ਼ੀ ਟਰਬਾਈਨ ਈਂਧਨ 'ਤੇ ਬਰਾਮਦ ਡਿਊਟੀ ਵਧਾਈ। ਪੈਟਰੋਲ 'ਤੇ ਬਰਾਮਦ ਡਿਊਟੀ 'ਚ ਕੋਈ ਤਬਦੀਲੀ ਨਹੀਂ। ਭਾਰਤੀ ਟੈਂਕਰ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹੋਰਮੁਸ ਪੰਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।
2: ਬਦਲੋ ਬਦਲੋ ਆਦਤ ਬਦਲੋ।
3: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
2: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਪਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਦਿਲਾ ਵਿੱਚ ਟੱਪ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ

ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਬੁਰਰਾ 'ਚੋਂ ਯੁਵਰਾਜ ਹੰਸ ਦਾ ਗਾਇਆ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਦੋਸਤੋ ਮਹਿਕ ਪੰਜਾਬ ਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ 'ਚੋਂ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਅਤੇ ਗੁਰਲੇਜ਼ ਅਖਤਰ ਦਾ ਗਾਇਆ ਗੀਤ। ਲਓ ਜੀ ਤੁਸੀਂ ਵੀ ਇੰਜੋਏ ਕਰੋ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ।

ਇਹ ਫਿਲਮ 'ਚ ਬਹੁਤ ਸੋਹਣਾ ਜਿਹੜਾ ਸੰਦੇਸ਼ ਹੈ ਉਹ ਦਿੱਤਾ ਗਿਆ ਸੀ, ਅਤੇ ਨਾਲ ਦੇ ਨਾਲ ਇਸ ਫਿਲਮ ਦੇ ਜਿਹੜੇ ਗੀਤ ਸੀ ਦੋਸਤੋ ਉਹ ਵੀ ਬਹੁਤ ਜ਼ਿਆਦਾ ਹਿੱਟ ਹੋਏ ਸੀ। ਅਤੇ ਜੇਕਰ ਅਸੀਂ ਇਸ ਫਿਲਮ ਦੇ ਸੰਦੇਸ਼ ਦੀ ਗੱਲ ਕਰੀਏ ਜਾਂ ਫਿਰ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਦਈਏ, ਸੰਨ 1978 'ਚ ਰਿਲੀਜ਼ ਹੋਈ ਸੀ ਦੋਸਤੋ ਇਹ ਫਿਲਮ। ਅਤੇ ਇਸ ਫਿਲਮ ਦਾ ਜਿਵੇਂ ਕਿ ਤੁਹਾਨੂੰ ਦੱਸਿਆ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਰਾਜ ਕਪੂਰ ਨੇ ਕੀਤਾ ਸੀ। ਫਿਲਮ ਵਿੱਚ ਸ਼ਸ਼ੀ ਕਪੂਰ ਅਤੇ ਜ਼ੀਨਤ ਅਮਾਨ ਜਿਹੜੇ ਸੀ ਉਹ ਮੁੱਖ ਕਲਾਕਾਰਾਂ ਵਜੋਂ ਉਹਨਾਂ ਨੇ ਇਸ ਵਿੱਚ ਜਿਹੜਾ ਹੈ ਉਹ ਆਪਣਾ ਰੋਲ ਅਦਾ ਕੀਤਾ। ਫਿਲਮ ਸਾਨੂੰ ਦੋਸਤੋ ਇਹ ਸੰਦੇਸ਼ ਦਿੰਦੀ ਸੀ ਕਿ ਅਸਲੀ ਜਿਹੜੀ ਸੁੰਦਰਤਾ ਹੈ ਉਹ ਚਿਹਰੇ ਵਿੱਚ ਨਹੀਂ ਸਗੋਂ ਇਨਸਾਨ ਦੇ ਮਨ, ਵਿਚਾਰਾਂ ਅਤੇ ਰੂਹ ਵਿੱਚ ਹੁੰਦੀ ਹੈ। ਅਤੇ ਇਸ ਫਿਲਮ ਦਾ ਗੀਤ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਹਿੱਟ ਹੋਇਆ, ਜਿਹੜਾ ਕਿ ਲਤਾ ਮੰਗੇਸ਼ਕਰ ਅਤੇ ਸਾਥੀਆਂ ਨੇ ਗਾਇਆ। ਲਓ ਸਭ ਤੋਂ ਪਹਿਲਾਂ ਇਸ ਫਿਲਮ ਦਾ ਇਹ ਗੀਤ ਤੁਸੀਂ ਵੀ ਸੁਣੋ।

ਜਿੰਨੀ ਸੋਹਣੀ ਇਹ ਫਿਲਮ ਸੀ ਉਨੀ ਹੀ ਸੋਹਣੀ ਇਸ ਫਿਲਮ ਦੀ ਗੀਤ ਸੀ। ਦੋਸਤੋ, ਜੇਕਰ ਅਸੀਂ ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇੱਕ ਪਿੰਡ ਦੇ ਪੁਜਾਰੀ ਦੀ ਬੇਟੀ ਜਿਸਦਾ ਨਾਮ ਰੂਪਾ ਸੀ, ਉਸਦੇ ਆਲੇ ਦੁਆਲੇ ਇਹ ਫਿਲਮ ਘੁੰਮਦੀ ਹੈ ਦੋਸਤੋ। ਅਤੇ ਇਸਦਾ ਕਿਰਦਾਰ ਜਿਹੜਾ ਹੈ, ਰੂਪਾ ਦਾ ਕਿਰਦਾਰ ਜ਼ੀਨਤ ਅਮਨ ਨੇ ਨਿਭਾਇਆ ਸੀ। ਰੂਪਾ ਦੱਸਿਆ ਜਾਂਦਾ ਦੋਸਤੋ ਕਿ ਇਸ ਫਿਲਮ ਦੇ ਵਿੱਚ ਜੋ ਹੈ ਉਸਦਾ ਰੋਲ ਸੀ, ਉਹ ਬਚਪਨ ਤੋਂ ਹੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪਰ ਦੋਸਤੋ, ਉਹ ਜਿਹਦੇ ਵਜ੍ਹਾ ਨਾਲ ਜਿਹੜਾ ਹਾਦਸੇ ਨਾਲ ਉਹ ਸ਼ਿਕਾਰ ਹੋ ਗਈ ਸੀ, ਉਹ ਆਪਣੇ ਜਿਹੜਾ ਚਿਹਰਾ ਸੀ ਉਹਨੂੰ ਜਿਹੜਾ ਹੈ ਉਹ ਲੁਕਾ ਕੇ ਰੱਖਦੀ ਸੀ। ਪਰ ਰੂਪਾ ਦੀ ਜਿਹੜੀ ਆਵਾਜ਼ ਸੀ ਦੋਸਤੋ, ਉਹ ਬਹੁਤ ਜ਼ਿਆਦਾ ਸੁਰੀਲੀ ਸੀ ਅਤੇ ਉਹ ਮੰਦਰ 'ਚ ਭਜਨ ਵੀ ਗਾਉਂਦੀ ਸੀ। ਅਤੇ ਪਿੰਡ 'ਚ ਹੀ ਆਈ ਇੱਕ ਇੰਜੀਨੀਅਰ ਜਿਹੜਾ ਸੀ, ਰਾਜੀਵ ਨਾਮ ਹੈ ਕਿਰਦਾਰ ਦਾ, ਅਤੇ ਇਸ ਕਿਰਦਾਰ ਨੂੰ ਸ਼ਸ਼ੀ ਕਪੂਰ ਨੇ ਨਿਭਾਇਆ। ਉਹ ਰੂਪਾ ਦੀ ਮਿੱਠੀ ਆਵਾਜ਼ ਅਤੇ ਉਹਦੀ ਰੂਹ ਦੀ ਖੂਬਸੂਰਤੀ ਨਾਲ ਪ੍ਰਭਾਵਿਤ ਹੋ ਜਾਂਦਾ ਹੈ, ਪਰ ਉਹ ਰੂਪਾ ਦੇ ਚਿਹਰੇ ਦੀ ਜਿਹੜੀ ਅਸਲੀਅਤ ਹੈ ਉਸ ਤੋਂ ਅਣਜਾਣ ਹੁੰਦਾ ਹੈ। ਜਦੋਂ ਉਸਨੂੰ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਕਹਾਣੀ ਇੱਕ ਨਵੇਂ ਮੋੜ 'ਤੇ ਪਹੁੰਚਦੀ ਹੈ, ਅਤੇ ਫਿਲਮ ਫਿਰ ਸਵਾਲ ਪੁੱਛਦੀ ਹੈ ਕਿ ਅਸਲੀ ਸੁੰਦਰਤਾ ਜਿਹੜੀ ਹੈ ਉਹ ਸਿਰਫ ਚਿਹਰੇ 'ਚ ਹੁੰਦੀ ਹੈ ਜਾਂ ਇਨਸਾਨ ਦੇ ਦਿਲ, ਵਿਚਾਰਾਂ ਅਤੇ ਰੂਹ ਵਿੱਚ ਵੀ। ਇਹੀ ਇਸ ਫਿਲਮ ਦਾ ਸਭ ਤੋਂ ਵੱਡਾ ਸੰਦੇਸ਼ ਸੀ ਕਿ ਬਾਹਰੀ ਰੂਪ ਇੱਕ ਦਿਲ ਬਦਲ ਸਕਦਾ ਹੈ, ਪਰ ਇਨਸਾਨ ਦੀ ਨੇਕੀ, ਸੱਚਾਈ ਅਤੇ ਪਿਆਰ ਹੀ ਉਹਦੀ ਜਿਹੜੀ ਹੈ ਉਹ ਅਸਲ ਪਹਿਚਾਣ ਹੁੰਦੀ ਹੈ। ਇਸ ਫਿਲਮ 'ਚ ਹੋਰ ਵੀ ਬਹੁਤ ਸਾਰੇ ਜਿਹੜੇ ਸੀ ਉਹ ਟਵਿਸਟ ਸੀ, ਉਸ ਬਾਰੇ ਵੀ ਅਸੀਂ ਗੱਲ ਕਰਾਂਗੇ। ਫਿਲਮ ਕੀ ਸੰਦੇਸ਼ ਦਿੰਦੀ ਹੈ ਉਸ ਬਾਰੇ ਵੀ ਗੱਲ ਕਰਾਂਗੇ। ਲੇਕਿਨ ਇਸ ਫਿਲਮ ਦਾ ਅਗਲਾ ਇੱਕ ਹੋਰ ਬਹੁਤ ਸੋਹਣਾ ਗੀਤ ਜਿਸ ਨੂੰ ਗਾਇਆ ਹੈ ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ ਅਤੇ ਸਾਥੀਆਂ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ।

ਜਿੰਨੀ ਸੋਹਣੀ ਇਹ ਫਿਲਮ ਸੀ ਦੋਸਤੋ, ਉਨੇ ਹੀ ਸੋਹਣੇ ਇਸ ਫਿਲਮ ਦੇ ਗੀਤ ਸਨ। ਸੰਨ 1978 'ਚ ਫਿਲਮ ਰਿਲੀਜ਼ ਹੋਈ ਸੱਤਮ ਸ਼ਿਵਮ ਸੁੰਦਰਮ, ਅਤੇ ਇਹ ਆਪਣੇ ਸਮੇਂ ਦੀਆਂ ਸਭ ਤੋਂ ਚਰਚਿਤ ਫਿਲਮਾਂ 'ਚੋਂ ਇੱਕ ਸੀ ਦੋਸਤੋ। ਇਸ ਫਿਲਮ ਦਾ ਜਿਹੜਾ ਨਿਰਦੇਸ਼ਨ ਸੀ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਸ਼ੋਮੈਨ ਰਾਜ ਕਪੂਰ ਨੇ ਕੀਤਾ ਸੀ, ਅਤੇ ਕਹਿੰਦੇ ਨੇ ਕਿ ਰਾਜ ਕਪੂਰ ਇਸ ਫਿਲਮ ਰਾਹੀਂ ਨਾ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਇਨਸਾਨ ਦੀ ਅਸਲ ਖੂਬਸੂਰਤੀ ਉਸਦੇ ਚਿਹਰੇ ਵਿੱਚ ਨਹੀਂ, ਸਗੋਂ ਉਸਦੇ ਦਿਲ ਅਤੇ ਵਿਚਾਰਾਂ 'ਚ ਹੁੰਦੀ ਹੈ। ਦੋਸਤੋ, ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਉਦੋਂ ਇਸਦੇ ਵਿਸ਼ੇ ਅਤੇ ਪੇਸ਼ਕਾਰੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ, ਪਰ ਸਮੇਂ ਦੇ ਨਾਲ ਨਾਲ ਇਹ ਫਿਲਮ ਇੱਕ ਕਲਾਸਿਕ ਫਿਲਮ ਵਜੋਂ ਜਾਣੀ ਜਾਣ ਲੱਗ ਪਈ। ਅੱਜ ਦੇ ਸਮੇਂ 'ਚ ਜੇਕਰ ਅਸੀਂ ਗੱਲ ਕਰੀਏ ਤਾਂ ਜਦੋਂ ਲੋਕ ਅਕਸਰ ਬਾਹਰੀ ਦਿਖਾਵੇ ਨੂੰ ਜ਼ਿਆਦਾ ਮਹੱਤਵਤਾ ਦਿੰਦੇ ਨੇ, ਇਹ ਫਿਲਮ ਸਾਨੂੰ ਇਹ ਯਾਦ ਦਵਾਉਂਦੀ ਹੈ ਕਿ ਚੰਗਾ ਦਿਲ, ਸੱਚਾਈ ਅਤੇ ਪਿਆਰ ਹੀ ਇਨਸਾਨ ਦੀ ਸਭ ਤੋਂ ਵੱਡੀ ਖੂਬਸੂਰਤੀ ਹੁੰਦਾ ਹੈ। ਅਤੇ ਦੋਸਤੋ, ਇਸੇ ਖੂਬਸੂਰਤ ਸੰਦੇਸ਼ ਨਾਲ ਭਰੀ ਇਸ ਫਿਲਮ ਦਾ, ਆਓ ਹੁਣ ਸੁਣਦੇ ਹਾਂ ਇੱਕ ਹੋਰ ਸਦਾ ਬਹਾਰ ਗੀਤ।

ਵਾਹ ਜੀ ਵਾਹ, ਕਿੰਨੀ ਨਜ਼ਾਕਤ, ਕਿੰਨੀ ਖੂਬਸੂਰਤੀ ਅਤੇ ਕਿੰਨੇ ਡੂੰਘੇ ਅਹਿਸਾਸਾਂ ਨਾਲ ਸਜੀ ਹੋਈ ਇਹ ਗਜ਼ਲ ਸੀ। ਗਜ਼ਲਾਂ ਦੀ ਖਾਸੀਅਤ ਹੀ ਦੋਸਤੋ ਇਹ ਹੁੰਦੀ ਹੈ ਕਿ ਇਹ ਦਿਲਾਂ ਦੀਆਂ ਉਹ ਗੱਲਾਂ ਵੀ ਬਿਆਨ ਕਰ ਜਾਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰ ਲਫਜ਼ਾਂ ਵਿੱਚ ਨਹੀਂ ਕਹਿ ਸਕਦੇ। ਅੱਜ ਦੀ ਇਸ ਮਹਿਫਿਲ ਵਿੱਚ ਅਸੀਂ ਮੁਹੱਬਤ, ਯਾਦਾਂ, ਉਮੀਦਾਂ, ਤਨਹਾਈ ਅਤੇ ਜ਼ਿੰਦਗੀ ਦੇ ਕਈ ਰੰਗਾਂ ਨੂੰ ਗਜ਼ਲਾਂ ਰਾਹੀਂ ਮਹਿਸੂਸ ਕੀਤਾ। ਜਾਂਦੇ ਜਾਂਦੇ ਬਸ ਇੰਨਾ ਹੀ ਕਹਾਂਗੀ ਕਿ ਜ਼ਿੰਦਗੀ ਦੀ ਭੱਜ ਦੌੜ 'ਚ ਆਪਣੇ ਦਿਲ ਲਈ ਵੀ ਥੋੜ੍ਹਾ ਜਿਹਾ ਸਮਾਂ ਕੱਢਦੇ ਰਹੋ ਦੋਸਤੋ, ਕਿਉਂਕਿ ਕਹਿੰਦੇ ਨੇ ਕਿ ਜਿੱਥੇ ਅਹਿਸਾਸ ਜਿਉਂਦੇ ਰਹਿੰਦੇ ਨੇ ਨਾ, ਉੱਥੇ ਹੀ ਜ਼ਿੰਦਗੀ ਜਿਹੜੀ ਹੈ ਉਹ ਹੋਰ ਵੀ ਖੂਬਸੂਰਤ ਬਣ ਜਾਂਦੀ ਹੈ। ਅਤੇ ਦੋਸਤੋ, ਹੁਣ ਸਾਡੀ ਜਿਹੜੀ ਸਟੂਡੀਓ ਦੀ ਘੜੀ ਉਹ ਇਸ਼ਾਰਾ ਕਰ ਰਹੀ ਹੈ ਇਸ ਗਜ਼ਲਾਂ ਦੀ ਮਹਿਫਿਲ ਨੂੰ ਇੱਥੇ ਖਤਮ ਕਰਨ ਦੀ। ਅਤੇ ਹੁਣ ਇਸੇ ਮਹਿਫਿਲ 'ਚ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਇਜਾਜ਼ਤ ਦਿਓ, ਫਿਰ ਮੁਲਾਕਾਤ ਹੋਵੇਗੀ ਅਲਫਾਜ਼ਾਂ, ਅਹਿਸਾਸਾਂ ਅਤੇ ਸੁਰਾਂ ਦੀ ਇੱਕ ਹੋਰ ਦਿਲਨਸ਼ੀਨ ਮਹਿਫਿਲ 'ਚ। ਤਦ ਤੱਕ ਲਈ ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਗਜ਼ਲਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ

ਸਲੋਵਾਕੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਸਨਮਾਨ ਦਾ ਅਵਾਰਡ ਆਫ ਵਾਈਟ ਡਬਲ ਕ੍ਰਾਸ ਫਸਟ ਕਲਾਸ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਅੱਜ ਫਰਾਂਸ ਦੇ ਏਵੀਆਨ ਵਿੱਚ G7 ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਸ਼੍ਰੀ ਮੋਦੀ ਕੈਨੇਡਾ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀਆਂ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਵੀ ਕਰਨਗੇ। ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਟਰਬਾਈਨ ਈਂਧਣ 'ਤੇ ਬਰਾਮਦ ਡਿਊਟੀ ਵਧਾਈ। ਪੈਟਰੋਲ 'ਤੇ ਬਰਾਮਦ ਡਿਊਟੀ ਵਿੱਚ ਕੋਈ ਤਬਦੀਲੀ ਨਹੀਂ। ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ। ਭਾਰਤੀ ਟੈਕਸ ਦਿਸ਼ਾ ਨੇ 62,370 ਮੀਟ੍ਰਿਕ ਟਨ LNG ਨਾਲ ਹਾਰਮੂਜ਼ ਭੰਨਜੋੜ ਨੂੰ ਸੁਰੱਖਿਅਤ ਢੰਗ ਨਾਲ ਪਾਰ ਕੀਤਾ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ। ਭਾਰਤੀ ਫੌਜ ਦੀ ਵਜਰ ਕੋਰ ਵੱਲੋਂ ਦੇਸ਼ ਵਾਸੀਆਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ 'ਚ ਹੁਸੈਨੀਵਾਲਾ ਯਾਦਗਾਰ ਅਤੇ ਫਿਰੋਜ਼ਪੁਰ ਦੇ ਕਿਲ੍ਹੇ ਦੀਆਂ ਜੰਗ ਪ੍ਰਭਾਵਿਤ ਕੰਧਾਂ ਅਤੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣੇ ਜਾਂਦੇ ਖੇਮਕਰਨ ਕਸਬੇ ਵਿੱਚ ਆਸਲ ਉਤਾੜ ਦੇ ਦਰਸ਼ਨ ਕਰਨ ਦੀ ਅਪੀਲ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਤੌਰ 'ਤੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 2 ਹਫ਼ਤਿਆਂ ਅੰਦਰ ਮਾਮਲੇ ਦੀ ਵੇਰਵੇ ਸਹਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਯੁੱਧਿਆ ਦੇ ਰਾਮ ਮੰਦਰ ਵਿੱਚ ਦਾਨ ਅਤੇ ਕੀਮਤੀ ਵਸਤਾਂ ਦੀ ਦੁਰਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਰਾਜਸਥਾਨ, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ਨਗੋਈ ਕੀਤੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 10:03 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਚੁੱਕਿਆ ਜੀ ਤੁਹਾਡੇ ਮਨਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਲਾਈਵ ਫੋਨ ਇਨ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਅਤੇ ਸੁਣ ਸਕਦੇ ਹੋ ਜੀ ਆਪਣੇ ਮਨਪਸੰਦੀਦਾ ਗੀਤ। ਉਹਦੇ ਲਈ ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਹੈ। ਹੁਣ ਨੰਬਰ ਡਾਇਲ ਕਰਨਾ ਪਵੇਗਾ। ਨੰਬਰ ਹੈ ਜੀ 01-81-43-143। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨਪਸੰਦੀਦਾ ਗੀਤ ਸੁਣੋ। ਫਿਲਹਾਲ ਇਸ ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਗੀਤ ਸੁਣਾਉਣ ਜਾ ਰਹੇ ਹਾਂ ਜੀ ਜੁਬਨ ਨੌਟਿਆਲ ਦੀ ਆਵਾਜ਼ ਅਤੇ ਧਵਨੀ ਭਾਨੂਸ਼ਲੀ ਦੀ ਆਵਾਜ਼। ਫਿਲਮ ਹੈ ਜੀ ਮਰ ਜਾਵਾਂ ਚੋ। ਲਓ ਜੀ ਇੰਜੋਏ ਕਰੋ ਇਹ ਗੀਤ।

ਬਹੁਤ ਸੋਹਣਾ ਜਿਹਾ ਗੀਤ ਤੁਸੀਂ ਇੰਜੋਏ ਕਰ ਰਹੇ ਸੀ ਜੀ, ਅਤੇ ਪ੍ਰੋਗਰਾਮ ਵੀ ਤੁਹਾਡਾ ਮਨ ਪਸੰਦੀਦਾ ਹੈ। ਹੈਲੋ ਫਰਮਾਇਸ਼, ਲਾਈਫ ਇਨ ਫੋਨ ਇਨ ਇਸ ਪ੍ਰੋਗਰਾਮ 'ਚ ਆਓ ਜਾਣਦੇ ਹਾਂ ਸਭ ਤੋਂ ਪਹਿਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ, ਸ਼ਾਇਦ ਕੁਛ ਟੈਕਨੀਕਲ ਐਰਰ ਕਰਕੇ ਕਾਲ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ ਹੈ, ਲੇਕਿਨ ਕੋਈ ਗੱਲ ਨਹੀਂ ਜੀ, ਅਸੀਂ ਪ੍ਰੋਗਰਾਮ 'ਚ ਤੁਹਾਡੀ ਕਾਲ ਜ਼ਰੂਰ ਲਵਾਂਗੇ ਅਤੇ ਤੁਹਾਡੇ ਨਾਲ ਜ਼ਰੂਰ ਕਨੈਕਟ ਕਰਾਂਗੇ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181 23 142 173, ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ। ਫਿਲਹਾਲ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਫਿਲਮ ਮਹਿਬੂਬਾ 'ਚੋਂ ਇਹ ਗੀਤ ਤੁਸੀਂ ਵੀ ਇੰਜੋਏ ਕਰੋ।

ਬਹੁਤ ਸੋਹਣਾ ਗੀਤ ਤੁਸੀਂ ਸੁਣ ਰਹੇ ਸੀ ਜੀ, ਮੁਹੰਮਦ ਰਫੀ ਦੀ ਆਵਾਜ਼ 'ਚ। ਅਤੇ ਪ੍ਰੋਗਰਾਮ ਚੱਲ ਰਿਹਾ, ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਕਿਹੜੇ ਕਾਲਰ 'ਚ ਦੋਸਤ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਨੇ। ਹੈਲੋ ਹੈਲੋ, ਨਹੀਂ ਇੱਕ ਵਾਰ ਫਿਰ ਤੋਂ ਜਿਹੜੀ ਕਾਲ ਹੈ ਉਹ ਨਹੀਂ ਕਨੈਕਟ ਹੋ ਪਾਈ ਹੈ, ਲੇਕਿਨ ਕੋਈ ਗੱਲ ਨਹੀਂ ਜੀ, ਪ੍ਰੋਗਰਾਮ 'ਚ ਗੀਤ ਜ਼ਰੂਰ ਤੁਹਾਡੀ ਫਰਮਾਇਸ਼ 'ਚ ਜੁੜੇ ਨੇ, ਉਹ ਨਾਲੋਂ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਲੇ ਕਰੀਏ। ਅਤੇ ਹੁਣ ਇਸ ਫਿਲਮ 'ਚ ਫਿਲਮ ਦਾ ਜਿਹੜਾ ਗੀਤ ਸੁਣਾਉਣ ਜਾ ਰਹੇ ਹਾਂ ਉਹ ਚਾਂਦਨੀ ਫਿਲਮ ਹੈ ਜੀ, ਅਤੇ ਉਸ ਫਿਲਮ 'ਚੋਂ ਲਤਾ ਮੰਗੇਸ਼ਕਰ ਦਾ ਗਾਇਆ ਗੀਤ। ਲਓ ਜੀ, ਤੁਸੀਂ ਵੀ ਇੰਜੋਏ ਕਰੋ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ

0: ਬੋਮਬੇ ਫਿਲਮ 'ਚੋਂ ਚਿੱਤਰਾ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਜੀ, ਬਹੁਤ ਸੋਹਣਾ ਜਿਹਾ ਗੀਤ। ਅਤੇ ਹੁਣ ਇਸ ਪ੍ਰੋਗਰਾਮ 'ਚ ਵੇਲਾ ਹੈ ਜੀ ਇੱਕ ਛੋਟੇ ਜਿਹੇ ਅੰਤਰਾਲ ਦਾ, ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਸਾਰਿਆਂ ਜੀ ਹੈਲੋ ਫਰਮਾਇਸ਼। ਤੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ ਫਿਲਮ ਦੋਸਤੀ 'ਚੋਂ। ਸਨ 1964 'ਚ ਇਹ ਫਿਲਮ ਆਈ ਅਤੇ ਇਸ ਫਿਲਮ ਦੇ ਸਾਰੇ ਹੀ ਗੀਤ ਵੈਸੇ ਤਾਂ ਬਹੁਤ ਸੋਹਣੇ ਸੀ ਅਤੇ ਜਿਹੜਾ ਗੀਤ ਸੁਣਾਉਣ ਜਾ ਰਹੇ ਹਾਂ ਉਹ ਵੀ ਬਹੁਤ ਸੋਹਣਾ। ਲਓ ਜੀ ਇੰਜੋਏ ਕਰੋ।
1: ਦੁੱਖ ਹੋ ਜਾਂ ਸੁੱਖ ਜਬ ਸਦਾ ਸੰਗ ਰਹੇ ਨਾ ਕੋ

मोहम्मद रफ़ी दी आवाज़ च बहुत सोहना जिहा दिल नूं छूह लैण वाला गीत तुसीं सुन रहे सी। प्रोग्राम हलो फरमाइश, अज असीं तुहाडियां कॉल्स नहीं ले पाए ड्यू टू कुछ टेक्निकल एरर करके, लेकिन उहदे लई असीं माफ़ी चाहवांगे। लेकिन तुहाडे जिहड़े गीत सी उह असीं जरूर फरमाइशी गीत उह प्ले कीते, ते उम्मीद करदे हां कि तुहाडा अज दा जिहड़ा दिन है उह चढ़दी कला च होवे, ਬਹੁਤ ਸੋਹਣਾ ਬੀਤੇ, ਇਹੀ ਦੁਆ ਕਰਦੇ ਹਾਂ ਜੀ। ਅਤੇ ਹੁਣ ਇਸ ਪ੍ਰੋਗਰਾਮ 'ਚ ਆਖਰੀ ਗੀਤ ਅਲਕਾ ਯਾਗਨਿਕ ਅਤੇ ਸ਼ਾਨ ਦੀ ਆਵਾਜ਼ 'ਚ ਜਾਂਦੇ ਜਾਂਦੇ ਤੁਸੀਂ ਇਸਨੂੰ ਇੰਜੋਏ ਕਰੋ। ਅਤੇ ਹੁਣ ਇਸ ਪ੍ਰੋਗਰਾਮ 'ਚੋਂ ਮੈਨੂੰ ਆਪਣੀ ਦੋਸਤ ਸ਼ਬਿਤਾ ਨੂੰ ਦਿਓ ਇਜਾਜ਼ਤ ਜੀ, ਅਤੇ ਤੁਸੀਂ ਬਣੇ ਰਹਿਣਾ ਆਕਾਸ਼ਵਾਣੀ ਰੇਡੀਓ 'ਤੇ, ਕਿਉਂਕਿ ਅੱਜ ਪੂਰਾ ਦਿਨ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਨਾਲ ਜਿਹੜੇ ਨੇ ਉਹ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਆਕਾਸ਼ਵਾਣੀ ਰੇਡੀਓ 'ਤੇ। ਫਿਲਹਾਲ ਇਸ ਪ੍ਰੋਗਰਾਮ ਹਲੋ ਫਰਮਾਇਸ਼ ਆਖਰੀ ਗੀਤ ਅਲਕਾ ਯਾਗਨਿਕ ਅਤੇ ਸ਼ਾਨ ਦੀ ਆਵਾਜ਼ 'ਚ ਫਿਲਮ ਹਮ ਤੁਮ 'ਚੋਂ, ਲਓ ਜੀ ਇੰਜੋਏ ਕਰੋ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਾਲੂ ਫਰਮਾਇਸ਼ ਮੀਡੀਅਮ ਵੇਵ 343.6 meters ਯਾਨੀ 873 kilohertz ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੁਸੀਂ ਬਸ ਕੁਛ ਹੀ ਪਲਾਂ 'ਚ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਪ੍ਰੋਗਰਾਮ ਵਿੱਚ ਤੁਹਾਨੂੰ ਸੁਣਾ ਸਕੀਏ। ਸੋ ਵਟਸਐਪ ਦੇ ਜ਼ਰੀਏ ਸਾਨੂੰ ਫਰਮਾਇਸ਼ਾਂ ਕਰਨ ਵਾਸਤੇ ਇਹ ਸਾਰੀ ਡਿਟੇਲ ਭੇਜ ਦਿਉ ਇਸ ਨੰਬਰ 'ਤੇ। ਨੰਬਰ ਨੋਟ ਕਰੋ 9465536077, ਯਾਨੀ ਕਿ 9465536077। ਜਦ ਤੱਕ ਸਾਡੇ ਦੋਸਤ ਮਿੱਤਰ ਸਾਡੇ ਤੱਕ ਫਰਮਾਇਸ਼ਾਂ ਪਹੁੰਚਾਉਂਦੇ ਨੇ, ਤਦ ਤੱਕ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਜੁੜੇ ਰਹੋ ਮੇਰੇ ਨਾਲ ਇਸ ਪ੍ਰੋਗਰਾਮ ਵਿੱਚ, ਜਿਸਦਾ ਨਾਮ ਹੈ ਧਮਕ ਜਲੰਧਰ ਪੈਂਦੀ। ਮੈਂ ਤੁਹਾਡੀ ਦੋਸਤ ਵੀਨਸ, ਤੁਹਾਡੀਆਂ ਫਰਮਾਇਸ਼ਾਂ ਅੱਜ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਤੁਹਾਡੇ ਕੋਲ ਹਾਜ਼ਰ ਹਾਂ। ਸੋ ਆਓ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇਸ ਗੀਤ ਦੇ ਨਾਲ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਤੇ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਅਸੀਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਸੁਣ ਰਹੇ ਸੀ ਅਤੇ ਇਸ ਦਰਮਿਆਨ ਸਾਡੇ ਕੋਲ ਬਹੁਤ ਸਾਰੀਆਂ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ। ਹੁਣ ਵੇਲਾ ਹੈ ਉਹਨਾਂ ਫਰਮਾਇਸ਼ਾਂ ਦਾ ਤੁਹਾਡੇ ਤੱਕ ਪਹੁੰਚਾਉਣ ਦਾ। ਸੋ ਪਹਿਲੀ ਫਰਮਾਇਸ਼ ਸਾਨੂੰ ਆਈ ਹੈ ਜੀ ਨਗਰ ਨਿਗਮ ਵਾਰਡ ਨੰਬਰ 28 ਤੋਂ, ਨਾਜ਼ ਮੰਜ਼ਿਲ ਮਹਿਸੌਲ ਸੀਤਾਗੜੀ ਤੋਂ, ਅਤੇ ਇਹ ਫਰਮਾਇਸ਼ ਸਾਨੂੰ ਭੇਜੀਏ ਜੀ ਅਕਰਮ ਹੁਸੈਨ, ਬੇਗਮ ਇਸ਼ਰਤ ਅਕਰਮ, ਵਸੀਮ ਅਕਰਮ, ਰੁਪੀਨਾ ਵਸੀਮ, ਆਰਿਜ਼ ਵਸੀਮ, ਨਦੀਮ ਅਕਰਮ, ਸ਼ਮੀਮ ਅਕਰਮ, ਮਮਤਾ ਰਾਣੀ, ਪੂਨਮ ਰਾਣੀ ਅਤੇ ਬਹੁਤ ਸਾਰੇ ਸਾਥੀ। ਕਲੇਰ ਬਿਹਾਰ ਤੋਂ ਫਰਮਾਇਸ਼ ਭੇਜ ਰਹੇ ਨੇ ਮੁਹੰਮਦ ਆਸਿਫ ਖਾਨ ਅਤੇ ਨਿਹਕਤ ਪਰਵੀਨ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਗੰਜੂੜਵਾੜਾ ਤੋਂ ਭੇਜਣ ਵਾਲੇ ਨੇ ਫਰਮਾਇਸ਼, ਸ਼ਮਸੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਲ ਖਾਨ, ਅਨੂ ਖਾਨ, ਉਸਮਾਨ ਅੰਸਾਰੀ ਅਤੇ ਕਰੀਮ ਅੰਸਾਰੀ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਹੋਰਾਂ ਨੇ ਫਰਮਾਇਸ਼ ਭੇਜੀ ਅਤੇ ਫਰਮਾਇਸ਼ ਸਾਨੂੰ ਭੇਜੀ ਇਹਨਾਂ ਨੇ ਪਿੰਡ ਅਲੋਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਸਾਰਿਆਂ ਨੇ ਕਿ ਇਹਨਾਂ ਨੂੰ ਗਿੱਪੀ ਗਰੇਵਾਲ ਦਾ ਗਾਇਆ ਹੋਇਆ ਕੋਈ ਵੀ ਗੀਤ ਸੁਣਾਇਆ ਜਾਵੇ, ਸੋ ਗਿੱਪੀ ਗਰੇਵਾਲ ਦੇ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਨਰਿੰਦਰ ਚਾਵਲਾ ਪਿੰਡ ਮਕਰੋਪੁਰ, ਤਹਿਸੀਲ ਬੱਸੀ ਪਠਾਣਾ, ਡਿਸਟ੍ਰਿਕਟ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਅਤੇ ਉਹਨਾਂ ਤੋਂ ਇਲਾਵਾ ਫਰਮਾਇਸ਼ ਕੀਤੀ ਹੈ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਦਮਨਜੀਤ ਅਤੇ ਆਪਣੀ ਪਿਊਸ਼ ਨੇਹਾ ਓਮ ਹੋਰਾਂ ਨੇ ਵੀ ਫਰਮਾਇਸ਼ ਕੀਤੀ ਹੈ ਕਿ ਉਹ ਗਿੱਪੀ ਗਰੇਵਾਲ ਦਾ ਗੀਤ ਸੁਣਨਾ ਚਾਹੁੰਦੇ ਨੇ। ਅਤੇ ਅਗਲਾ ਜਿਹੜਾ ਫਰਮਾਇਸ਼ ਆਈ ਹੈ ਜਿਸ ਨੂੰ ਰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ ਅਤੇ ਇਹਨਾਂ ਨੇ ਵੀ ਇਹ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਗੀਤ ਸੁਣਾਇਆ ਜਾਵੇ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ। ਅਤੇ ਗਿੱਪੀ ਗਰੇਵਾਲ ਦੀ ਆਵਾਜ਼ ਦੀ ਫਰਮਾਇਸ਼ ਕੀਤੀ ਹੈ ਜੀ ਮੁੱਲਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ ਨਿਊਜ਼ੀਲੈਂਡ ਤੋਂ, ਅਭਿਸ਼ੇਕ ਜੈਨ, ਜਸਪ੍ਰੀਤ ਸੰਧੂ, ਮਨਿੰਦਰ ਸੰਧੂ ਅਤੇ ਬੇਬੀ ਸੰਧੂ ਹੋਰਾਂ ਨੇ ਮੋਤਾ ਸਿੰਘ ਨਗਰ ਤੋਂ ਫਰਮਾਇਸ਼ ਭੇਜੀ ਹੈ। ਮੋਤਾ ਸਿੰਘ ਨਗਰ ਜਲੰਧਰ ਤੋਂ ਫਰਮਾਇਸ਼ ਭੇਜੀ ਹੈ ਮਨੋਜ ਜੈਨ, ਸਮਤਾ ਜੈਨ, ਆਰਿਨ ਜੈਨ, ਵਸਲ ਜੈਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਅਤੇ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਆਪਾਂ ਵੀ ਸੁਣਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਗੀਤ।

ਪੱਛਮੀ ਤੋਂ ਅਤੇ ਫਰਮਾਇਸ਼ ਸਾਨੂੰ ਭੇਜੀ ਹੈ ਸੁਨੇਸ਼ ਗਗਨੇਜਾ ਪੁਮਨ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਮਿਤ ਅਹੂਜਾ ਨੇ ਇਹਨਾਂ ਨੇ ਕਮਲ ਹੀਰ ਦੇ ਗਾਏ ਗੀਤ ਨੂੰ ਸੁਣਨ ਦੀ ਫਰਮਾਇਸ਼ ਕੀਤੀ ਹੈ ਸਾਨੂੰ ਅਤੇ ਅਗਲੀ ਫਰਮਾਇਸ਼ ਜਿਹੜੀ ਆਈ ਹੈ ਪਿੰਡ ਜੰਗੋੜੀ ਜ਼ਿਲ੍ਹਾ ਯਮੁਨਾਨਗਰ ਤੋਂ ਆਈ ਹੈ ਭੇਜਣ ਵਾਲੇ ਨੇ ਫਰਮਾਇਸ਼ ਰਣਧੀਰ ਬਾਂਗੜ ਗੁਰਮੇਜੋ ਗੌਰਵ ਪ੍ਰਵੀਨ ਯੁਗਮ ਵਿਰੇਨ ਮਨਕੀਰਤ ਅਤੇ ਮਨਰਾਜ ਵੱਲੋਂ ਵੀ ਸੇਮ ਫਰਮਾਇਸ਼ ਆਈ ਹੈ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸੁਖਵੀਰ ਸਿੰਘ ਕੋਮਲ ਪ੍ਰੀਤ ਕੌਰ ਰੋਮਨ ਪ੍ਰੀਤ ਕੌਰ ਪਿੰਡ ਛਾਂਜਲੀ ਜ਼ਿਲ੍ਹਾ ਸੰਗਰੂਰ ਤੋਂ ਸੇਮ ਫਰਮਾਇਸ਼ ਹੈ ਜੀ ਕਮਲ ਹੀਰ ਦੇ ਗਾਏ ਨੂੰ ਗੀਤ ਸੁਣਨਾ ਚਾਹੁੰਦੇ ਨੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਸਾਨੂੰ ਜੀ ਪਿੰਡ ਬਸੌਲੀ ਲਲਰਾਣੂ ਪਿੰਡ ਤੋਂ ਭੇਜਣ ਵਾਲੇ ਨੇ ਫਰਮਾਇਸ਼ ਸੂਬੇਦਾਰ ਸੰਧੂ ਸਿੰਘ ਪੱਟੀ ਆਰਵ ਪੱਟੀ ਸਾਰਿਕਾ ਪੱਟੀ ਕੁਲਵੰਤ ਟੀਨੂ ਪੱਟੀ ਬਸੌਲੀ ਵਾਲੇ ਫੈਮਿਲੀ ਸਾਰੇ ਮੈਂਬਰ ਉਹਨਾਂ ਦੇ ਯਾਨੀ ਬਸੌਲੀ ਵਾਲੇ ਸਾਰੇ ਫੈਮਿਲੀ ਮੈਂਬਰ ਵੀ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਰਘੁਨਾਥਪੁਰਾ ਸ਼੍ਰੀ ਗੰਗਾਨਗਰ ਨਗਰ ਰਾਜਸਥਾਨ ਤੋਂ ਫਰਮਾਇਸ਼ ਆਈ ਹੈ ਭੇਜਣ ਵਾਲੇ ਨੇ ਲਾਲਗਿਰੀ ਗੋਸਵਾਮੀ ਹੇਮਲਤਾ ਹਿਨਾ ਹਰਸ਼ਿਤ ਖੁਸ਼ੀ ਗੋਸਵਾਮੀ ਹੋਰਾਂ ਵੱਲੋਂ ਆਈ ਹੈ ਫਰਮਾਇਸ਼ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸੈਕਟਰ ਮਾਰਵ ਸਟੇਸ਼ਨ ਡਾਇਰੈਕਟਰ ਪਤਾ ਨਹੀਂ ਇਹਨਾਂ ਨੇ ਕੀ ਲਿਖਿਆ ਹੋਇਆ ਆਪਣਾ ਨਾਮ ਹੀ ਨਹੀਂ ਲਿਖਿਆ ਜ਼ਿਲ੍ਹਾ ਫਾਜ਼ਿਲਕਾ ਤੋਂ ਬਸ ਆਪਣੇ ਜ਼ਿਲ੍ਹਾ ਫਾਜ਼ਿਲਕਾ ਹੀ ਪਿੰਡ ਦਾ ਨਾਮ ਲਿਖਿਆ ਹੋਇਆ ਕੋਈ ਫਰਮਾਇਸ਼ ਵੀ ਨਹੀਂ ਦੱਸੀ ਇਹਨਾਂ ਨੇ ਕਸਬਾ ਚਿਲਕਾਨਾ ਤੋਂ ਆਈ ਹੈ ਫਰਮਾਇਸ਼ ਨਦੀਮ ਅੰਸਾਰੀ ਆਇਸ਼ਾ ਨਦੀਮ ਸ਼ਾਹ ਆਜ਼ਿਮ ਸ਼ਾਨ ਆਲੀਆ ਅੰਸਾਰੀ ਅਕਰਮ ਅੰਸਾਰੀ ਇਹਨਾਂ ਨੇ ਵੀ ਫਰਮਾਇਸ਼ ਕੀਤੀ ਹੈ ਜੀ ਕਮਲ ਹੀਰ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਬਠਿੰਡਾ ਤੋਂ ਫਰਮਾਇਸ਼ ਆਈ ਹੈ ਜੀ ਰਾਮ ਸਿੰਘ ਤੱਗੜ ਪਿੰਦਰ ਕੌਰ ਤੱਗੜ ਕਮਲਪ੍ਰੀਤ ਸਿੰਘ ਤੱਗੜ ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ ਫਰਮਾਇਸ਼ ਕਰ ਰਹੇ ਨੇ ਗੁਰਜੀਤ ਸਿੰਘ ਨੰਬਰਦਾਰ ਮਾਨਸਾ ਕਲਾਂ ਤੋਂ ਮਲਗੀਤ ਮਾਨ ਸਰਾਂ ਕਲਾਂ ਤੋਂ ਫਰਮਾਇਸ਼ ਕਰ ਰਹੇ ਨੇ ਅਤੇ ਗੁਰਤੇਜ ਕੈਂਥ ਪਿੰਡ ਜਲੂਰ ਤੋਂ ਫਰਮਾਇਸ਼ ਕਰ ਰਹੇ ਨੇ ਇਹਨਾਂ ਦੀ ਵੀ ਇਹੀ ਫਰਮਾਇਸ਼ ਹੈ ਜੀ ਅਗਲੀ ਫਰਮਾਇਸ਼ ਸਾਨੂੰ ਆਈ ਜੀ ਬਲਕਾਰ ਸਿੰਘ ਬੱਧਨ ਅਰਸ਼ਦੀਪ ਸਿੰਘ ਬੱਧਨ ਵਿਜੇ ਕੁਮਾਰ ਕੌਂਡਲ ਅਤੇ ਸੋਨੂ ਪ੍ਰਧਾਨ ਪ੍ਰੀਤਮ ਅਤੇ ਘੁਮਿਆਰ ਦੇਵੀ ਮਾਤਾ ਮੰਦਰ ਹਾਜ਼ੀਪੁਰ ਤੋਂ ਫਰਮਾਇਸ਼ ਆਈ ਹੈ ਜੀ ਇਹਨਾਂ ਨੂੰ ਕਮਲ ਹੀਰ ਦਾ ਗੀਤ ਸੁਣਾਇਆ ਜਾਵੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਜਮਸ਼ੇਦਪੁਰ ਤੋਂ ਬਹੁਤ ਦੂਰੋਂ ਫਰਮਾਇਸ਼ ਆਈ ਹੈ ਅਤੇ ਫਰਮਾਇਸ਼ ਭੇਜ ਰਹੇ ਨੇ ਹਰਜਿੰਦਰ ਸਿੰਘ ਪਾਟੀਆ ਇੰਜਲ ਪਾਟੀਆ ਨਵਨੀਤ ਪਾਟੀਆ ਪੱਪੀ ਪਾਟੀਆ ਅਤੇ ਸੋਨੂ ਪਾਟੀਆ ਅਤੇ ਇਹਨਾਂ ਨੇ ਸ਼ੁਕਰੀਆ ਵੀ ਅਦਾ ਕੀਤਾ ਹੈ ਕਿ ਇਹ ਸਾਡਾ ਨਾਮ ਤੁਸੀਂ ਪੜ੍ਹ ਦਿੱਤਾ ਥੱਲੇ ਮੈਸੇਜ 'ਤੇ ਲਿਖਿਆ ਹੋਇਆ ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਦੇ ਹਾਂ ਕਮਲ ਹੀਰ ਦੀ ਆਵਾਜ਼ ਵਿੱਚ ਇਹ ਗੀਤ

0: ਤੁਸੀਂ ਸੁਣ ਰਹੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਾਕੀ ਦੇ ਗੀਤ, ਬਾਕੀ ਦੀਆਂ ਫਰਮਾਇਸ਼ਾਂ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਮਨਪਸੰਦ ਤਮਕ ਜਲੰਧਰ ਪੈਂਦੀ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਸਾਬਰ ਕੋਟੀ ਦੀ ਆਵਾਜ਼ ਵਿੱਚ ਅਸੀਂ ਸਾਰੇ ਇਹ ਗੀਤ ਸੁਣ ਰਹੇ ਸੀ ਅਤੇ ਇਸ ਦਰਮਿਆਨ ਸਾਡੇ ਕੋਲ ਬਹੁਤ ਸਾਰੀਆਂ ਹੋਰ ਵੀ ਫਰਮਾਇਸ਼ਾਂ ਆ ਚੁੱਕੀਆਂ ਨੇ ਅਤੇ ਆਉਣ ਫਰਮਾਇਸ਼ਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਗਲੀ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਫਰਮਾਇਸ਼ ਭੇਜੀ ਸੀ ਸਾਨੂੰ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸਾਰਿਕਾ ਸੰਧੂ, ਪ੍ਰੀਸ਼ਾ ਸੰਧੂ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸੁਣਨਾ ਚਾਹੁੰਦੇ ਨੇ ਸੁਰਜੀਤ ਬਿੰਦਰਖਿਆ ਦੀ ਆਵਾਜ਼ ਦੇ ਵਿੱਚ ਗੀਤ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ, ਮੇਰਠ ਕੈਂਟ ਤੋਂ ਦਿਗਦਰਸ਼ਨ ਕੌਰ, ਦਿਗਦਰਸ਼ਨ ਅਤੇ ਕਵਿਤਾ ਗੌੜ ਹੋਰਾਂ ਵੱਲੋਂ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਵੀ ਸੁਰਜੀਤ ਬਿੰਦਰਖੀਆ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਜਸਪੁਰ ਉੱਤਰਾਖੰਡ ਤੋਂ ਅਤੇ ਭੇਜਣ ਵਾਲੇ ਨੇ ਰਿਆਸਤ ਹੁਸੈਨ ਸਦੀਕੀ, ਨਾਜ਼ਿਮਾ ਬੇਗਮ ਸਦੀਕੀ, ਰਿਆਜ਼ ਹੁਸੈਨ।

ਮੇਰਠ ਕੈਂਟ ਤੋਂ ਦਿਗਦਰਸ਼ਨ ਕੌਰ ਦਿਗਦਰਸ਼ਨ ਅਤੇ ਕਵਿਤਾ ਗੌੜ ਹੋਰਾਂ ਵੱਲੋਂ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਨੂੰ ਵੀ ਸੁਰਜੀਤ ਬਿੰਦ ਰੱਖੀਏ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਜਸਪੁਰ ਉੱਤਰਾਖੰਡ ਤੋਂ, ਅਤੇ ਭੇਜਣ ਵਾਲੇ ਨੇ ਰਿਆਸਤ ਹੁਸੈਨ ਸਦੀਕੀ, ਨਾਜ਼ਿਮਾ ਬੇਗਮ ਸਦੀਕੀ, ਰਿਆਜ਼ ਹੁਸੈਨ ਸਦੀਕੀ ਅਤੇ ਰਿਫਤ ਹੁਸੈਨ ਸਦੀਕੀ ਹੋਰਾਂ ਨੇ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਪਿੰਡ ਕਕਰਾਲੀ ਡਿਸਟ੍ਰਿਕਟ ਪੰਚਕੁਲਾ ਤੋਂ ਭੇਜਣ ਵਾਲੇ ਨੇ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੇ ਅਤੇ ਏਂਜਲ ਹੋਰਾਂ ਨੇ ਫਰਮਾਇਸ਼ ਭੇਜੀ ਹੈ ਇਹੀ ਗੀਤ ਦੀ ਕਿ ਇਹਨਾਂ ਨੂੰ ਸੁਰਜੀਤ ਬਿੰਦ ਰੱਖੀਏ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਫਰਮਾਇਸ਼ ਭੇਜੀ ਹੈ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਗੁਰਕੀਰਤ, ਮੰਨਤ, ਸਿਮਰਤ, ਗੁਰਸ਼ਬਦ, ਰਾਹੁਲ ਅਤੇ ਵਜਿੰਦਰ ਜੈਜਾਨ ਹੋਰਾਂ ਨੇ। ਅਤੇ ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਜੀ ਗਮਹਾਰੀਆ ਜਮਸ਼ੇਦਪੁਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰੋਹਨ ਜੈਸਪਾਲ ਅਤੇ ਆਰਿਅਨ ਜੈਸਵਾਲ। ਅਗਲੀ ਫਰਮਾਇਸ਼ ਇਹ ਆਈ ਜੀ ਬਬੂਰੀ ਬਾਜ਼ਾਰ ਚੰਦੈਲੀ ਤੋਂ, ਅਤੇ ਭੇਜਣ ਵਾਲੇ ਨੇ ਸਰੋਜ ਜਸਵਾਲ ਅਤੇ ਵਿਜੇ ਜਸਵਾਲ। ਰਾਮਨਗਰ ਕਦਮਾ ਜਮਸ਼ੇਦਪੁਰ ਤੋਂ ਫਰਮਾਇਸ਼ ਭੇਜੀ ਮਰਾਹੂ ਜਸਪਾਲ ਅਤੇ ਦੇਵਯੰਤੀ ਜਸਪਾਲ ਹੋਰਾਂ ਨੇ। ਸੁੰਦਰ ਅਤੇ ਸੁਮਨ ਵੀ ਫਰਮਾਇਸ਼ ਕਰ ਰਹੇ ਨੇ ਕਿ ਇਹਨਾਂ ਨੂੰ ਸੁਰਜੀਤ ਬਿੰਦ ਰੱਖੀਏ ਦਾ ਗੀਤ ਸੁਣਾਇਆ ਜਾਵੇ। ਅਗਲੀ ਜਿਹੜੀ ਫਰਮਾਇਸ਼ ਹੈ ਜੀ ਦਤਰੰਗੀ ਤੋਂ ਆਈ ਹੈ, ਅਤੇ ਇਹ ਫਰਮਾਇਸ਼ ਸਾਨੂੰ ਭੇਜੀਏ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤ ਅਤੇ ਰੁਦਰ ਵਰਮਾ ਹੋਰਾਂ ਵੱਲੋਂ। ਸੋ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਸੁਣਦੇ ਹਾਂ ਸੁਰਜੀਤ ਬਿੰਦ ਰੱਖਿਆ ਦੀ ਆਵਾਜ਼ ਵਿੱਚ ਇਹ ਗੀਤ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਹੁਤ ਸਾਰੀਆਂ ਫਰਮਾਇਸ਼ਾਂ ਅਸੀਂ ਤੁਹਾਡੇ ਤੱਕ ਪਹੁੰਚਾ ਚੁੱਕੇ ਹਾਂ ਅਤੇ ਹਜੇ ਵੀ ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਕੋਲ ਰਹਿੰਦੀਆਂ ਨੇ ਤੁਹਾਡੇ ਤੱਕ ਪਹੁੰਚਾਉਣ ਵਾਲੀਆਂ, ਅਤੇ ਸਮਾਂ ਵੀ ਸਾਨੂੰ ਜਿਹੜਾ ਇੰਨਾ ਕੁ ਮਿਲਿਆ ਕਿ ਜਿੰਨੀਆਂ ਫਰਮਾਇਸ਼ਾਂ ਅਸੀਂ ਪੜ੍ਹ ਸਕਾਂਗੇ ਕਬੂਲ ਕਰਨਾ। ਸੋ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਡਰੋਲੀ ਭਾਈਕੀ ਕਲਾਂ ਜ਼ਿਲ੍ਹਾ ਮੋਗਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਅੰਗਰੇਜ਼ ਸਿੰਘ, ਜਸਵੀਰ ਕੌਰ, ਗੁਰਵਿੰਦਰ ਸਿੰਘ, ਵੀਰਪਾਲ ਕੌਰ, ਆਕਾਸ਼ਦੀਪ ਸਿੰਘ, ਅਰਜਨ ਸਿੰਘ, ਸੁਖਮਨਪ੍ਰੀਤ ਕੌਰ, ਗਗਨਦੀਪ ਕੌਰ, ਗੁਰਭੇਜ ਸਿੰਘ, ਲਖਵੀਰਾ ਸਿੰਘ, ਇਕਬਾਲ ਸਿੰਘ, ਬੱਚੀ ਸਿੰਘ, ਅਤੇ ਇਹਨਾਂ ਨੇ ਬਲਕਾਰ ਸਿੱਧੂ ਦੇ ਗਾਏ ਹੋਏ ਗੀਤ ਦੀ ਫਰਮਾਇਸ਼ ਸਾਡੇ ਕੋਲ ਕੀਤੀ ਹੈ ਅਤੇ ਬਲਕਾਰ ਸਿੱਧੂ ਦੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਸੇਮ ਫਰਮਾਇਸ਼ ਭੇਜੀ ਹੈ ਜੀ ਇਹਨਾਂ ਨੇ ਵੀ। ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਰੌਕੀ ਖਾਨ ਸਾਹਿਲ ਫਰੋਮ ਫਾਜ਼ਿਲਕਾ ਤੋਂ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹੀ ਗੀਤ ਸੁਣਨ ਦੀ ਜਿਹਨੂੰ ਗਾਇਆ ਹੈ ਬਲਕਾਰ ਸਿੱਧੂ ਨੇ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਫਤਿਹਾਬਾਦ ਹਰਿਆਣਾ ਤੋਂ ਤਹਿਸੀਲ ਚੌਂਕ ਤੋਂ ਭੇਜਣ ਵਾਲੇ ਨੇ ਫਰਮਾਇਸ਼। ਇੰਦਰਪਾਲ, ਬਿੱਟੂ ਸਟੈਂਪ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ ਅਤੇ ਜੀਵਨ ਸਿੰਘ ਬੂਕ ਅਤੇ ਪੂਰਾ ਬੂਕ ਪਰਿਵਾਰ ਫਰਮਾਇਸ਼ ਭੇਜ ਰਿਹਾ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਭੇਜਣ ਵਾਲੇ ਨੇ ਫਰਮਾਇਸ਼। ਪ੍ਰੇਮ ਸਰਾਹਨ, ਮੋਨਿਕਾ ਅਤੇ ਮਨੀਸ਼ ਸਰਾਹਨ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਕੋਟਲੀ ਕਲਾਂ ਤੋਂ ਅਤੇ ਭੇਜਣ ਵਾਲੇ ਲਈ ਫਰਮਾਇਸ਼। ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਣਵੀਰ ਸਿੰਘ, ਮਨਜੀਤ ਸਿੰਘ ਅਤੇ ਗੁਰਜੋਤ ਸਿੰਘ। ਅਗਲੀ ਫਰਮਾਇਸ਼ ਆਈ ਹੈ ਜੀ ਪਿੰਡ ਖਿਓਲੀ ਵਾਲੇ ਟਾਪ ਜ਼ਿਲ੍ਹਾ ਫਾਜ਼ਿਲਕਾ ਤੋਂ ਭੇਜਣ ਵਾਲੇ ਨੇ ਫਰਮਾਇਸ਼। ਮਦਨ ਲਾਲ ਬਾਟੂ, ਭਾਗਿਆਵਤੀ ਬਾਟੂ, ਯੋਗੇਸ਼ ਕੁਮਾਰ ਬਾਟੂ, ਜੋਤੀ ਬਾਟੂ, ਪਾਰੁਲ ਕਾਰਵੀ, ਯੋਗਨਿਆ ਅਤੇ ਸੰਗੀਤਾ ਬਾਟੂ ਤੋਂ ਇਲਾਵਾ ਸਾਗਰ ਬਾਟੂ ਅਤੇ ਸਮਸਤ ਬਾਟੂ ਪਰਿਵਾਰ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਚੰਡੀਗੜ੍ਹ ਤੋਂ ਆਈ ਹੈ ਅਤੇ ਫਰਮਾਇਸ਼ ਸਾਨੂੰ ਭੇਜੀ ਹੈ ਜੀ ਯਸ਼, ਮੋਨਿਕਾ, ਸੰਤੋਸ਼, ਭੀਮਾ ਅਤੇ ਯਸ਼ੀਲ ਹੋਰਾਂ ਵੱਲੋਂ। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਰਾਮਗੰਜ ਖੰਡਵਾ ਮੱਧ ਪ੍ਰਦੇਸ਼ ਤੋਂ ਅਤੇ ਫਰਮਾਇਸ਼ ਭੇਜਣ ਵਾਲੇ ਰਹੇ ਵਿਜੇ ਮਹੋਬੀਆ, ਕਵਿਤਾ ਮਹੋਬੀਆ, ਵਿਸ਼ਾਲ ਵਿਵੇਕ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਅਤੇ ਉਹ ਸੁਣਦੇ ਹਾਂ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਗੀਤ।

ਜੀ ਪ੍ਰੋਗਰਾਮ ਦੇ ਅਖੀਰ ਵਿੱਚ ਸਾਡੇ ਕੋਲ ਫਰਮਾਇਸ਼ ਪਹੁੰਚੀ ਜੀ ਦਿਲਜੀਤ ਦੋਸਾਂਝ ਦੇ ਗਾਣੇ ਨੂੰ ਸੁਣਨਾ ਚਾਹੁੰਦੇ ਨੇ ਕਸਬਾ ਚਿਲਕਾਣਾ ਤੋਂ ਸਹਾਰਨਪੁਰ ਤੋਂ ਫਿਰ ਜੀ ਇਹ ਫਰਮਾਇਸ਼ ਮੁਹੰਮਦ ਜ਼ਰੀਫ ਅੰਸਾਰੀ ਨਾਈਮ ਅੰਸਾਰੀ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ ਅਤੇ ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਦਰਸ਼ਨਪੁਰ ਮਹਿਤਾਬਪੁਰ ਤੋਂ ਬੂਟਾ ਸਿੰਘ ਵਿਜੇਪਾਲ ਸਿੰਘ ਅਤੇ ਅਜੇਪਾਲ ਸਿੰਘ ਹੋਰਾਂ ਨੇ ਫਰਮਾਇਸ਼ ਕੀਤੀ ਹੈ ਜੀ ਇਹਨਾਂ ਸਭ ਨੇ ਫਰਮਾਇਸ਼ ਕੀਤੀ ਹੈ ਜੀ ਦਿਲਜੀਤ ਦੋਸਾਂਝ ਦੇ ਗਾਏ ਹੋਏ ਗੀਤ ਨੂੰ ਸੁਣਨ ਦੀ ਸੋ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਆਓ ਆਪਾਂ ਸਾਰੇ ਸੁਣਦੇ ਹਾਂ

0: ਨਮਸਕਾਰ ਪ੍ਰੋਗਰਾਮ ਵਜ਼ਵੜੇ ਲੈ ਕੇ ਪ੍ਰਭਜੋਤ ਹਾਜ਼ਰ ਹੈ
1: ਤੇ ਪ੍ਰਭਜੋਤ ਜੀ ਦੇ ਨਾਲ ਨਾਲ ਅਲਕਾ ਵੀ ਹਾਜ਼ਰ ਹੈ
0: ਜੀ ਅਲਕਾ ਕੀ ਹਾਲ ਚਾਲ ਨੇ
1: ਹਾਲ ਤੇ ਬਹੁਤ ਵਧੀਆ ਹੈ
0: ਜੀ
1: ਅੱਜ ਜਿਹੜਾ ਹੁਣ ਕੱਲ ਦਾ ਥੋੜਾ ਜਿਹਾ ਮੌਸਮ ਠੀਕ ਹੋ ਗਿਆ ਉਹਦੇ ਨਾਲ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਭ ਨੂੰ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀ ਲੂ ਲੱਗਣ ਦਾ ਡਰ ਸੀ ਔਰ ਘਰੋਂ ਬਾਹਰ ਨਿਕਲਦੇ ਸੀ ਤਾਂ ਤਵਚਾ ਜਿਹੜੀ ਸਾਡੀ ਜਿਹੜੀ ਸਕਿਨ ਹੈ ਉਹ ਜਲਣ ਲੱਗ ਪੈਂਦੀ
0: ਬਿਲਕੁਲ ਜੀ ਚਮੜੀ ਜਿਹੜੀ ਹੈ ਉਸਦੇ ਕਾਫੀ ਸਾਰੇ ਪ੍ਰਭਾਵ ਪੈ ਰਹੇ ਸੀ ਲੂ ਦੇ ਪਰ ਗੱਲ ਇਹ ਹੈ ਮੈਨੂੰ ਲੱਗ ਰਿਹਾ ਕਿ ਅਲਕਾ ਤੁਸੀਂ ਸੁੱਤੇ ਹੀ ਨਹੀਂ ਹੋ
1: ਨਹੀਂ ਕਿਸ ਕਰਕੇ ਲੱਗਿਆ ਤੁਹਾਨੂੰ
0: ਦੇਖੋ ਜੀ ਤੋਂ ਮੈਨੂੰ ਲੱਗ ਰਿਹਾ ਤੁਹਾਡੀ ਅੱਖਾਂ ਤੋਂ ਕਿ ਤੁਸੀਂ ਬਿਲਕੁਲ ਨਹੀਂ ਸੌ ਕੇ ਆਏ ਦੇਖੋ ਜੀ ਅਸੀਂ ਕੱਲ੍ਹ ਵੀ ਗੱਲ ਕੀਤੀ ਹੈ ਕਿ ਯੋਗ ਕਰਿਆ ਕਰੋ ਯੋਗ ਕਰਨ ਦੇ ਨਾਲ ਚੰਗੀ ਨੀਂਦਰ ਜਿਹੜੀ ਹੈ ਉਹ ਆਉਂਦੀ ਹੈ
1: ਬਿਲਕੁਲ ਤੁਸੀਂ ਸਹੀ ਕਿਹਾ ਕਿ ਅੱਜ ਕੱਲ੍ਹ ਨਾ ਜਦੋਂ ਅਸੀਂ ਰਾਤ ਨੂੰ ਲੇਟਦੇ ਹਾਂ ਤੇ ਕਿੰਨੀ ਕਿੰਨੀ ਦੇਰ ਤੱਕ ਅਸੀਂ ਫੋਨ ਚਲਾਉਂਦੇ ਰਹਿੰਦੇ ਹਾਂ
0: ਬਿਲਕੁਲ
1: ਫਿਰ ਫੋਨ ਚਲਾਉਂਦੇ ਚਲਾਉਂਦੇ ਪਤਾ ਨਹੀਂ ਕਦੋਂ ਨੀਂਦ ਆ ਜਾਂਦੀ ਆ ਔਰ ਸਵੇਰੇ ਆਪਣੇ ਟਾਈਮ ਦੇ ਨਾਲ ਜਾਗ ਤਾਂ ਖੁੱਲ ਜਾਂਦੀ ਆ ਪਰ ਨੀਂਦ ਪੂਰੀ

0: ਹਾਂਜੀ
1: ਬਿਲਕੁਲ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਹੋਇਆ। ਔਰ ਦੇਖੋ, ਅਸੀਂ ਕੱਲ੍ਹ ਵੀ ਇਹ ਗੱਲ ਕੀਤੀ ਹੈ ਕਿ ਯੋਗ ਜਿਹੜਾ ਹੈ ਉਹ ਹਰ ਤਰ੍ਹਾਂ ਦੇ ਵਿੱਚ ਸਹਾਈ ਹੁੰਦਾ ਹੈ,
0: ਹਾਂਜੀ
1: ਚਾਹੇ ਉਹ ਮਾਨਸਿਕ ਰੋਗ ਨੇ ਉਹਨਾਂ ਨੂੰ ਵੀ ਠੀਕ ਕਰਦਾ ਹੈ। ਪਰ ਇਸ ਵਾਸਤੇ ਸਾਨੂੰ ਥੋੜ੍ਹਾ ਜਿਹਾ ਯੋਗ ਦੇ ਜਿਹੜੇ ਆਸਨ ਨੇ ਉਹ ਸਿੱਖਣੇ ਪੈਣਗੇ। ਔਰ ਦੇਖੋ, ਯੋਗ ਅਸੀਂ ਕਿਸੇ ਵੀ ਵੇਲੇ ਕਰ ਸਕਦੇ ਹਾਂ, ਇਹ ਨਹੀਂ ਹੈ ਕਿ ਅਸੀਂ ਸਵੇਰੇ ਹੀ ਕਰਨਾ ਹੈ। ਘਰ 'ਚ ਸਵਾਣੀਆਂ ਕੰਮ ਕਰਕੇ ਵੀ ਕਰ ਸਕਦੀ ਹੈ, ਦੁਪਹਿਰ ਨੂੰ ਕਰ ਲਓ, ਸ਼ਾਮ ਨੂੰ ਕਰ ਲਓ। ਔਰ ਜਿਹੜੀ ਇਹ ਆਪਾਂ ਗੱਲ ਕਰ ਰਹੀ ਹਾਂ ਕਿ ਸਿਹਤਮੰਦ ਨੀਂਦ ਲਈ ਯੋਗ ਜਿਹੜਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਦੇਖੋ, ਜੇ ਸਿਹਤਮੰਦ ਨੀਂਦ ਹੋਏਗੀ ਤੁਹਾਡੀ, ਤੁਸੀਂ ਚੰਗੀ ਤਰ੍ਹਾਂ ਸੋਵੋਗੇ, ਫਿਰ ਤੁਸੀਂ ਸਵੇਰੇ ਫਰੈਸ਼ ਉੱਠੋਗੇ ਔਰ ਤੁਹਾਡਾ ਦਿਮਾਗ ਜਿਹੜਾ ਹੈ ਉਹ ਬਿਲਕੁਲ ਫਰੈਸ਼ ਹੋਏਗਾ।
0: ਔਰ ਦੂਸਰੀ ਗੱਲ ਇਹ ਵੀ ਹੈ ਕਿ ਜਿੰਨਾ ਮਰਜ਼ੀ ਅਸੀਂ ਮੇਕਅਪ ਕਰ ਲਈਏ, ਤਿਆਰ ਹੋ ਜਾਈਏ, ਪਰ
1: ਜੀ
0: ਸਾਡੀਆਂ ਜਿਹੜੀਆਂ ਅੱਖਾਂ ਨੇ, ਸਾਡਾ ਚਿਹਰਾ, ਉਹ ਦੱਸ ਦਿੰਦਾ ਕਿ ਅਸੀਂ ਪ੍ਰੋਪਰ ਨੀਂਦ ਜਿਹੜੀ ਨਹੀਂ ਲਿੱਤੀ ਹੋਈ। ਔਰ
1: ਬਿਲਕੁਲ।
0: ਯੋਗ ਦੇ ਨਾਲ ਨਾਲ ਸਾਡੀ ਜਿਹੜੀਆਂ ਮਾਸਪੇਸ਼ੀਆਂ ਨੇ, ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਨੇ, ਉਹ ਵੀ ਫਲੈਕਸੀਬਲ ਹੁੰਦੀਆਂ। ਸਾਡਾ ਪੂਰਾ ਜਿਹੜਾ ਬਾਡੀ ਸਟਰਕਚਰ ਆ ਉਹਨੂੰ ਵੀ ਫਰਕ ਪੈਂਦਾ,
1: ਜੀ
0: ਕਿਉਂਕਿ ਜਿਹੜੀਆਂ ਸਾਡੀਆਂ ਅੱਜ ਕੱਲ੍ਹ ਨਸਾਂ ਵੀਕ ਹੋਣ ਲੱਗ ਪਈਆਂ, ਨਸਾਂ ਦੇ ਵਿੱਚ ਖੂਨ ਜੰਮ ਜਾਂਦਾ, ਤੇ ਸਾਨੂੰ ਡਾਕਟਰਸ ਦੱਸਦੇ ਆ ਕਿ ਤੁਸੀਂ ਥੈਰੇਪੀ ਕਰਾਓ ਜਾਂ ਇੰਜੈਕਸ਼ਨ ਲਗਵਾਓ।
1: ਬਿਲਕੁਲ।
0: ਉਹਦੇ ਨਾਲੋਂ ਬਿਹਤਰ ਇਹ ਹੈ ਕਿ ਅਸੀਂ ਆਪਣੇ ਸਰੀਰ ਨੂੰ ਯੋਗ ਨਾਲ ਨਿਰੋਗ ਕਰ ਲਈਏ,
1: ਬਿਲਕੁਲ,
0: ਹੈ
1: ਬਹੁਤ
0: ਨਾ?
1: ਵਧੀਆ ਗੱਲ ਕਹੀ ਜੀ ਕਿ ਯੋਗ ਦੇ ਨਾਲ ਅਸੀਂ ਨਿਰੋਗ ਕਰ ਲਈਏ, ਕਿਉਂਕਿ ਜੇ ਅਸੀਂ ਉਨਿੰਦਰੇ ਰਹਿੰਦੇ ਹਾਂ
0: ਜੀ
1: ਤਾਂ ਫਿਰ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਲੱਗ ਜਾਂਦੀਆਂ ਨੇ। ਖਾਸ ਕਰਕੇ ਜਿਵੇਂ ਕਿ ਹਾਈਪਰਟੈਂਸ਼ਨ ਦੀ ਬਿਮਾਰੀ ਹੈ, ਉਹ ਵੀ ਲੱਗ ਜਾਂਦੀ ਹੈ ਜੇ ਅਸੀਂ ਪੂਰੀ ਤਰ੍ਹਾਂ ਨੀਂਦ ਜਿਹੜੀ ਹੈ ਉਹ ਨਹੀਂ ਲੈਂਦੇ। ਅਤੇ ਅੱਜ ਇੱਕ ਹੋਰ ਬਹੁਤ ਹੀ ਖਾਸ ਦਿਹਾੜਾ ਹੈਗਾ, ਅੱਜ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਪਰਿਵਾਰਿਕ ਰਕਮ ਭੇਜਣ ਦਿਵਸ, ਯਾਨੀ ਕਿ
0: ਜੀ
1: ਇੰਟਰਨੈਸ਼ਨਲ ਡੇ ਆਫ ਫੈਮਿਲੀ ਰੈਮਿਟੈਂਸ ਡੇ ਹੈ ਅੱਜ, ਜਿਹੜਾ ਖਾਸ ਦਿਨ ਹੈ। ਔਰ ਦੇਖੋ, ਇਹ ਖਾਸ ਦਿਨ ਬਹੁਤ ਹੀ ਇੰਪੋਰਟੈਂਟ ਹੈ
0: ਜੀ
1: ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਬਾਹਰ ਗਏ ਹੋਏ ਨੇ ਔਰ ਬਾਹਰੋਂ ਸਾਨੂੰ ਪੈਸਾ ਭੇਜ ਰਹੇ ਨੇ।
0: ਜਾਂ ਫਿਰ ਦੂਸਰੇ ਸ਼ਹਿਰਾਂ ਤੋਂ ਸਾਡੇ ਪੰਜਾਬ ਦੇ ਵਿੱਚ ਆ ਕੇ ਜਾਂ ਪੰਜਾਬ ਤੋਂ ਦੂਸਰੇ ਸ਼ਹਿਰਾਂ ਦੇ ਵਿੱਚ ਜਾ ਕੇ ਵੀ ਕੰਮ
1: ਜੀ
0: ਕਰਦੇ ਨੇ, ਉਹ ਵੀ ਆਪਣੇ ਘਰਾਂ ਨੂੰ ਪੈਸੇ ਭੇਜਦੇ ਨੇ। ਉਹਨਾਂ ਦਾ ਮੰਤਵ ਸਿਰਫ ਪੈਸਾ ਭੇਜਣਾ ਨਹੀਂ ਹੁੰਦਾ, ਬਲਕਿ ਆਪਣੇ ਪਰਿਵਾਰ ਨੂੰ ਇੱਕ ਆਰਥਿਕ ਮਦਦ ਦੇਣਾ, ਜਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਖਰਚਾ ਕਰਨਾ,
1: ਜੀ
0: ਜਾਂ ਫਿਰ ਉਹਨਾਂ ਦੀ ਦੇਖ ਰੇਖ ਕਰਨਾ,
1: ਜੀ
0: ਇੱਕ ਪਰਿਵਾਰ ਦਾ ਪਿਆਰ ਜਾਂ ਜਿਹਨੂੰ ਕਹਿ ਲਓ ਕਿ ਅਸੀਂ ਇੱਕ ਦੂਸਰੇ ਦੀ ਸਾਂਝ ਕਹਿ ਲਓ,
1: ਹਾਂ ਬਿਲਕੁਲ
0: ਹੈ ਨਾ?
1: ਬਿਲਕੁਲ। ਔਰ ਦੇਖੋ, ਇਹ ਪੈਸਾ ਭੇਜਣਾ ਸਿਰਫ, ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ,
0: ਹਾਂਜੀ,
1: ਔਰ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਪਿੱਛੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਮਦਦ ਕਰਨੀ ਉਹਨਾਂ ਦਾ ਫਰਜ਼ ਬਣ ਜਾਂਦਾ ਹੈ।
0: ਔਰ ਜਿਹੜੇ ਬਾਹਰੋਂ ਵਿਦੇਸ਼ਾਂ ਤੋਂ ਪੈਸਾ ਭੇਜਦੇ ਨੇ,
1: ਜੀ
0: ਉਹਦੇ ਨਾਲ ਸਾਡੇ ਦੇਸ਼ ਦੀ ਜਿਹੜੀ ਹੈ ਉਹ ਆਰਥਿਕ ਤੌਰ ਤੇ ਸਾਡਾ ਜਿਹੜਾ ਦੇਸ਼ ਹੈ ਮਜ਼ਬੂਤ ਹੁੰਦਾ ਹੈ। ਉਹ ਵੀ ਬੱਚੇ ਆਪਣੇ ਘਰਦਿਆਂ ਨੂੰ ਪੈਸਾ ਕਮਾ ਕੇ, ਪਤਾ ਨਹੀਂ ਕਿੰਨੀ ਕੁ ਬੱਚੇ ਮਿਹਨਤ ਕਰਦੇ ਨੇ ਵਿਦੇਸ਼ਾਂ 'ਚ
1: ਜੀ
0: ਜਾ ਕੇ ਜਾਂ ਦੂਜੇ ਸ਼ਹਿਰਾਂ 'ਚ ਜਾ ਕੇ ਆਪਣੇ ਪਰਿਵਾਰ ਵਾਸਤੇ, ਆਪਣੇ ਦੇਸ਼ ਵਾਸਤੇ ਖੂਨ ਪਸੀਨਾ ਇੱਕ ਕਰਦੇ ਨੇ, ਦਿਨ ਰਾਤ ਮਿਹਨਤ ਕਰਦੇ ਨੇ ਤਾਂ ਕਿ ਉਹ ਆਪਣੇ ਘਰਦਿਆਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ
1: ਮਦਦ
0: ਜ਼ਰੂਰੀ ਮਦਦ ਕਰ ਸਕਣ।
1: ਬਿਲਕੁਲ ਜੀ। ਔਰ ਇਸੇ ਕਰਕੇ ਸਾਨੂੰ ਸਾਰਿਆਂ ਨੂੰ ਜਿਹੜੇ ਸਾਡੇ ਪ੍ਰਵਾਸੀ ਭੈਣ ਭਰਾ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਆਪਣੇ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਆਪਣੇ ਦੇਸ਼ ਦੇ ਵਿਕਾਸ ਲਈ, ਕਿਉਂਕਿ ਉਹ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ। ਇਸ ਕਰਕੇ ਸਾਨੂੰ ਬਣਦਾ ਹੈ ਕਿ ਅੱਜ ਦਾ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ ਇਹ ਉਹਨਾਂ ਦੇ ਸਤਿਕਾਰ ਵਜੋਂ ਹੀ ਮਨਾਇਆ ਜਾ ਰਿਹਾ ਹੈ ਨਾ।
0: ਤੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ
1: ਜੀ,
0: ਕਿ
1: ਬਿਲਕੁਲ,
0: ਜਿਹੜੇ ਬੱਚੇ ਇੰਨੇ ਸਮਝਦਾਰ ਨੇ ਆਪਣੇ ਪਰਿਵਾਰਾਂ ਵਾਸਤੇ ਇੰਨੀ ਮਦਦਗਾਰ ਸਾਬਿਤ
1: ਜੀ
0: ਹੁੰਦੇ ਨੇ।
1: ਬਿਲਕੁਲ। ਤੇ ਫਿਰ ਇੱਕ ਗੀਤ ਸੁਣ ਲਈ ਪਹਿਲਾਂ
0: ਜੀ।
1: ਜੀ।

0: ਲਓ ਜੀ, ਗੀਤ ਵੀ ਸੁਣ ਲਿਆ ਅਤੇ ਫਿਰ ਹਾਜ਼ਰ ਆਪਣਾ ਪ੍ਰੋਗਰਾਮ ਲੈ ਕੇ ਵਸਦੇ ਵੇੜੇ ਜੀ।
1: ਜੀ, ਅਤੇ ਅਸੀਂ ਵੱਧਦੇ ਹਾਂ ਆਪਣੇ ਪਹਿਲੇ ਸੈਗਮੈਂਟ ਵੱਲ, ਅਤੇ ਅੱਜ ਦਾ ਸਾਡਾ ਜਿਹੜਾ ਸਿਲਸਿਲਾ ਹੈ ਉਹ ਹੈ ਉਡਾਰੀਆਂ
0: ਜੀ।
1: ਅਤੇ ਇਸ ਵਿੱਚ ਅਸੀਂ ਗੱਲਬਾਤ ਕੀਤੀ ਹੈ ਸੁਖਦੇਵ ਕੌਰ ਹੋਰਾਂ ਨਾਲ, ਅਤੇ ਇਹਨਾਂ ਨਾਲ ਗੱਲਬਾਤ ਕੀਤੀ ਹੈ। ਪ੍ਰਭਜੋਤ ਜੀ, ਤੁਸੀਂ ਹੀ ਗੱਲ ਕੀਤੀ ਇਹਨਾਂ ਨਾਲ, ਅਤੇ ਇਹਨਾਂ ਨੇ ਆਪਣੇ ਜੀਵਨ ਵਿੱਚ ਕੀ ਉਡਾਰੀਆਂ ਮਾਰੀਆਂ
0: ਜੀ,
1: ਕੀ ਕੰਮ ਕੀਤੇ, ਅਤੇ ਕਿੱਦਾਂ ਇਹਨਾਂ ਨੇ ਇੱਥੇ ਤੱਕ ਪਹੁੰਚੇ ਨੇ
0: ਜੀ,
1: ਅਤੇ ਆਓ ਸੁਣਦੇ ਹਾਂ ਸਾਰੀਆਂ ਗੱਲਾਂ ਬਾਤਾਂ ਪ੍ਰੋਗਰਾਮ ਉਡਾਰੀਆਂ ਦੇ ਤਹਿਤ।
0: ਉਡਾਰੀਆਂ ਪ੍ਰੋਗਰਾਮ 'ਚ ਅੱਜ ਅਸੀਂ ਜਿਸ ਦੀ ਉਡਾਰੀ ਮਾਪਣੀ ਹੈ, ਉਹਨਾਂ ਨੇ ਪੰਜਾਬੀ ਵਿਰਾਸਤ, ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ, ਉਹ ਨੇ ਸੁਖਦੇਵ ਕੌਰ। ਸੁਖਦੇਵ ਕੌਰ ਜੀ ਸੈਲਫ ਹੈਲਪ ਗਰੁੱਪ ਚਲਾਉਂਦੇ ਨੇ,

0: ਮੈਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ, ਯਾਨੀ ਕਿ ਪੰਜਾਬ ਦੀ ਮਸ਼ਹੂਰ ਜਿਹੜੀ ਕਿ ਫੁੱਲ ਜਮਾਕਾਰੀ ਤੋਂ ਬਣਦੀ ਹੈ ਫੁਲਕਾਰੀ, ਜਿਹੜੀ ਕਿ ਪੰਜਾਬ ਰਾਜ ਦੀ ਲੋਕ ਕਲਾ ਵੀ ਹੈ, ਉਸ ਚੀਜ਼ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ, ਯਾਨੀ ਕਿ ਫੁਲਕਾਰੀ। ਫੁਲਕਾਰੀ ਨੂੰ ਜੇ ਅਸੀਂ ਕਹੀਏ ਤਾਂ ਉਹ ਰੰਗ ਬਿਰੰਗੇ ਧਾਗਿਆਂ ਦੇ ਨਾਲ ਵੱਖਰੇ ਵੱਖਰੇ ਡਿਜ਼ਾਈਨਾਂ ਦੇ ਨਾਲ ਫੁਲਕਾਰੀ ਕੱਢਦੇ ਨੇ, ਅਤੇ ਇਹਨਾਂ ਤੋਂ ਹੀ ਜਾਣਦੇ ਹਾਂ ਕਿ ਇਹ ਕਿਸ ਤਰ੍ਹਾਂ ਇਹ ਸਭ ਕੁਝ ਸੋਚਦੇ ਨੇ ਕਿ ਇਹ ਫੁਲਕਾਰੀ ਦੇ ਉੱਤੇ ਰੰਗ ਬਿਰੰਗੇ ਧਾਗਿਆਂ ਦੇ ਨਾਲ ਕੁਝ ਨਾ ਕੁਝ ਡਿਜ਼ਾਈਨ ਜਿਹੜੀ ਹੈ ਉਹ ਪਾ ਦਿੰਦੇ ਨੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਇਹਨਾਂ ਨਾਲ ਹੀ ਇਹਨਾਂ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਸੁਖਦੇਵ ਕੌਰ ਜੀ ਸਾਡੇ ਸਟੂਡੀਓਜ਼ ਦੇ ਵਿੱਚ।
1: ਮੈਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ
0: ਜੀ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ,
0: ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਨਾ ਚਾਹਾਂਗੇ ਕਿ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ।
1: ਹਾਂਜੀ, ਪਿੱਛੇ ਮੇਰੇ ਜਿਹੜੇ ਪੇਕਾ ਘਰ ਆ ਉਹ ਪਿੰਡ 'ਚ ਬੜੀਆਂ ਝੱਲੀਆਂ
0: ਜੀ,
1: ਉਹ ਵੀ ਰੋਪੜ ਜ਼ਿਲ੍ਹੇ 'ਚ ਹੀ ਹੈ, ਅਤੇ ਜੋ ਮੇਰੇ ਸਹੁਰਾ ਪਰਿਵਾਰ ਹੈ ਉਹ ਪਿੰਡ ਬੂਰ ਮਾਜਰਾ ਅਤੇ ਨੇੜੇ ਚਮਕੌਰ ਸਾਹਿਬ, ਉਹ ਵੀ ਰੋਪੜ ਜ਼ਿਲ੍ਹੇ ਵਿੱਚ ਹੀ ਹੈ
0: ਜੀ। ਫੁਲਕਾਰੀ ਦਾ ਸ਼ੌਂਕ ਜਿਹੜਾ ਹੈ ਉਹ ਬਚਪਨ ਤੋਂ ਸੀ, ਜਾਂ ਫਿਰ ਕਿ ਸਹੁਰੇ ਪਰਿਵਾਰ ਆ ਕੇ ਪਿਆ, ਕਿ ਜਾਂ ਫਿਰ ਤੁਸੀਂ ਕਿਸੇ ਨੂੰ ਕੱਢਦੇ ਹੋਏ ਦੇਖਿਆ?
1: ਹਾਂਜੀ, ਇਹ ਸ਼ੌਂਕ ਤਾਂ ਪਹਿਲਾਂ ਤੋਂ ਹੀ ਸੀਗਾ, ਆਪਣੇ ਪੇਕੇ ਘਰ ਤੋਂ ਹੀ ਮੈਂ ਸ਼ੌਂਕ ਸੀਗਾ ਮੈਨੂੰ ਇਹ ਕੱਢਣ ਦਾ। ਮੈਂ ਆਪਣੇ ਸ਼ਾਦੀ ਦੇ ਵਿੱਚ ਵੀ ਜਦੋਂ ਮੇਰੇ ਮੈਰਿਜ ਹੋਈ ਹੈ ਉਦੋਂ ਵੀ ਮੈਂ ਬਣਾ ਕੇ ਲਿਆਈ ਸੀ 4-5 ਫੁਲਕਾਰੀ ਸ਼ੌਂਕ ਵਜੋਂ, ਪਰ ਇੱਥੇ ਆ ਕੇ ਮੇਰੀ ਇਹ ਮਜਬੂਰੀ ਬਣ ਗਈ ਸੀ ਸਹੁਰੇ ਪਰਿਵਾਰ 'ਚ
0: ਜੀ। ਮਜਬੂਰੀ ਤੁਸੀਂ ਕਿਹਾ, ਪਰ ਇਹ ਮਜਬੂਰੀ ਕਿਸ ਤਰ੍ਹਾਂ ਦੀ ਸੀ?
1: ਮਜਬੂਰੀ ਇਹ ਤਾਂ ਤੁਹਾਨੂੰ ਪਤਾ ਹੀ ਹੈ, ਜਦੋਂ ਆਪਾਂ ਇੱਕ ਆਪਦੇ ਘਰ ਤੋਂ ਦੂਜੇ ਘਰ ਜਾਂਦੇ ਹਾਂ ਉੱਥੇ ਥੋੜ੍ਹਾ ਜਿਹਾ ਸੈਟਿੰਗ ਹੋਣ ਨੂੰ ਟਾਈਮ ਲੱਗ ਜਾਂਦਾ ਹੈ
0: ਜੀ, ਬਿਲਕੁਲ।
1: ਅਤੇ ਦੂਜੇ ਨੰਬਰ 'ਤੇ ਜਦੋਂ ਮੈਂ ਦੇਖਿਆ ਉੱਥੇ ਥੋੜ੍ਹੀ ਜਿਹੀ ਮੇਰੀ ਸੈਟਿੰਗ ਘੱਟ ਬਣੀ, ਅਤੇ ਮੈਂ ਸੋਚਿਆ ਮੈਨੂੰ ਕੁਛ ਨਾ ਕੁਛ ਕਰਨਾ ਪੈਣਾ, ਅਤੇ ਮੈਂ ਪਹਿਲਾਂ ਤਾਂ ਇਹ ਫੁਲਕਾਰੀ ਦੇ ਨਾਲ ਪਹਿਲਾਂ ਮੈਂ ਸਿਲਾਈ ਦਾ ਕੰਮ ਸ਼ੁਰੂ ਕੀਤਾ।
0: ਠੀਕ ਹੈ।
1: ਬੱਚਿਆਂ ਨੂੰ ਸਿਲਾਈ ਸਿਖਾਉਣੀ ਦੇ ਨਾਲ ਦੀ ਨਾਲ ਮੈਂ ਫਿਰ ਇਹ ਫੁਲਕਾਰੀ ਤਾਂ ਮੇਰਾ ਮੇਨ ਕੰਮ ਹੈ ਹੀ ਸੀਗਾ
0: ਜੀ ਜੀ,
1: ਅਤੇ ਸਿਲਾਈ ਦੇ ਨਾਲ ਫੁਲਕਾਰੀ, ਅਤੇ ਉਸ ਤੋਂ ਬਾਅਦ ਫਿਰ ਇਹ ਮੈਨੂੰ ਜਦੋਂ ਬੱਚੇ ਹੋ ਗਏ ਫਿਰ ਮੈਂ ਸੋਚਿਆ ਹੁਣ ਬੱਚਿਆਂ ਨੂੰ ਪੜ੍ਹਾਉਣਾ ਪੈਣਾ
0: ਜੀ,
1: ਅਤੇ ਇਸ ਲਈ ਮੈਨੂੰ ਥੋੜ੍ਹਾ ਰੁਜ਼ਗਾਰ ਵੀ ਚਾਹੀਦਾ
0: ਜੀ,
1: ਅਤੇ ਰੁਜ਼ਗਾਰ ਲਈ ਫਿਰ ਮੈਂ ਇਹ ਫੁਲਕਾਰੀ ਦਾ ਕੰਮ ਚੁਣਿਆ, ਅਤੇ ਨਾਲੇ ਆਪਣਾ ਇਹ ਸੱਭਿਆਚਾਰ ਵੀ।
0: ਬਿਲਕੁਲ ਜੀ। ਬੱਚੇ ਕਿੰਨੇ ਨੇ ਤੁਹਾਡੇ ਕੋਲ?
1: ਹਾਂਜੀ, ਇੱਕ ਮੇਰੇ ਕੋਲ ਬੇਟਾ ਅਤੇ ਇੱਕ ਬੇਟੀ ਹੈ।
0: ਅੱਛਾ।
1: ਅਤੇ ਬੇਟਾ ਮੇਰਾ ਅੱਜ ਕੱਲ੍ਹ ਤਾਂ ਕ੍ਰਿਕਟਰ ਬਣ ਗਿਆ।
0: ਅੱਛਾ ਜੀ, ਵੱਡੇ ਹੋ ਗਏ?
1: ਹਾਂਜੀ ਵੱਡੇ, ਹਾਂਜੀ ਬੱਚੇ ਵੱਡੇ ਹੈ, ਇੰਟਰਨੈਸ਼ਨਲ ਕ੍ਰਿਕਟਰ ਹੈ
0: ਜੀ। ਬਹੁਤ ਵਧੀਆ ਗੱਲ ਹੈ।
1: ਹਾਂਜੀ, ਬੇਟੀ ਮੇਰੀ ਪੜ੍ਹ ਲਿਖ ਕੇ ਨਰਸਿੰਗ ਕਾਲਜ ਵਿੱਚ ਪੜ੍ਹਾਉਂਦੀ ਹੈ
0: ਜੀ,
1: ਜੋ ਅੱਜ ਕੱਲ੍ਹ ਮਾਸਟਰ ਕਰ ਰਹੀ ਹੈ।
0: ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ। ਬਹੁਤ ਅੱਛਾ ਪਰਿਵਾਰ ਹੈ, ਔਰ ਬਹੁਤ ਨਿੱਘਾ ਪਰਿਵਾਰ ਹੋਣ ਦੇ ਨਾਲ ਨਾਲ ਤੁਸੀਂ ਜਿਹੜੀ ਇਹ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ। ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਫੁਲਕਾਰੀ ਦੇ ਕਿੰਨੇ ਪ੍ਰਕਾਰ ਨੇ?
1: ਫੁਲਕਾਰੀ ਦਾ ਦੇਖੋ ਆਪਾਂ ਦੱਸ ਹੀ ਨਹੀਂ ਸਕਦੇ ਇਹ
0: ਜੀ
1: ਕਿੰਨੇ ਤਰ੍ਹਾਂ ਦੀ ਹੈ। ਦੇਖੋ ਬਾਗ ਫੁਲਕਾਰੀ, ਅਤੇ ਇਸ 'ਤੇ ਹੁਣ ਅੱਜ ਕੱਲ੍ਹ ਦੇਖੋ ਜੋ ਹੁਣ ਨਵਾਂ ਹੈਗਾ ਟਰੈਂਡ
0: ਜੀ,
1: ਪਹਿਲਾਂ ਤਾਂ ਫੁਲਕਾਰੀ ਦਾ ਬਾਗ ਹੀ ਕੱਢੇ ਜਾਂਦੇ ਸੀਗੇ ਜਦੋਂ ਪਹਿਲੇ ਪੁਰਾਣੇ ਬਜ਼ੁਰਗ ਸੀ
0: ਜੀ,
1: ਅਤੇ ਅੱਜ ਦਾ ਹੁਣ ਟਰੈਂਡ ਇੰਨਾ ਹੈ ਇਹਦੀ ਹਰ ਚੀਜ਼ ਬਣ ਰਹੀ ਹੈ
0: ਜੀ,
1: ਜਿਵੇਂ ਹੁਣ ਇਹਦੇ ਕੁੜਤੀਆਂ ਵੀ ਬਣਾ ਰਹੇ ਹੈ, ਤੇ ਸਾੜੀ ਵੀ ਬਣਦੀ ਹੈ
0: ਜੀ,
1: ਤੇ ਬੈੱਡ ਸ਼ੀਟ ਕੁਸ਼ਨ।
0: ਅੱਛਾ।
1: ਤੇ ਇਹਦੇ ਨਾਲ ਨਾਲ ਆਪਣੇ ਸ਼ੋਲ ਵੀ ਮੈਂ ਬਣਾ ਰਹੀ ਹਾਂ ਅੱਜ ਕੱਲ੍ਹ
0: ਜੀ,
1: ਜੋ ਪਿਓਰ ਪਸ਼ਮੀਨੇ ਤੇ
0: ਜੀ।
1: ਹਾਂਜੀ, ਜਿਹਦਾ ਕਿ ਮੈਨੂੰ ਇੰਨਾ ਰਿਸਪੋਂਸ ਮਿਲਿਆ, ਸਾਰੀਆਂ ਚੀਜ਼ਾਂ ਨਾਲੋਂ ਜ਼ਿਆਦਾ ਹੀ ਹਟ ਕੇ ਸ਼ੋਲ ਦਾ ਰਿਸਪੋਂਸ ਮਿਲਿਆ।
0: ਅੱਛਾ।
1: ਆਪਣੇ ਇੱਧਰ ਵੀ ਇੰਡੀਆ 'ਚ ਅਤੇ ਬਾਹਰਲੀ ਕੰਟਰੀਆਂ 'ਚ।
0: ਅੱਛਾ, ਬਾਹਰਲੀ ਕੰਟਰੀਆਂ ਵਿੱਚ ਵੀ?
1: ਹਾਂਜੀ।
0: ਸਭ ਤੋਂ ਪਹਿਲਾਂ ਤਾਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਹਾਡੀ ਸਭ ਤੋਂ ਪਹਿਲੀ ਫੁਲਕਾਰੀ ਕਿਹੜੀ ਸੀ, ਕਿਹੜਾ ਤੁਹਾਡਾ ਜੀ ਕੀਤਾ ਕਿ ਮੈਂ ਸਭ ਤੋਂ ਪਹਿਲਾਂ ਫੁਲਕਾਰੀ ਕੱਢਾਂ?
1: ਹਾਂਜੀ, ਪਹਿਲਾਂ ਤਾਂ ਜਦੋਂ ਮੈਂ ਪੇਕੇ ਘਰ ਤੋਂ ਹੀ ਲਿਆਈ ਸੀ ਫੁਲਕਾਰੀ, ਅਤੇ ਜਿਵੇਂ ਫੁੱਲ ਹੁੰਦੇ ਆ ਕੰਚਨ ਦਾ ਫੁੱਲ,
0: ਅੱਛਾ,
1: ਅਤੇ ਹੋਰ ਕਈ ਤਰ੍ਹਾਂ ਦਾ, ਉਹ ਮੈਂ ਬਣਾ ਕੇ ਲਿਆਈ ਸੀਗੀ ਬੇਲਾਂ ਨਾਲ, ਉਹਦੀ ਬੇਲ ਜੀ ਬਣਾਉਣੀ।
0: ਠੀਕ।
1: ਅਤੇ ਉਹ ਤੋਂ ਬਾਅਦ ਫਿਰ ਜੋ ਇੱਥੇ ਆ ਕੇ ਕੰਮ ਕਰਿਆ ਉਹ ਤਾਂ ਫਿਰ ਮੈਂ ਦੇਖਿਆ ਵੀ ਚੀਜ਼ ਕਿਹੜੀ ਚੀਜ਼ ਦੀ ਲੋੜ ਹੈ ਕਿਹਨੂੰ, ਜਿਹਦੇ ਨਾਲ ਮੇਰਾ ਰੁਜ਼ਗਾਰ ਵੀ ਚੱਲੇ ਅਤੇ ਮੈਂ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਵੀ ਰੱਖਾਂ।
0: ਬਹੁਤ ਹੀ ਵਧੀਆ ਗੱਲ ਹੈ ਜੀ ਕਿ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਹੈ ਨਾ।
1: ਹਾਂਜੀ।
0: ਔਰ ਸਭ ਤੋਂ ਪਹਿਲਾਂ ਤੁਸੀਂ ਫੁਲਕਾਰੀ ਵੇਲ ਕੱਢੀ?
1: ਹਾਂਜੀ।
0: ਔਰ ਵੇਲ ਕੱਢ ਕੇ ਤੁਸੀਂ ਆਪਣੇ ਨਾਲ ਲੈ ਕੇ ਆਏ
1: ਨਾਲ
0: ਘਰ, ਜਦੋਂ ਤੁਸੀਂ ਆਪਣੇ ਸਹੁਰੇ ਪਰਿਵਾਰ 'ਚ ਆਏ ਅਤੇ ਤੁਹਾਨੂੰ ਕਿਸ ਤਰ੍ਹਾਂ ਦਾ ਇੱਕ ਹੰਗੂਰਾ ਮਿਲਿਆ, ਕਿਸ ਤਰ੍ਹਾਂ ਦਾ ਤੁਹਾਡਾ ਸਾਰਿਆਂ ਨੇ ਤੁਹਾਡੇ ਨਾਲ ਵਰਤਾਓ ਕੀਤਾ?
1: ਬਸ ਤੁਹਾਨੂੰ ਪਤਾ ਹੈ ਮੇਰੇ ਸਾਸੂ ਮਾਂ ਹੈ ਨਹੀਂ ਸੀ
0: ਜੀ,
1: ਅਤੇ ਮੇਰੇ ਨਨਾਣ ਵੀ ਹੈ ਨਹੀਂ ਸੀ।
0: ਅੱਛਾ।
1: ਅਤੇ ਹੁਣ ਜਿਹੜੇ ਦਰਾਣੀ ਜਠਾਣੀ ਨੇ ਉਹ ਬਰਾਬਰ ਦਾ ਮਾਮਲਾ ਹੋ ਜਾਂਦਾ
0: ਜੀ, ਬਿਲਕੁਲ,
1: ਹੈ ਨਾ, ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ। ਅਤੇ ਫਿਰ

0: ਮੈਨੂੰ ਇਹ ਲੱਗਿਆ ਕਿ ਮੈਨੂੰ ਥੋੜ੍ਹੀ ਮਿਹਨਤ ਕਰਨੀ ਪੈਣੀ ਹੈ, ਥੋੜ੍ਹੀ ਨਹੀਂ ਬਹੁਤ ਜ਼ਿਆਦਾ
1: ਅੱਛਾ
0: ਮਿਹਨਤ। ਮੇਰੀ ਸ਼ੁਰੂਆਤ ਇਹ ਹੋਈ ਕਿ ਮੈਨੂੰ ਪਹਿਲਾਂ ਤਾਂ ਆਪਣੇ ਘਰ ਸਹੁਰੇ ਘਰ ਆ ਕੇ ਪੜ੍ਹਨਾ ਪਿਆ।
1: ਅੱਛਾ ਅੱਛਾ
0: ਹਾਂਜੀ, ਕਿਉਂਕਿ ਮੈਂ ਪੇਕੇ ਘਰ ਤੋਂ 8 ਕਲਾਸ ਪੜ੍ਹ ਕੇ ਆਈ ਸੀ,
1: ਅੱਛਾ ਜੀ
0: 8ਵੀਂ ਕਲਾਸ 'ਚ ਮੈਂ ਇਕੱਲਿਓ ਪਾਸ ਹੋਈ ਸੀ
1: ਅੱਛਾ
0: 59 ਬੱਚਿਆਂ 'ਚੋਂ।
1: ਅੱਛਾ ਜੀ
0: ਅਤੇ ਫਿਰ ਅੱਗੇ ਮੈਨੂੰ ਉੱਥੇ ਲਗਾਇਆ ਨਹੀਂ ਕਿਉਂਕਿ ਉਹ ਦੂਜੇ ਪਿੰਡ ਜਾਣਾ ਪੈਣਾ ਸੀਗਾ, ਅਤੇ ਅੱਗੇ ਤੁਹਾਨੂੰ ਪਤਾ ਹੀ ਹੈ ਮਾਹੌਲ ਇਹੋ ਜਿਹੇ ਸੀ।
1: ਜੀ
0: ਅਤੇ ਇੱਥੇ ਆ ਕੇ ਪਹਿਲਾਂ ਮੈਂ 10ਵੀਂ ਕੀਤੀ, ਅਤੇ ਫਿਰ ਮੈਂ 10ਵੀਂ ਤੋਂ ਬਾਅਦ ਸਿਲਾਈ ਦਾ ਡਿਪਲੋਮਾ ਕੀਤਾ।
1: ਅੱਛਾ
0: ਡਿਪਲੋਮੇ ਦੇ ਨਾਲ ਨਾਲ ਮੇਰਾ ਫੁਲਕਾਰੀ ਦਾ ਵੀ ਚੱਲਿਆ, ਅਤੇ ਡਿਪਲੋਮੇ ਵਿੱਚੋਂ ਜਦੋਂ ਮੈਂ ਫਸਟ ਆਈ ਤਾਂ ਮੈਨੂੰ ਉੱਥੇ ਦੇ ਜਿਹੜੇ ਸਾਹਿਬ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਬੱਚਿਆਂ ਨੂੰ ਸਿਖਾਓ ਪਿੰਡਾਂ 'ਚ।
1: ਜੀ
0: ਮੈਂ ਤਾਂ ਚਾਹੁੰਦੀ ਸੀ, ਜਿਵੇਂ ਤੁਹਾਨੂੰ ਪਤਾ ਹੀ ਹੈ ਲੋੜ ਨੂੰ ਮਹਿਸੂਸ ਹੁੰਦੀ ਹੈ ਆਪਾਂ ਨੂੰ ਵੀ ਕਾਹਦੀ ਲੋੜ ਆ, ਮੈਨੂੰ ਪੈਸੇ ਦੀ ਲੋੜ ਸੀ ਉਸ ਟਾਈਮ ਬੱਚਿਆਂ ਲਈ।
1: ਜੀ
0: ਅਤੇ ਮੈਂ ਪਿੰਡਾਂ ਦੇ ਵਿੱਚ ਉਦੋਂ ਘਰ ਤੋਂ ਬਾਹਰ ਲੇਡੀਜ਼ ਬਹੁਤ ਘੱਟ ਨਿਕਲਦੀ ਸੀ, ਖਾਸ ਕਰਕੇ ਸਾਡੇ ਪਰਿਵਾਰ ਵਿੱਚ ਤਾਂ ਜ਼ਿਆਦਾ ਹੀ ਸੀਗਾ ਕਿ ਲੇਡੀਜ਼ ਘਰ ਬਾਹਰ ਨਹੀਂ ਨਿਕਲ ਸਕਦੀ। ਮੈਂ ਹੌਸਲਾ ਕਰਕੇ ਬਾਹਰ ਨਿਕਲੀ, ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰਿਆ,
1: ਅੱਛਾ
0: ਅਤੇ ਇਹ ਸਿੱਖਦੇ ਸਿੱਖਦੇ ਮੇਰੇ 30-35 ਸਾਲ ਇੱਦਾਂ ਨਿਕਲ ਗਏ
1: ਅੱਛਾ
0: ਬੱਚਿਆਂ ਨੂੰ ਸਿਖਾਉਂਦਿਆਂ ਨੂੰ।
1: ਅੱਛਾ
0: ਜਦੋਂ ਕਰੋਨਾ ਕਾਲ ਆਇਆ ਉਦੋਂ ਤੁਹਾਨੂੰ ਪਤਾ ਸਾਰਾ ਕੁਛ ਬੰਦ ਹੋ ਗਿਆ, ਅਤੇ ਮੈਂ ਸੋਚਿਆ ਵੀ ਹੁਣ ਮੈਂ ਬੈਠਣ, ਹਜੇ ਵੀ ਮੇਰਾ ਸਟਰਗਲ ਚੱਲ ਰਿਹਾ ਸੀਗਾ
1: ਜੀ,
0: ਮੈਨੂੰ ਲੋੜ ਹਜੇ ਵੀ ਸੀ, ਬਾਕੀ ਬੱਚੇ ਹਜੇ ਸੈਟਿੰਗ ਬਣੀ ਨਹੀਂ ਸੀ।
1: ਜੀ
0: ਅਤੇ ਫਿਰ ਮੈਂ ਘਰ ਘਰ ਜਾ ਕੇ ਬੱਚਿਆਂ ਨੂੰ ਫੁਲਕਾਰੀ ਸਿਖਾਈ,
1: ਅੱਛਾ
0: ਜਿਹੜੇ ਸਿੱਖੇ ਹੋਏ ਅਤੇ ਉਹਨਾਂ ਨੂੰ ਨਾਲ ਲਾਇਆ। ਅਤੇ ਮੈਂ ਆਪਣੇ ਹੀ ਪਿੰਡ ਨਹੀਂ ਬਾਹਰਲੇ ਕਈ ਪਿੰਡਾਂ ਦੇ ਵਿੱਚ ਘੁੰਮੇ, ਅਤੇ ਕਿਉਂਕਿ ਮੈਂ ਸਿਲਾਈ ਵੀ ਬਹੁਤ ਪਿੰਡਾਂ ਵਿੱਚ ਸਿਖਾਈ
1: ਜੀ,
0: ਅਤੇ ਉਹਨਾਂ ਨੂੰ ਦੱਸਿਆ ਆਪਣਾ ਇਹ ਵੀ ਰੁਜ਼ਗਾਰ ਬਣ ਸਕਦਾ।
1: ਮਤਲਬ ਕਿ ਤੁਸੀਂ ਬਹੁਤ ਜ਼ਿਆਦਾ ਮਿਹਨਤ ਅਤੇ ਲਗਨ ਦੇ ਨਾਲ ਜਿਹੜਾ ਇਹ ਕੰਮ ਸ਼ੁਰੂ ਕੀਤਾ, ਔਰ ਇਸ ਟਾਈਮ ਤੁਹਾਡਾ ਇੱਕ ਆਪਣਾ ਗਰੁੱਪ ਹੈ, ਆਪਣਾ ਸੈਲਫ, ਇਹਨੂੰ ਕਹਿੰਦੇ ਆਪਾਂ ਸੈਲਫ ਹੈਲਪ ਗਰੁੱਪ,
0: ਹਾਂਜੀ,
1: ਕਿਉਂਕਿ ਆਪ ਮਿਹਨਤ ਦੇ ਨਾਲ ਕਮਾਇਆ ਹੋਇਆ ਇੱਕ ਗਰੁੱਪ ਹੈ। ਹੁਣ ਇਸ ਵੇਲੇ ਕਿੰਨੀਆਂ ਕੁੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ?
0: ਵੈਸੇ ਤਾਂ ਮੈਮ ਗਰੁੱਪ ਤਾਂ ਹੁੰਦਾ 10 ਕੁੜੀਆਂ ਦਾ
1: ਜੀ,
0: ਉਹ ਮੇਰਾ ਚੱਲ ਰਿਹਾ, ਪਰ ਮੇਰੇ ਨਾਲ 150 ਕੁੜੀ ਕੰਮ ਕਰਦੀ ਹੈ
1: ਅੱਛਾ
0: ਇਸ ਫੁਲਕਾਰੀ 'ਤੇ
1: ਜੀ,
0: ਕਿਉਂਕਿ ਮੈਂ ਉਹਨਾਂ ਕਈ ਕੁੜੀਆਂ ਮੇਰੇ ਘਰੋਂ ਵੀ ਆ ਕੇ ਲੈ ਜਾਂਦੀਆਂ ਕੰਮ, ਕਈਆਂ ਨੂੰ ਮੈਂ ਜਾ ਕੇ ਵੀ ਦੇ ਕੇ ਆਉਂਦੀ ਹਾਂ
1: ਜੀ,
0: ਅਤੇ ਮੈਂ ਛਪਾਈ ਵੀ ਆਪ ਕਰਦੀ ਹਾਂ, ਕੁਛ ਛਪਾਈ ਮੈਨੂੰ ਕਰਵਾਉਣੀ ਪੈਂਦੀ ਹੈ ਜੀ, ਪਰ ਮੈਂ ਪ੍ਰਬੰਧ ਕਰ ਰਹੀ ਹਾਂ ਕਿ ਮੈਂ ਸਾਰੀ ਛਪਾਈ ਘਰ ਹੀ ਕਰਾਂ
1: ਜੀ। ਕਿਹੜੇ ਕਿਹੜੇ ਫੁਲਕਾਰੀ ਦੇ, ਕਿਸ ਤਰ੍ਹਾਂ ਦਾ ਕੱਪੜਾ ਅਤੇ ਧਾਗੇ ਕਿਸ ਤਰ੍ਹਾਂ ਦੇ ਤੁਸੀਂ ਵਰਤਦੇ ਹੋ?
0: ਹਾਂਜੀ, ਮੈਂ ਇਹਦਾ ਜਿਹੜਾ ਫੁਲਕਾਰੀ ਦਾ ਮੇਨ ਧਾਗਾ ਹੁੰਦਾ ਪੱਟ ਦਾ, ਰੇਸ਼ਮ ਦਾ
1: ਜੀ,
0: ਅਤੇ ਕਈਆਂ ਨੇ ਸਾਨੂੰ ਸਲਾਹ ਦਿੱਤੀ ਸੀ ਵੀ ਥੋੜ੍ਹਾ ਜਿਹਾ ਜ਼ਿਆਦਾ ਤਿੱਖਾ ਜਿਹਾ ਲੱਗਦਾ ਵੀ ਤੁਸੀਂ ਦੂਜਾ ਸੂਤੀ ਧਾਗੇ ਦੇ ਕਰਕੇ ਦੇਖੋ
1: ਜੀ,
0: ਉਹ ਤਾਂ ਅਸੀਂ ਕਰੀ ਪਰ ਉਹ ਥੋੜ੍ਹੀ ਫੁਲਕਾਰੀ ਉੱਠੀ ਨਹੀਂ, ਕਿਉਂਕਿ ਫੁਲਕਾਰੀ ਹੈ ਜਿਹੜੀ ਫੁੱਲਾਂ ਨਾਲ ਸ਼ਿੰਗਾਰੀ ਹੋਈ ਚੀਜ਼, ਇਹ ਉੱਠਦੀ ਸੋਹਣੀ ਲੱਗਦੀ ਹੈ
1: ਜੀ,
0: ਅਤੇ ਇਸ ਲਈ ਅਸੀਂ ਫਿਰ ਮੁੜ ਕੇ ਜਾਣੀ ਸਾਨੂੰ ਇਹੀ ਸੋਹਣਾ ਲੱਗਿਆ ਕਿ ਰੇਸ਼ਮ ਦਾ ਜੋ ਪੱਟ ਦਾ ਧਾਗਾ ਹੁੰਦਾ ਇਹ ਮੈਂ ਇਹਦੇ ਨਾਲ ਹੀ ਕੱਢਦੀ ਹਾਂ। ਇਹਦੇ ਵਿੱਚ ਦੇਖ ਲਓ ਏਅਰ ਰਿੰਗ ਤੋਂ ਲੈ ਕੇ ਬੈੱਡਸ਼ੀਟ ਤੱਕ ਸਾਰੀ ਕਰਦੀ ਹਾਂ, ਏਅਰ ਰਿੰਗ ਵੀ ਮੈਂ ਬਹੁਤ ਬਣਾਇਆ, ਰੱਖੜੀ ਦੇ ਟਾਈਮ ਅਸੀਂ ਰੱਖੜੀ ਵੀ ਬਣਾਉਂਦੇ ਹਾਂ ਫੁਲਕਾਰੀ
1: ਜੀ, ਬਹੁਤ ਵਧੀਆ ਗੱਲ ਹੈ।
0: ਹਾਂਜੀ, ਕਿਉਂਕਿ ਮੈਂ ਸੋਚਿਆ ਵੀ ਜਿਹੜੀ ਚੀਜ਼ ਬਣਾਉਣੀ ਹੈ ਅਤੇ ਆਪਣੇ ਸੱਭਿਆਚਾਰ ਦੇ ਨਾਲ ਸੰਬੰਧਿਤ ਹੀ ਰੱਖਣਾ।
1: ਬਹੁਤ ਹੀ ਵਧੀਆ ਗੱਲ ਹੈ ਕਿ ਦੇਖੋ ਕਿੱਥੋਂ ਇੱਕ ਸਿਰਫ ਦੁਪੱਟਿਆਂ ਤੋਂ ਲੈ ਕੇ ਅਤੇ ਤੁਸੀਂ ਬੈੱਡ ਸ਼ੀਟਾਂ ਤੱਕ ਔਰ ਏਅਰ ਰਿੰਗਸ ਤੱਕ ਜਿਹੜੇ ਉਹ ਫੁਲਕਾਰੀ ਦੇ ਬਣਾਉਣ ਲੱਗ ਗਏ ਹੋ, ਕਿਸ ਤਰ੍ਹਾਂ ਦੇ ਨਮੂਨੇ ਜਿਹੜੇ ਨੇ ਉਹ ਤੁਸੀਂ ਸਿਲੈਕਟ ਕਰਦੇ ਹੋ, ਔਰ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਆਉਂਦਾ ਹੈ ਕਿ ਇਹ ਨਮੂਨਾ ਹੀ ਪਾਇਆ ਜਾਵੇ?
0: ਤੁਹਾਨੂੰ ਪਤਾ ਅੱਜ ਕੱਲ੍ਹ ਯੂਟਿਊਬ 'ਤੇ ਹਰ ਚੀਜ਼ ਪਈ ਹੈ,
1: ਬਿਲਕੁਲ,
0: ਅਤੇ ਮੇਰਾ ਸ਼ੌਂਕ ਕੀ ਹੁੰਦਾ ਉੱਥੇ ਦੇਖਣ ਦਾ, ਡਿਜ਼ਾਇਨ
1: ਜੀ,
0: ਅਤੇ ਦੇਖਦੀ ਹਾਂ ਮੈਂ ਫੋਨ, ਮੈਂ ਇਸ ਕਰਕੇ ਦੇਖਦੀ ਕਿ ਮੈਂ ਡਿਜ਼ਾਇਨ ਦੇਖਣਾ, ਫਿਰ ਮੈਂ ਉਹ ਆਪ ਬਣਾਉਂਦੀ ਹਾਂ।
1: ਅੱਛਾ,
0: ਅਤੇ ਫੁੱਟੇ ਨਾਲ ਲੈ ਕੇ ਪੈਨਸਲ ਨਾਲ ਲੈ ਕੇ ਮੈਂ ਉਹਦੀ ਸਾਰੀ ਕਰਕੇ ਲੰਬਾਈ ਚੜਾਈ ਕਰਕੇ ਮੈਂ ਆਪ ਡਿਜ਼ਾਇਨ ਤਿਆਰ ਵੀ ਕਰਦੀ ਹਾਂ ਹੁਣ ਕਾਫੀ।
1: ਅਤੇ ਜਿਹੜੇ ਤੁਹਾਡੇ ਨਾਲ ਕੁੜੀਆਂ ਜੁੜੀਆਂ ਨੇ ਉਹਨਾਂ ਨੂੰ ਵੀ ਤੁਸੀਂ ਆਪ ਡਿਜ਼ਾਇਨ ਬਣਾ ਕੇ ਦਿੰਦੇ ਹੋ?
0: ਹਾਂਜੀ, ਮੈਂ ਉਹਨਾਂ ਨੂੰ ਸਮਾਂ 'ਤੇ ਕਹਿੰਦੀ ਵੀ ਹਾਂ ਕੁੜੀਆਂ ਨੂੰ ਵੀ ਮੇਰੇ ਨਾਲ ਤੁਸੀਂ ਲੱਗੋ, ਮੈਂ ਕਿਹੜਾ ਸਦਾ ਹੀ ਕਰੀ ਜਾਣਾ, ਅਤੇ ਅੱਗੇ ਇਹ ਆਪਣਾ ਸੱਭਿਆਚਾਰ ਰੋਕਣਾ ਨਹੀਂ ਚਾਹੀਦਾ
1: ਜੀ,
0: ਅਤੇ ਅੱਗੇ ਤੁਸੀਂ ਸਾਂਭਣਾ,
1: ਬਿਲਕੁਲ,
0: ਪਰ ਥੋੜ੍ਹਾ ਜਿਹਾ ਨਾ ਹਰੇਕ ਧਿਆਨ ਨਹੀਂ ਦਿੰਦਾ ਇਸ ਚੀਜ਼ 'ਚ, ਜਦੋਂ ਆਪਣੇ ਸਿਰ 'ਤੇ ਪੈਂਦੇ ਫਿਰ ਧਿਆਨ ਦੇਣ ਲੱਗ
1: ਜੀ, ਬਿਲਕੁਲ। ਅਤੇ ਕੱਪੜਾ ਕਿਸ ਤਰ੍ਹਾਂ ਦਾ ਵਰਤਦੇ ਹੋ?
0: ਜ਼ਿਆਦਾਤਰ ਕੱਪੜਾ ਖੱਦਰ ਹੁੰਦਾ ਤਾਂ ਪਹਿਲੇ ਤਾਂ ਖੱਦਰ ਦਾ ਬਣਦਾ ਬਾਗ, ਅਤੇ ਉਸ ਤੋਂ ਹੁਣ ਗਲੇਸ ਕੋਟਨ ਆ, ਉਹਦਾ ਬਰ ਵਧੀਆ ਹੁੰਦਾ ਅਤੇ ਉਹਦੇ ਲੂਨ ਨਹੀਂ ਆਉਂਦਾ, ਉਹ ਵਧੀਆ ਚੀਜ਼ ਆ, ਉਹਦੇ ਅਸੀਂ ਬੈੱਡਸ਼ੀਟ ਕੁਸ਼ਨ ਬਣਾਉਂਦੇ ਹਾਂ
1: ਜੀ,
0: ਅਤੇ ਚਨੋਨ ਦੇ ਦੁਪੱਟੇ, ਕਿਉਂਕਿ ਇਹ ਅੱਗੇ ਤਾਂ ਇਹ ਚੀਜ਼ਾਂ ਹੁੰਦੀਆਂ ਨਹੀਂ ਤੀਆਂ ਪੁਰਾਣੇ ਸਮਿਆਂ 'ਚ, ਪਰ ਅੱਜ ਦਾ ਜਿਹੜਾ ਟ੍ਰੈਂਡ ਆ ਉਹ ਤਾਂ ਹੁਣ ਪਿਓਰ 'ਤੇ ਵੀ ਕਢਵਾਉਣਾ ਸਾਤੋਂ। ਮੈਂ ਇੰਸਟਾਗ੍ਰਾਮ 'ਤੇ ਪੇਜ ਬਣਾਇਆ ਵਾ ਆਪਣਾ
1: ਜੀ, ਠੀਕ ਹੈ,
0: ਉਹਦੇ ਜ਼ਰੀਏ ਮੈਨੂੰ ਇੰਨਾ ਇਹਦਾ ਫਾਇਦਾ ਹੋਇਆ ਕਿ ਹਰ ਕੰਟਰੀ 'ਚ ਮੇਰਾ ਸਮਾਨ ਜਾਂਦਾ।
1: ਬਿਲਕੁਲ ਜੀ, ਕਿਉਂਕਿ ਜ਼ਮਾਨਾ ਹੀ ਸੋਸ਼ਲ ਮੀਡੀਆ
0: ਦਾ
1: ਜੀ, ਬਿਲਕੁਲ, ਅਤੇ ਇਸ ਕਰਕੇ ਤੁਹਾਡਾ ਸਮਾਨ ਜਿਹੜਾ ਉਹ ਕਾਫੀ ਜ਼ਿਆਦਾ ਬਾਹਰ ਵੀ ਜਾ ਰਿਹਾ।
0: ਹਾਂਜੀ,
1: ਤੁਸੀਂ ਗੱਲ ਕੀਤੀ ਹੈ ਬਾਗ ਦੀ,
0: ਹਾਂਜੀ,
1: ਇਹ ਫੁਲਕਾਰੀ ਅਤੇ ਬਾਗ ਦੇ ਵਿੱਚ ਕੀ ਅੰਤਰ ਹੈ?
0: ਬਾਗ ਔਰ ਫੁਲਕਾਰੀ 'ਚ ਜੇ ਕਢਾਈ ਦੇ ਸੋਚੀਏ ਤਾਂ ਉਹਦਾ

0: ਥੋੜ੍ਹਾ ਜਿਹਾ ਡਿਜ਼ਾਇਨ ਦਾ ਵੀ ਫਰਕ ਹੁੰਦਾ, ਪਰ ਜ਼ਿਆਦਾ ਫਰਕ ਇਹ ਹੁੰਦਾ ਕਿ ਜਿਹੜਾ ਬਾਗ ਹੁੰਦਾ ਉਹ ਖੱਦਰ 'ਤੇ ਹੁੰਦਾ,
1: ਜੀ ਬਿਲਕੁਲ।
0: ਅਤੇ ਜਿਹੜੀ ਫੁਲਕਾਰੀ ਆ ਉਹ ਕੋਟਨ 'ਤੇ ਹੁੰਦੀ ਹੈ। ਅਤੇ ਹੁਣ ਤਾਂ ਮੈਂ ਤੁਹਾਨੂੰ ਦੱਸਦੀ ਵੀ ਜਿਵੇਂ ਚਨੋਨ 'ਤੇ, ਪਿਓਰ ਚਨੋਨ, ਸੈਮੀ ਚਨੋਨ,
1: ਜੀ।
0: ਕੋਟਨ 'ਤੇ ਇੱਕ ਟੂਲ ਦੀ ਫੁਲਕਾਰੀ ਹੁੰਦੀ ਹੈ।
1: ਹਾਂ
0: ਉਹ ਅੱਗੇ ਜਿਹੜੀ ਬਜ਼ੁਰਗ ਕੱਢਦੇ ਸੀ ਉਹ ਨਾਨੀ ਆਪਣੀ ਦੋਹਤੀ ਨੂੰ ਦਿੰਦੀ ਹੁੰਦੀ ਸੀ ਮੈਰਿਜ ਦੇ ਟਾਈਮ,
1: ਵਿਆਹ ਦੇ ਵੇਲੇ,
0: ਹਾਂਜੀ,
1: ਬਿਲਕੁਲ।
0: ਉਹ ਹੁੰਦੀ ਤੀ ਰੈੱਡ ਅਤੇ ਪੀਲੇ ਨਾਲ ਕੱਢੀ ਵੀ, ਪਰ ਅੱਜ ਟੂਲ ਦੀ ਫੁਲਕਾਰੀ ਰੈੱਡ ਅਤੇ ਪੀਲੇ ਨਾਲ ਨਹੀਂ,
1: ਜੀ
0: ਅਤੇ ਉਹ ਹਰ ਕਲਰ ਵਿੱਚ ਵੀ ਚੱਲਦੀ ਹੈ।
1: ਜੀ ਬਿਲਕੁਲ।
0: ਹਾਂ,
1: ਔਰ ਇਹ ਜਿਹੜਾ ਆਪਾਂ ਟੂਲ ਦੀ ਫੁਲਕਾਰੀ ਹੈ, ਕਿਸ ਤਰ੍ਹਾਂ ਦਾ ਟਾਂਕਾ ਹੁੰਦਾ, ਕਿਸ ਤਰ੍ਹਾਂ ਤੁਸੀਂ ਇਹਨੂੰ ਵਰਤਦੇ ਹੋ?
0: ਹਾਂਜੀ, ਉਹ ਤਾਂ ਜਾਣੀ ਚੋਪ ਦਾ ਟਾਂਕਾ ਜ਼ਿਆਦਾ ਚੱਲਦਾ।
1: ਅੱਛਾ,
0: ਚੋਪ ਦੀ ਚਿੜੀ ਬਣਦੀ ਆ, ਅਤੇ ਬਾਕੀ ਆਪਣੇ ਮੱਛੀ ਟਾਂਕਾ ਵੀ ਹੁੰਦਾ ਉਹਦੇ ਵਿੱਚ।
1: ਅੱਛਾ,
0: ਟਾਂਕੇ ਤਾਂ ਫੁਲਕਾਰੀ ਦੇ ਇੰਨੇ ਆ ਕਿ ਆਪਾਂ ਗਿਣ ਨਹੀਂ ਸਕਦੇ।
1: ਅੱਛਾ ਜੀ, ਅੱਛਾ।
0: ਹਾਂਜੀ,
1: ਔਰ ਤੁਸੀਂ ਇਹ ਸਾਰੇ ਜਿਹੜੀਆਂ 150 ਕੁੜੀਆਂ ਤੁਹਾਡੇ ਨਾਲ ਜੁੜੀਆਂ ਨੇ, ਉਹਨਾਂ ਨੂੰ ਤੁਸੀਂ ਇਹ ਸਾਰਾ ਕੁਝ ਸਿਖਾਉਂਦੇ ਹੋ?
0: ਹਾਂਜੀ, ਮੈਂ ਸਿਖਾਇਆ, ਸਿਖਾ ਕੇ ਹੁਣ ਵੀ ਇਸ ਟਾਈਮ ਮੈਂ ਆਪਣੇ ਘਰ ਸੈਂਟਰ ਖੋਲ੍ਹਣਾ ਇੱਕ ਫਰੀ 'ਤੇ,
1: ਅੱਛਾ ਜੀ।
0: ਮੈਂ ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੀ ਹਾਂ, ਜੋ ਰੇਡੀਓ ਸੁਣਨਗੇ ਉਹ ਮੇਰੀ ਗੱਲ ਸੁਣਨਗੇ ਅਤੇ ਮੇਰੇ ਥੀ ਪਹੁੰਚ ਵੀ ਕਰਨਗੇ,
1: ਜੀ,
0: ਅਤੇ ਮੈਂ ਫਰੀ ਸਿਖਾਉਣਾ ਉਹਨਾਂ ਨੂੰ।
1: ਅੱਛਾ,
0: ਅਤੇ ਮੈਂ ਆਪਣੀ ਇੱਕ ਐਨ ਜੀ ਓ ਬਣਾਈ ਹੈ। ਮੈਂ ਸੋਚਦੀ ਹਾਂ ਵੀ ਕੋਈ ਫੁਲਕਾਰੀ ਸਿੱਖਣ ਤੋਂ ਬਗੈਰ ਰਹਿਣਾ ਨਹੀਂ ਚਾਹੀਦਾ,
1: ਜੀ, ਇਹ ਤਾਂ
0: ਕਿਉਂਕਿ ਇਹ ਆਪਣਾ ਸੱਭਿਆਚਾਰ ਹੈ।
1: ਜੀ
0: ਇਸ ਲਈ
1: ਬਿਲਕੁਲ ਬਿਲਕੁਲ, ਇਹ ਬਹੁਤ ਹੀ ਵਧੀਆ ਗੱਲ ਹੈ ਜੀ ਕਿ ਤੁਸੀਂ ਕਹਿ ਰਹੇ ਹੋ ਕਿ ਆਪਣੇ ਸੱਭਿਆਚਾਰ ਨਾਲ ਸਾਰਿਆਂ ਨੂੰ ਜੋੜਨਾ ਹੈ।
0: ਹਾਂਜੀ,
1: ਕਿੰਨਾ ਕੁ ਤੁਹਾਨੂੰ ਇਸ ਤੋਂ ਫਾਇਦਾ ਹੋ ਰਿਹਾ? ਔਰ ਤੁਸੀਂ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਵੀ ਇਹ ਮੇਰੀਆਂ ਫੁਲਕਾਰੀਆਂ ਜਿਹੜੀਆਂ ਨੇ ਜਾ ਰਹੀਆਂ ਨੇ,
0: ਹਾਂਜੀ,
1: ਕਿੰਨੀ ਕੁ ਆਰਥਿਕ ਮਦਦ ਜਿਹੜੀ ਹੈ ਉਹ ਤੁਹਾਨੂੰ ਮਿਲ ਰਹੀ ਹੈ?
0: ਤਾਂ ਦੇਖੋ, ਮਹਾਰਾਜ ਦੀ ਕਿਰਪਾ ਮੈਡਮ, ਬਹੁਤ ਵਧੀਆ ਕੰਮ ਚੱਲ ਰਿਹਾ, ਜਿੰਨਾ ਝੂਠ ਬੋਲਣ ਜਿੰਨਾ ਚੱਲ ਰਿਹਾ ਹੁਣ
1: ਜੀ,
0: ਪਰ ਸਟਰਗਲ ਇਸ ਵਿੱਚ ਬਹੁਤ ਕੀਤਾ। ਇਸ 'ਚ ਮੈਨੂੰ ਲੈਣ 'ਚ ਆਉਣ ਨੂੰ 30-35 ਸਾਲ ਲੱਗ ਗਏ।
1: ਅੱਛਾ,
0: ਮੈਂ ਇਹ ਛੱਡਿਆ ਨਹੀਂ ਕੰਮ, ਕਿਉਂਕਿ ਜੇ ਆਪਾਂ ਅੱਜ ਦੀ ਜਿਹੜੀ ਜਨਰੇਸ਼ਨ ਆ ਉਹ ਸੋਚਦੀ ਹੈ ਵੀ ਅੱਜ ਕੰਮ ਸ਼ੁਰੂ ਹੋ ਜਾਵੇ ਤਾਂ ਕੱਲ੍ਹ ਨੂੰ ਮੇਰੇ ਕੋਲ ਲੱਖਾਂ ਰੁਪਇਆ ਆ ਜਾਵੇ।
1: ਹਾਂ ਬਿਲਕੁਲ,
0: ਇੱਦਾਂ ਨਹੀਂ ਹੁੰਦਾ ਮੈਡਮ, ਮਿਹਨਤ ਤਾਂ ਕਰਨੀ ਪੈਂਦੀ ਹੈ।
1: ਜੀ,
0: ਆਪਣੀ ਹਿੰਮਤ ਨਾ ਹਾਰੋ, ਅਤੇ ਮਹਾਰਾਜ ਸਾਥ ਜ਼ਰੂਰ ਦਿੰਦਾ, ਟਾਈਮ ਜ਼ਰੂਰ ਲੱਗਦਾ, ਅਤੇ ਅੱਜ ਤਾਂ ਮੈਨੂੰ 1.5-2 ਲੱਖ ਰੁਪਇਆ ਵੀ ਬਣ ਜਾਂਦਾ ਮਹੀਨੇ ਦਾ। ਹਾਂਜੀ,
1: ਅਤੇ ਕਿੰਨਾ ਕੁ ਘਰਦਿਆਂ ਨੇ ਸਾਥ ਦਿੱਤਾ ਜਦੋਂ ਤੁਸੀਂ ਇਸ ਸਫ਼ਰ ਵੱਲ ਤੁਰੇ? ਤੁਸੀਂ ਮਨ 'ਚ ਸੋਚਿਆ ਕਿ ਮੈਂ ਹੁਣ ਫੁਲਕਾਰੀ ਕੱਢਣੀ ਹੈ ਜਾਂ ਮੇਰੇ ਕੋਲ ਬੱਚੇ ਆਉਣ, ਔਰ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਮੈਂ ਇੱਕ ਫ੍ਰੀ ਸੈਂਟਰ ਵੀ ਖੋਲ੍ਹਣਾ ਤਾਂ ਕਿ ਬੱਚੀਆਂ ਜਿਹੜੀਆਂ ਉਹ ਸਿੱਖ ਸਕਣ, ਕਿੰਨਾ ਕੁ ਕਰਦੇ ਸਾਥ ਦਿੰਦੇ ਨੇ?
0: ਸਾਥ ਦੇਖੋ, ਜੇ ਮੇਰੇ ਹਸਬੈਂਡ ਸਾਥ ਨਾ ਦਿੰਦੇ, ਮੇਰੇ ਪਤੀ ਪਰਮੇਸ਼ਰ, ਮੈਂ ਇੱਕ ਪਰਮੇਸ਼ਰ ਪਾਇਆ ਪਤੀ 'ਚੋਂ, ਕਿ ਜੇ ਮੇਰਾ ਉਹ ਸਾਥ ਨਾ ਦਿੰਦੇ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਜਾਂ ਕਿਸੇ ਹੋਰ ਬਾਹਰ ਨਿਕਲ ਕੇ ਨਹੀਂ ਕੰਮ ਕਰ ਸਕਦੀ।
1: ਬਿਲਕੁਲ,
0: ਉਹਨਾਂ ਦਾ ਮੈਨੂੰ ਇੰਨਾ ਸਾਥ ਰਿਹਾ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ। ਉਹਨਾਂ ਨੇ ਛੋਟੇ, ਜਦੋਂ ਬੱਚੇ ਛੋਟੇ ਸੀ, ਮੈਂ ਬਾਹਰ ਸਿਲਾਈ ਸਿਖਾਉਣ ਜਾਂਦੀ ਸੀ, ਉਹਨਾਂ ਨੇ ਕਹਿਣਾ ਤੂੰ ਜਾ, ਕੋਈ ਨਹੀਂ, ਮੈਂ ਬੱਚੇ ਸਾਂਭੂ।
1: ਅੱਛਾ,
0: ਬੱਚੇ ਸਾਂਭੇ ਅਤੇ ਪੜ੍ਹਾਈ ਬੱਚਿਆਂ ਦੀ ਤਾਂ ਹੀ ਹੋ ਗਈ, ਅਤੇ ਉਹ ਬੱਚਾ ਖੇਡਾਂ 'ਚ ਤਾਂ ਹੀ ਚਲੇ ਗਿਆ ਜੇ ਉਹਨਾਂ ਨੇ ਨਾਲ ਸਾਥ ਦਿੱਤਾ।
1: ਬਿਲਕੁਲ ਜੀ,
0: ਮੈਂ ਅੱਜ ਦੇ ਵੀ ਹਸਬੈਂਡ ਜਿੰਨੇ ਵੀ ਹੈਗੇ ਆ ਲੇਡੀਜ਼ ਦੇ ਪਤੀ, ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਹਾਂ ਆਪਣੇ ਵੀਰਾਂ ਨੂੰ ਕਿ ਆਪਣੀ ਪਤਨੀ ਦਾ ਸਾਥ ਦਿਓ।
1: ਜੀ ਬਿਲਕੁਲ,
0: ਜੇ ਸਾਥ ਦਿਓਗੇ ਤਾਂ ਜ਼ਰੂਰ ਪਤਨੀ ਕਾਮਯਾਬ ਹੋਊਗੀ।
1: ਬਿਲਕੁਲ ਜੀ, ਔਰ ਦੇਖੋ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਆਈ ਜਾਣ,
0: ਹਾਂਜੀ,
1: ਜੇ ਘਰ ਦਾ ਬੰਦਾ, ਘਰ ਦਾ ਜੀ ਜਿਹੜਾ ਹੈ, ਪਤੀ ਜਿਹੜਾ ਹੈ, ਉਹ ਸਾਥ ਦੇਗਾ ਅਤੇ ਔਰਤ ਜਿਹੜੀ ਹੈ ਉੱਚੀਆਂ ਉਡਾਰੀਆਂ ਜਿਹੜੀਆਂ ਉਹ ਜ਼ਰੂਰ ਮਾਰ
0: ਸਕਦੀ ਹੈ।
1: ਔਰ ਦੇਖੋ ਬਹੁਤ ਸਾਰੀ ਆਰਥਿਕ ਮਦਦ ਵੀ ਜਿਹੜੀ ਹੈ ਉਹ ਔਰਤ ਦੇ ਰਾਹੀਂ ਹੋ ਸਕਦੀ
0: ਹੈ, ਹੋਈ ਹੈ ਜੀ, ਮੇਰੇ ਇਸੇ ਤਰ੍ਹਾਂ ਹੋਈ ਹੈ ਜੀ, ਆਰਥਿਕ ਮਦਦ ਘਰ ਦੀ ਪੂਰੀ ਹੋਈ ਹੈ।
1: ਜੀ ਬਿਲਕੁਲ, ਔਰ ਦੇਖੋ ਫੁਲਕਾਰੀ ਦੀ ਆਪਾਂ ਗੱਲ ਕਰ ਰਹੇ ਹਾਂ, ਔਰ ਅੱਜ ਦੇ ਟਾਈਮ ਦੇ ਵਿੱਚ ਹੱਥ ਦੀ ਕੱਢੀ ਹੋਈ ਫੁਲਕਾਰੀ ਅਤੇ ਹੁਣ ਬਾਜ਼ਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਸ਼ੀਨ ਦੀ ਕੱਢੀ ਹੋਈ ਫੁਲਕਾਰੀ ਵੀ ਬਹੁਤ ਸਾਰੀ ਬਾਜ਼ਾਰਾਂ ਦੇ ਵਿੱਚ ਮਿਲਦੀ ਹੈ।
0: ਇਹ ਮੈਨੂੰ ਕਈ ਮੇਰੇ ਕੋਲ ਗਾਹਕ ਜਿਹੜੇ ਅਣਜਾਣ ਆਉਂਦੇ ਉਹ ਮੈਨੂੰ ਕਹਿ ਵੀ ਦਿੰਦੇ ਆ
1: ਜੀ
0: ਕਿ ਅਸੀਂ ਪਟਿਆਲੇ ਗਏ ਸੀ, ਅਸੀਂ ਅੰਮ੍ਰਿਤਸਰ ਗਏ ਸੀ, ਉੱਥੋਂ ਬੜੀ ਸਸਤੀ ਮਿਲਦੀ ਹੈ
1: ਜੀ।
0: ਹੁਣ ਮੈਂ 4-5 ਬਾਗ ਘਰੇ ਲਿਆ ਕੇ ਰੱਖੇ ਹੋਏ ਆ, ਵੇਚਣੇ ਨਹੀਂ, ਸਿਰਫ ਦਿਖਾਉਣ ਲਈ।
1: ਅੱਛਾ,
0: ਜੇ ਮੈਨੂੰ ਕੋਈ ਕਹਿ ਵੀ ਦਿੰਦਾ ਵੀ ਸੋਹਣਾ ਲੱਗਦਾ ਅਸੀਂ ਲੈ ਲੈਂਦੇ ਹਾਂ, ਮੈਂ ਕਹਿੰਦੀ ਨਹੀਂ, ਮੇਰਾ ਕੰਮ ਨਹੀਂ ਇਹ ਵੀ ਮੈਂ ਇਹਨੂੰ ਵੇਚਾਂ, ਮੇਰਾ ਮਨ ਵੀ ਨਹੀਂ ਕਰਦਾ ਵੀ ਮੈਂ ਮਸ਼ੀਨ ਦੀ ਚੀਜ਼ ਵੇਚਾਂ, ਸਿਰਫ ਰੱਖੇ ਹੋਏ ਆ ਇਸ ਕਰਕੇ ਦਿਖਾਉਣ ਲਈ। ਉਹਦਾ ਜੇ ਆਪਾਂ ਇੱਕ ਤਾਗਾ ਖਿੱਚੂ ਹੋ ਜਾਵੇ ਨਾ ਤਾਂ ਉਹ ਸਾਰਾ ਡਿਜ਼ਾਇਨ ਖਰਾਬ ਹੋ ਜਾਂਦਾ, ਉਧੇੜ ਜਾਂਦਾ, ਪਰ ਜਿਹੜਾ ਹੱਥ ਦਾ ਕੰਮ ਉਹ ਖਰਾਬ ਨਹੀਂ ਕਦੇ ਜ਼ਿੰਦਗੀ 'ਚ ਹੋਊਗਾ। ਸਿਆਣਿਆਂ ਨੇ ਐਵੇਂ ਤਾਂ ਨਹੀਂ ਹੱਥ ਦੇ ਕੰਮ ਨਾਲ ਫੁਲਕਾਰੀ ਤੋਰੀ ਮੈਡਮ।
1: ਬਿਲਕੁਲ ਬਿਲਕੁਲ, ਔਰ ਬਹੁਤ ਸਾਰੇ ਦੇਖੋ ਸਰ ਜੇ ਸੱਭਿਆਚਾਰ ਦੇ ਵਿੱਚ ਬਹੁਤ ਸਾਰੇ ਫੁਲਕਾਰੀ ਅਤੇ ਗੀਤ ਵੀ ਬਣੇ ਹੈ।
0: ਹਾਂਜੀ,
1: ਔਰ ਅੱਜ ਵੀ ਉਹ ਉਸੇ ਚਾਹ ਦੇ ਨਾਲ ਜਿਹੜੇ ਆ ਉਹ ਗੀਤ ਗਾਏ ਜਾਂਦੇ ਨੇ,
0: ਲੋਕ ਗੀਤ ਵੀ ਨੇ।
1: ਔਰ ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਤੇ ਨਾਨੀਆਂ ਦਾਦੀਆਂ ਆਪਣੇ ਪੋਤੀਆਂ ਨੂੰ, ਦੋਤੀਆਂ ਨੂੰ ਕੋਲ ਬਿਠਾ ਕੇ ਸਿਖਾਉਂਦੀਆਂ ਸੀ ਵੀ ਦੁਪਹਿਰਾ ਜਿਹੜਾ ਉਹਨਾਂ ਦਾ ਕੱਟਿਆ ਜਾਂਦਾ ਸੀ, ਗਰਮੀ ਦੇ ਮਹੀਨੇ ਦੇ ਵਿੱਚ ਫੁਲਕਾਰੀ ਕੱਢ ਰਹੀਆਂ ਨੇ, ਹਨਾ। ਫੁਲਕਾਰੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ 'ਚ ਤੁਸੀਂ ਕਾਫੀ ਮਿਹਨਤ ਕਰ ਰਹੇ ਹੋ, ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ

0: ਰਹੇ ਹੋ, ਕਿਸ ਤਰ੍ਹਾਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ?
1: ਇੱਦਾਂ ਜੀ, ਪਹਿਲਾਂ ਮੈਂ ਆਪਣੇ ਰੋਪੜ ਜ਼ਿਲ੍ਹੇ ਵਿੱਚ ਫੇਮਸ ਹੋਈ ਇਹ ਚੀਜ਼ 'ਚ। ਅੱਜ ਮੈਨੂੰ ਰੋਪੜ ਆਪਣੇ ਏਰੀਏ 'ਚ ਲੇਡੀ ਫੁਲਕਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
0: ਵਾਹ!
1: ਅਤੇ ਸਾਡੇ DC ਸਾਹਿਬ ਮੈਨੂੰ ਉਹਨਾਂ ਨੇ ਇਹ ਅਵਾਰਡ ਵੀ ਦਿੱਤਾ ਸੀ।
0: ਅਤੇ
1: ਪਹਿਲਾਂ ਮੈਨੂੰ ਅਵਾਰਡ ਉਹਨਾਂ ਨੇ ਦਿੱਤਾ, ਫਿਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਵੀ ਮੈਂ ਜੁੜੀ ਸੀ, ਹੁਣ ਵੀ ਜੁੜੀ ਹੋਈ ਹਾਂ।
0: ਅੱਛਾ!
1: ਉਹਨਾਂ ਨੇ ਮੇਰਾ ਕੰਮ ਦੇਖਦੇ ਹੋਏ ਯੂਨੀਵਰਸਿਟੀ ਲੁਧਿਆਣਾ ਤੋਂ ਮੈਨੂੰ ਡਿਸਟ੍ਰਿਕਟ ਅਵਾਰਡ ਮਿਲਿਆ।
0: ਬਹੁਤ ਵਧੀਆ ਜੀ।
1: ਹਾਂਜੀ, ਫਿਰ ਮੈਨੂੰ ਉਸ ਤੋਂ ਬਾਅਦ ਕਈ ਅਵਾਰਡ ਹੋਰ ਵੀ ਮਿਲੇ, ਅਤੇ ਪੰਜਾਬ ਰਾਜ ਅਜੀਬਕਾ ਮਿਸ਼ਨ ਜਿਹਦੇ ਥਰੂ ਸਾਡੇ ਗਰੁੱਪ ਚੱਲਦੇ ਹੈ, ਅਤੇ ਉਹਨਾਂ ਦੇ ਥਰੂ ਵੀ 5-6 ਸਾਲ ਪਹਿਲਾਂ ਇੱਕ ਪ੍ਰੋਗਰਾਮ ਕਰਿਆ ਸੀ ਉਹਨਾਂ ਨੇ ਵੂਮੈਨ ਡੇ 'ਤੇ, ਅਤੇ ਉਦੋਂ ਵੀ ਮੈਨੂੰ ਡਿਸਟ੍ਰਿਕਟ ਅਵਾਰਡ ਮਿਲਿਆ ਸੀਗਾ।
0: ਬਹੁਤ ਵਧੀਆ ਜੀ।
1: ਅਤੇ ਅੱਜ ਆਹ ਹੁਣੇ ਇਸੇ ਸਾਲ ਮਾਰਚ ਮਹੀਨੇ ਵੂਮੈਨ ਡੇ ਆਇਆ, ਉਸ ਵਿੱਚ ਮੈਨੂੰ ਸਟੇਟ ਅਵਾਰਡ ਮਿਲਿਆ।
0: ਬਹੁਤ ਹੀ ਵਧੀਆ ਜੀ, ਇਸ ਦੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਨੂੰ ਸਟੇਟ ਅਵਾਰਡ ਵੀ ਜਿਹੜਾ ਉਹ ਮਿਲ ਚੁੱਕਾ
1: ਫੁਲਕਾਰੀ ਦੇ ਕਾਰਨ।
0: ਫੁਲਕਾਰੀ ਦੇ ਕਾਰਨ ਕਹਿਣ ਦਾ ਭਾਵ ਹੈ ਕਿ ਫੁਲਕਾਰੀ ਦੇ ਨਾਲ ਹੀ ਤੁਹਾਡੀ ਪਹਿਚਾਣ ਜਿਹੜੀ ਹੈ ਦੂਰ ਦੂਰ ਤੱਕ ਹੁੰਦੀ ਜਾ ਰਹੀ ਹੈ ਨਾ। ਇਹਨੂੰ ਅਸੀਂ ਬਾਹਰਲੇ ਦੇਸ਼ਾਂ ਤੱਕ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ?
1: ਦੇਖੋ, ਅੱਜ ਤਾਂ ਜਿਹੜਾ ਆਪਣੇ ਫੋਨ ਰਾਹੀਂ ਨੈੱਟ 'ਤੇ ਚੱਲਦਾ ਹੈ, ਆਪਣੇ ਇੰਸਟਾਗ੍ਰਾਮ, ਫੇਸਬੁੱਕ, ਇਹਦੇ ਰਾਹੀਂ ਮੈਂ ਪਿੱਛੇ ਜੇ 8-9 ਮਹੀਨੇ ਪਹਿਲਾਂ ਆਪਣਾ ਪੇਜ ਬਣਾਇਆ ਸੀਗਾ
0: ਜੀ,
1: ਅਤੇ ਉਹਦੇ ਵਿੱਚ ਮੇਰੇ 11-12 ਹਜ਼ਾਰ ਫੋਲੋਅਰ ਵੀ ਬਣੇ
0: ਜੀ,
1: ਅਤੇ ਇੱਕ ਇੱਕ ਪੀਸ ਨੂੰ ਮੇਰੇ ਨੂੰ 3-3 ਲੱਖ ਬੰਦੇ ਨੇ ਫੋਲੋ ਮਤਲਬ ਕੀਤਾ, ਦੇਖਿਆ
0: ਜੀ।
1: ਅਤੇ ਸ਼ੋਲ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਦੀ ਵੀ ਸ਼ੋਲ ਵੀ ਅਸੀਂ ਬਣਾਉਣੇ ਸ਼ੁਰੂ ਕੀਤੇ। ਮੈਂ ਪਿਛਲੇ ਸਰਦੀਆਂ ਤੋਂ ਪਹਿਲਾਂ, ਅੱਜ ਕੱਲ੍ਹ ਤੋਂ ਥੋੜ੍ਹਾ ਜਿਹਾ ਬਸ ਸਤੰਬਰ ਦੇ ਮਹੀਨੇ 2-3 ਸ਼ੋਲ ਬਣਾ ਕੇ ਮੈਂ ਇੱਦਾਂ ਹੀ ਇੰਸਟਾਗ੍ਰਾਮ 'ਤੇ ਪਾ ਦਿੱਤੇ। ਮੈਨੂੰ ਨਹੀਂ ਸੀ ਪਤਾ ਵੀ ਉਹ ਸ਼ੋਲ ਨੇ ਮੇਰੀ ਜ਼ਿੰਦਗੀ ਬਦਲ ਦੇਣੀ।
0: ਅੱਛਾ!
1: ਅਤੇ ਮੈਂ ਸ਼ੋਲ ਲਿਆਉਂਦੀ ਥੱਕ ਗਈ, ਬਣਾਉਂਦੀ ਥੱਕ ਗਈ, ਪਰ ਲੈਣ ਵਾਲੇ ਨਹੀਂ ਥੱਕੇ ਹੈਗੇ
0: ਜੀ।
1: ਹਾਂਜੀ,
0: ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ। ਔਰ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਤੁਸੀਂ ਅੱਗੇ ਤੋਂ ਅੱਗੇ ਗਾਂਹ ਤੋਂ ਗਾਂਹ ਵੱਧਦੇ ਰਹੋਗੇ। ਇਸ ਦੇ ਵਿੱਚ ਸਰਕਾਰ ਅਤੇ ਸਮਾਜ ਦੀ ਕੀ ਭੂਮਿਕਾ ਹੈ?
1: ਸਰਕਾਰ ਦੇਖੋ, ਜਿਹੜੇ ਹੁਣ ਆਪਣੇ ਗਰੁੱਪ ਚੱਲੇ ਹੋਏ ਹੈ, ਇਹ ਸੈਂਟਰ ਗੌਰਮੈਂਟ ਤੋਂ ਸ਼ੁਰੂ ਹੋਏ ਸੀ, ਅਤੇ ਮੋਦੀ ਸਾਹਿਬ ਨੇ ਇਹ ਆਪਣੇ ਪਹਿਲਾਂ ਹੋਰ ਸਟੇਟਾਂ ਸ਼ੁਰੂ ਕਰੇ, ਫਿਰ ਪੰਜਾਬ 'ਚ ਆਇਆ
0: ਜੀ।
1: ਮੈਂ ਵੀ ਇਹਨਾਂ ਦੇ ਨਾਲ 19-20 ਸਾਲ 'ਚ ਜੁੜੀ ਹਾਂ ਗਰੁੱਪਾਂ ਦੇ ਨਾਲ
0: ਜੀ।
1: ਅਤੇ ਇਹ ਗਰੁੱਪਾਂ ਰਾਹੀਂ ਆਪਣੇ ਇੱਕ ਸਰਸ ਮੇਲੇ ਲੱਗਦੇ
0: ਹਾਂ,
1: ਉਹਦੇ ਵਿੱਚ ਚੰਗੀ ਇਨਕਮ ਹੁੰਦੀ ਹੈ, ਪਰ ਲੋਕੀ ਸਮਝਦੇ ਨਹੀਂ ਕਿ ਬਾਹਰ ਨਹੀਂ ਨਿਕਲਣਾ ਚਾਹੁੰਦੇ। ਔਰਤ ਜਿੰਨਾ ਚਿਰ ਬਾਹਰ ਨਹੀਂ ਨਿਕਲੂਗੀ ਉਨਾ ਚਿਰ ਕਾਮਯਾਬ ਨਹੀਂ ਹੋ।
0: ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਗੱਲ।
1: ਕਿਉਂਕਿ ਜਿਵੇਂ ਕੋਈ ਵੀ ਹੁਣ ਜੋਬ ਕਰਦੇ, ਤੁਸੀਂ ਵੀ ਕਰਦੇ ਆ, ਹੋਰ ਕਰਦੇ ਆ, ਜੋਬ ਵੀ ਬਾਹਰ ਨਿਕਲ ਕੇ ਹੀ ਹੋ ਰਹੀ ਹੈ। ਇਸੇ ਤਰ੍ਹਾਂ ਜੇ ਮੈਂ ਕਿਸੇ ਨੂੰ ਹੈਲਪਰ ਦੇ ਤੌਰ 'ਤੇ ਨਾਲ ਲਿਜਾਣਾ ਵੀ ਚਾਹੁੰਦੀ, ਵੀ ਚਲੋ ਨਾਲੇ ਸਿੱਖ ਜਾਣਗੇ, ਤਾਂ ਨਹੀਂ ਸਾਡੇ ਘਰ ਦੇ ਨਹੀਂ ਭੇਜਦੇ, ਮੇਰੇ ਬੱਚੇ ਛੋਟੇ ਆ। ਮੈਂ ਛੋਟੇ ਬੱਚਿਆਂ ਨੂੰ ਛੱਡ ਕੇ ਵੀ ਬਾਹਰ ਰਹਿ ਕੇ ਕੰਮ ਕਰਿਆ।
0: ਉਹੀ ਗੱਲ ਹੈ ਸੁਖਦੇਵ ਕੌਰ ਜੀ, ਕਿ ਜੇ ਪਤੀ ਤੁਹਾਡਾ ਸਾਥ ਦਿੰਦਾ ਜਾਂ ਘਰ ਦੇ ਜਿਹੜੇ ਵੀ ਬਜ਼ੁਰਗ ਨੇ ਘਰ ਵਿੱਚ ਜਾਂ ਹੋਰ ਵੀ ਨੇ, ਕੋਈ ਦਰਾਨੀ ਜਠਾਣੀ, ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤੁਹਾਡੇ ਮਨ 'ਚ ਇੱਛਾ ਹੈ ਅਤੇ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ, ਬਸ ਘਰ ਦਾ ਸਾਥ ਜਿਹੜਾ ਉਹ ਜ਼ਰੂਰ ਚਾਹੀਦਾ। ਔਰ ਇਹ ਅੱਜ ਦੇ ਟਾਈਮ ਦੇ ਵਿੱਚ ਇਹ ਘਰਦਿਆਂ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ,
1: ਸਮਝਣ ਚਾਹੀਦਾ,
0: ਹੈ ਨਾ।
1: ਹਾਂਜੀ।
0: ਔਰ ਦੇਖੋ, ਫੁਲਕਾਰੀ ਜਿਹੜੀ ਹੈ ਸਾਡੀ ਪੰਜਾਬੀ ਸੱਭਿਆਚਾਰ ਦੀ ਇੱਕ ਪਹਿਚਾਣ ਹੈ,
1: ਪਹਿਚਾਣ ਹੈ।
0: ਕੋਈ ਐਸੀ ਯਾਦਗਾਰ ਪ੍ਰੋਜੈਕਟ ਜਿਹੜਾ ਤੁਹਾਡਾ ਮਨ ਦੇ ਵਿੱਚ ਹੋਵੇ, ਤੁਸੀਂ ਦੱਸਣਾ ਚਾਹੋ ਕਿ ਫੁਲਕਾਰੀ ਨਾਲ ਜੁੜਿਆ ਹੋਵੇ, ਸਾਂਝਾ ਕਰਨਾ ਚਾਹੋ ਤਾਂ?
1: ਹਾਂਜੀ, ਫੁਲਕਾਰੀ ਦੇ ਤਾਂ ਬਹੁਤ ਜ਼ਿਆਦਾ ਹੀ ਮਤਲਬ ਤੁਹਾਨੂੰ ਦੱਸ ਨਹੀਂ ਸਕਦੇ ਕਿੰਨੇ ਪ੍ਰੋਜੈਕਟ। ਮੈਂ ਇੱਕ ਪਿੱਛੇ ਸਾਡੇ DC ਮੈਡਮ ਦੇ ਨਾਲ NDDF ਸਰ 'ਤੇ, ਉਹਨਾਂ ਨੇ ਜਦੋਂ ਕਰੋਨਾ ਕਾਲ ਹੋਇਆ ਨਾ, ਉਦੋਂ ਸਾਰੇ ਕਾਲਜ ਸਕੂਲ ਬੰਦ ਸੀਗੇ
0: ਜੀ, ਬਿਲਕੁਲ।
1: ਸਾਰੇ ਇੰਡੀਆ 'ਚੋਂ ਮੇਰੇ ਕੋਲ ਬੱਚੇ ਆਏ, ਹਰ ਸਟੇਟ 'ਚੋਂ ਮੇਰੇ ਕੋਲ ਬੱਚਾ ਆਇਆ,
0: ਠੀਕ ਹੈ।
1: ਅਤੇ ਉਹਨਾਂ ਨੇ ਮੇਰੇ ਕੋਲ ਫੁਲਕਾਰੀ ਸਿੱਖੀ, ਅਤੇ ਪਿੱਛੇ ਜੇ ਤੁਹਾਨੂੰ ਕੀ ਦੱਸਾਂ, ਮੇਰੇ ਕੋਲ ਬਾਹਰ ਤੋਂ 2 ਅਮੈਰੀਕਾ ਤੋਂ 1 ਇੰਗਲੈਂਡ ਤੋਂ ਮੈਡਮ ਆਏ ਮੇਰੇ ਕੋਲ ਫੁਲਕਾਰੀ ਸਿੱਖਣ ਲਈ, ਸਪੈਸ਼ਲ ਸਿੱਖ ਕੇ ਗਏ ਹੈ। ਅਤੇ ਆ ਹੁਣ 2 ਮਹੀਨਾ ਕੁ ਪਹਿਲਾਂ ਸਾਂਝੀ ਸਿੱਖਿਆ ਪੰਜਾਬ 'ਚ ਇੱਕ ਪ੍ਰੋਜੈਕਟ ਸੀ ਕਿ, ਅਤੇ ਉਹਦੇ ਥਰੂ ਮੇਰੇ ਕੋਲ ਆਏ
0: ਜੀ।
1: ਉਹਨਾਂ ਨੇ ਵੀ ਦੇਖਿਆ ਵੀ ਫੁਲਕਾਰੀ ਦੇ ਕੰਮ ਨੂੰ, ਉਹਨਾਂ ਨੇ ਸਾਰਿਆਂ ਨੇ ਖਰੀਦਿਆ ਵੀ ਮੇਰੇ ਕੋਲੋਂ, ਅਤੇ ਮੇਰਾ ਦੇਖ ਕੇ ਕੰਮ ਖੁਸ਼ ਵੀ ਹੋਏ
0: ਜੀ।
1: ਅਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਬਾਹਰ ਤੋਂ ਆ ਕੇ, ਇਹ ਜਦੋਂ DC ਸਾਹਿਬ ਸਾਡੇ ਪਹਿਲਾਂ ਪ੍ਰੀਤੀ ਯਾਦਵ ਜੀ 'ਤੇ
0: ਜੀ,
1: ਫਿਰ ਉਹ ਪਟਿਆਲੇ ਚਲੇ ਗਏ, ਅਤੇ ਉਹਨੂੰ 3 ਸਾਲ ਆਏ ਉਹਨਾਂ ਨੇ, ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਰੋਪੜ ਜ਼ਿਲ੍ਹੇ 'ਚ ਵੀ ਕੋਈ ਫੁਲਕਾਰੀ ਦਾ ਕੰਮ ਕਰਦਾ ਹੈ, ਉਹ ਸਪੈਸ਼ਲ ਮੇਰੇ ਘਰ ਚੱਲ ਕੇ ਆਏ। ਤੁਸੀਂ ਦੇਖ ਲਓ, DC ਸਾਹਿਬ ਪਿੰਡ 'ਚ ਨਹੀਂ ਛੇਤੀ ਛੇਤੀ ਕਿਸੇ ਦੇ ਜਾ ਸਕਦੇ
0: ਜੀ,
1: ਪਰ ਜਦੋਂ ਅਸੀਂ ਸਰਪੰਚ ਸਾਹਿਬ ਨੂੰ ਦੱਸਿਆ ਵੀ DC ਮੈਡਮ ਨੇ ਆਉਣਾ, ਉਹ ਮੰਨ ਨਹੀਂ ਤੇ ਰਹੇ।
0: ਅੱਛਾ!
1: ਵੀ ਪਰ DC ਮੈਡਮ ਆਏ, ਆ ਕੇ 15-20 ਮਿੰਟ ਮੇਰੇ ਘਰ ਰਹੇ, ਅਤੇ ਉਹਨਾਂ ਨੇ ਖੁਦ ਫੁਲਕਾਰੀ ਕੱਢ ਕੇ ਦਿਖਾਈ।
0: ਵਾਹ ਜੀ ਵਾਹ, ਬਹੁਤ ਹੀ ਵਧੀਆ ਗੱਲ ਹੈ। ਇਸ ਚੀਜ਼ ਨੂੰ ਅਸੀਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਹਾਂ ਇਸ ਚੀਜ਼ ਦੀ, ਕਿ ਵਾਕਈ ਹੀ ਜਿਹੜੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਮੁਤਬਰ, ਉਹਨਾਂ ਕੋਲ ਬਹੁਤ ਜ਼ਿਆਦਾ ਘੱਟ ਟਾਈਮ ਹੁੰਦਾ, ਔਰ ਉਹ ਤੁਹਾਡੇ ਕੋਲ ਆ ਕੇ ਫੁਲਕਾਰੀ ਕੱਢ ਕੇ ਗਏ ਨੇ। ਬਹੁਤ ਬਹੁਤ ਵਧੀਆ।

0: ਹੈ ਜੀ, ਚਲਦੇ ਚਲਦੇ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਆ, ਖਾਸ ਕਰਕੇ ਇਸ ਵੇਲੇ ਘਰ ਦੇ ਵਿੱਚ ਨੌਜਵਾਨ ਕੁੜੀਆਂ ਜਾਂ ਉਹਨਾਂ ਦੀਆਂ ਮਾਵਾਂ ਜਾਂ ਸਵਾਣੀਆਂ ਪ੍ਰੋਗਰਾਮ ਸੁਣ ਰਹੀਆਂ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਹਾਂ, ਮੈਂ ਉਹਨਾਂ ਨੂੰ ਇਹੀ ਸੁਨੇਹਾ ਦਿੰਦੀ ਹਾਂ, ਦੇਖੋ ਪੜ੍ਹਾਈ ਵੀ ਜ਼ਰੂਰੀ ਹੈ,
0: ਹਾਂ ਬਿਲਕੁਲ,
1: ਪੜ੍ਹਾਈ ਕਰਦੇ ਹਾਂ ਠੀਕ ਹੈ, ਪਰ ਜਦੋਂ ਵਿਹਲਾ ਟਾਈਮ ਹੁੰਦਾ ਉਹਦੇ ਨਾਲ ਆਪਣੇ ਸੱਭਿਆਚਾਰ ਨੂੰ ਨਾ ਭੁੱਲੋ।
0: ਜੀ ਬਿਲਕੁਲ,
1: ਸੱਭਿਆਚਾਰ ਜ਼ਰੂਰੀ ਹੈ, ਹਰ ਬੱਚੇ ਨੂੰ ਫੁਲਕਾਰੀ ਬਾਰੇ ਪਤਾ ਹੋਣਾ ਚਾਹੀਦਾ, ਅਤੇ ਜਿੰਨਾ ਚਿਰ ਆਪਾਂ ਨੂੰ ਫੁਲਕਾਰੀ ਦਾ ਪਤਾ ਨਹੀਂ ਉਨਾ ਚਿਰ ਸਮਝੋ ਆਪਾਂ ਨੂੰ ਸੱਭਿਆਚਾਰ ਬਾਰੇ ਪਤਾ ਹੀ ਨਹੀਂ ਹੈਗਾ, ਪੰਜਾਬ ਦਾ ਸੱਭਿਆਚਾਰ ਕੀ ਹੈ। ਅਤੇ ਮੈਂ ਤਾਂ ਸਾਰਿਆਂ ਨੂੰ ਇਹ ਕਹੂੰਗੀ ਵੀ ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜੋ,
0: ਜੀ,
1: ਅਤੇ ਜੋ ਮੈਂ ਸੈਂਟਰ ਖੋਲ੍ਹ ਰਹੀ ਹਾਂ, ਜਿੱਥੇ ਵੀ ਕਿਤੇ ਮੇਰੀ ਆਵਾਜ਼ ਆਉਂਦੀ ਮੈਂ ਫ੍ਰੀ ਸਿਖਾਉਣਾ,
0: ਜੀ ਬਿਲਕੁਲ,
1: ਤਾਗਾਰ ਕੱਪੜਾ ਵੀ ਮੈਂ ਖੁਦ ਦੇਣਾ, ਕਈ ਤਾਂ ਮੈਨੂੰ ਲੋੜਵੰਦ ਵੀ ਹੋਣਗੇ ਜਿਨ੍ਹਾਂ ਨੇ ਪੜ੍ਹਾਈ ਨੌਕਰੀ ਸਭ ਨੂੰ ਨਹੀਂ ਮਿਲਦੀ,
0: ਜੀ ਬਿਲਕੁਲ,
1: ਆਪਣਾ ਕੰਮ ਚਲਾ ਸਕਦੇ ਹਾਂ, ਕੰਮ ਚੱਲਦਾ ਚੱਲਦਾ ਜੇ ਇੰਨੀਆਂ ਬੁਲੰਦੀਆਂ 'ਤੇ ਜਾਊਗਾ ਤਾਂ
0: ਬਿਲਕੁਲ ਜੀ। ਦੇਖੋ
1: ਹਾਂਜੀ,
0: ਜਦੋਂ ਅਸੀਂ ਆਪਣਾ ਕੰਮ ਕਰਦੇ ਹਾਂ ਸਾਨੂੰ ਇੱਜ਼ਤ ਵੀ ਮਿਲਦੀ ਹੈ, ਮਾਣ ਵੀ ਮਿਲਦਾ ਹੈ, ਸਨਮਾਨ ਵੀ ਮਿਲਦੇ ਹੈ,
1: ਮਿਲਦੇ
0: ਔਰ ਬਹੁਤ ਜ਼ਿਆਦਾ ਜਿਹੜੀ ਅੰਤਰ ਮਨ ਦੀ ਖੁਸ਼ੀ ਹੈ ਉਹ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ, ਔਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਵੀ ਇਹ ਸਾਰਾ ਕੁਝ ਮਿਲਿਆ।
1: ਜ਼ਰੂਰ ਜੀ ਮਿਲਿਆ, ਮੈਂ ਇਹ ਸੋਚ ਕੇ ਨਹੀਂ ਤਾਂ ਉਸ ਟਾਈਮ ਚੱਲੇ ਵੀ ਮੈਂ ਇੰਨੀਆਂ ਬੁਲੰਦੀਆਂ 'ਤੇ ਪਹੁੰਚੂ ਕਿ ਮੈਨੂੰ ਬਾਹਰ ਇੰਨਾ ਸਨਮਾਨ ਮਿਲੂਗਾ। ਸਟੇਟ ਅਵਾਰਡ ਬਾਰੇ ਤਾਂ ਮੈਂ ਮਨ 'ਚ ਸੋਚਦੀ ਹੁੰਦੀ ਸੀ ਵੀ ਮੈਂ ਕੰਮ ਤਾਂ ਕਰਦੀ ਹਾਂ, ਕੋਈ ਮੇਰੀ ਸੁਣਵਾਈ ਵੀ ਹੋ ਜੂਗੀ, ਪਰ ਚਲੋ ਕੰਮ ਦੀ ਕਦਰ ਪੈਂਦੀ ਹੈ, ਜੋ ਆਪਾਂ ਕੰਮ ਕਰਦੇ ਹਾਂ ਤਾਂ ਉਹ ਮਹਾਰਾਜ ਉੱਪਰ ਤਾਂ ਦੇਖਦਾ ਨਾ
0: ਬੈਠਾ, ਬਿਲਕੁਲ,
1: ਅਤੇ ਕਦਰ ਜ਼ਰੂਰ ਪੈਂਦੀ ਹੈ, ਕਦੇ ਨਾ ਕਦੇ ਪੈਂਦੀ ਹੈ, ਪਰ ਮੇਰੀ ਪਈ ਹੈ।
0: ਔਰ ਬਿਲਕੁਲ ਜੀ, ਗੱਲ ਸਿਰਫ ਇੱਥੇ ਮੁੱਕਦੀ ਹੈ ਕਿ ਮਿਹਨਤ ਜਿਹੜੀ ਆ ਉਹ ਨਹੀਂ ਛੱਡਣੀ,
1: ਛੱਡਣੀ,
0: ਮਿਹਨਤ ਕਰਦੇ ਰਹੋ, ਲਗਨ ਦੇ ਨਾਲ ਕੰਮ ਕਰਦੇ ਰਹੋ।
1: ਮਿਹਨਤ ਦੇ ਨਾਲ ਮੈਡਮ ਇੱਕ ਹੋਰ ਵੀ, ਆਪਣੀ ਸਿਹਤ ਵੀ ਠੀਕ ਰਹਿੰਦੀ।
0: ਹਾਂ ਬਿਲਕੁਲ,
1: ਜੇ ਆਪਾਂ ਮਿਹਨਤ ਕਰਾਂਗੇ ਤਾਂ ਸਿਹਤ ਚੱਲਦੀ ਰਹੂਗੀ।
0: ਜੀ,
1: ਮੇਰੇ ਆਉਂਦਿਆਂ ਦੀ ਸਿਹਤ ਮੈਂ ਬਹੁਤ ਜ਼ਿਆਦਾ ਦੇਖਦੇ ਹਾਂ, ਉਹ ਮਿੰਜੇ 'ਤੇ ਹੀ ਬੈਠੀ ਹੈ, ਕਿਉਂ ਉਹਨਾਂ ਨੇ ਕੰਮ ਛੱਡਤਾ, ਘਰੇ ਨੌਂ ਆ ਗਈ, ਧੀ ਕਰਨ ਵਾਲੀ ਯੁੱਗ ਤੋਂ ਛੱਡਤਾ।
0: ਜੀ,
1: ਮੈਂ ਇਹ ਚੀਜ਼ ਨਹੀਂ ਸੋਚੀ, ਮੈਂ ਸੋਚੀ ਜਿੰਨਾ ਚਿਰ ਮੇਰਾ ਸਰੀਰ ਚੱਲਦਾ ਤਾਂ ਮੈਂ ਕੰਮ ਕਰਨਾ ਹੈ।
0: ਬਹੁਤ ਵਧੀਆ ਗੱਲ ਹੈ ਜੀ, ਔਰ ਕੰਮ ਵੀ ਕਰਦੇ ਰਹੋ, ਦੁਆਵਾਂ ਵੀ ਸਾਡੀਆਂ ਨਾਲ ਨੇ, ਹੋਰ ਮਾਨ ਸਨਮਾਨ ਹਾਸਿਲ ਕਰੋ, ਔਰ ਇਸ ਦੇ ਨਾਲ ਨਾਲ ਜਿਹੜੇ ਤੁਹਾਡੇ ਨਾਲ ਬੱਚੀਆਂ ਜੁੜੀਆਂ ਹੋਈਆਂ ਨੇ ਉਹ ਜੁੜੀਆਂ ਰਹਿਣ, ਔਰ ਤੁਸੀਂ ਇਸੇ ਤਰ੍ਹਾਂ ਹੀ ਖੁਸ਼ ਰਹੋ, ਹੈ ਨਾ, ਇਹੀ ਸਾਡੀ ਦੁਆ ਹੈ ਜੀ। ਸੁਖਦੇਵ ਕੌਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ ਔਰ ਸਾਨੂੰ ਬਹੁਤ ਸਾਰੀ ਫੁਲਕਾਰੀ ਬਾਰੇ ਜਾਣਕਾਰੀ ਦਿੱਤੀ, ਔਰ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਹਾਂਜੀ ਮੈਮ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
2: ਜੀ। ਉਡਾਰੀਆਂ ਪ੍ਰੋਗਰਾਮ ਦੇ ਤਹਿਤ ਸੁਖਦੇਵ ਕੌਰ ਜੀ ਨਾਲ ਕੀਤੀ ਹੋਈ ਗੱਲਬਾਤ ਸੁਣ ਰਹੇ ਸੀ, ਅਤੇ ਇਹਨਾਂ ਨਾਲ ਗੱਲਬਾਤ ਪ੍ਰਭਜੋਤ ਜੀ ਤੁਸੀਂ ਹੀ ਕਰ ਰਹੇ ਸੀ, ਅਤੇ ਬਹੁਤ ਵਧੀਆ ਗੱਲਬਾਤ ਇਹਨਾਂ ਨੇ ਸਾਨੂੰ ਦੱਸੀਆਂ ਆਪਣੇ ਫੁਲਕਾਰੀਆਂ ਬਾਰੇ ਜਾਂ ਆਪਣੇ ਸੱਭਿਆਚਾਰ ਬਾਰੇ, ਔਰ ਇਸ ਗੱਲਬਾਤ ਦਾ ਸਿੱਟਾ ਇਹੀ ਨਿਕਲਦਾ ਕਿ ਅਗਰ ਅਸੀਂ ਮਿਹਨਤ ਕਰੀਏ ਅਤੇ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ
0: ਜੀ। ਬਿਲਕੁਲ,
2: ਅਤੇ ਸਾਰੀਆਂ ਸਵਾਣੀਆਂ ਨੂੰ ਚਾਹੀਦਾ ਕਿ ਆਪਣੇ ਵਿਰਸੇ ਨਾਲ ਜੁੜਨ, ਆਪਣੇ ਸੱਭਿਆਚਾਰ ਨਾਲ ਜੁੜਨ, ਅਤੇ ਉਹਦੇ ਨਾਲ ਵੀ ਅਸੀਂ ਆਪਣੀ ਕਮਾਈ ਦਾ ਸਾਧਨ ਬਣਾ ਸਕਦੇ ਹਾਂ।
0: ਬਿਲਕੁਲ ਜੀ, ਅਤੇ ਉਸ ਦੇ ਨਾਲ ਅਸੀਂ ਉੱਚੀਆਂ ਉਡਾਰੀਆਂ ਭਰ ਸਕਦੇ ਹਾਂ, ਔਰ ਉੱਚੀਆਂ ਉਡਾਰੀਆਂ ਤਾਂ ਭਰਾਂਗੇ ਜੇ ਅਸੀਂ ਮਿਹਨਤ ਕਰਾਂਗੇ, ਹੈ ਨਾ। ਅਤੇ ਸੋ ਜੀ, ਮਿਹਨਤ ਕਰਨੀ ਬਹੁਤ ਜ਼ਰੂਰੀ ਹੈ, ਅਤੇ ਫਿਰ ਇੱਕ ਗੀਤ ਹੋ ਜਾਈਏ ਪਹਿਲਾਂ।
2: ਬਿਲਕੁਲ ਜੀ।

0: लो जी अलका गीत तो तुसी बहुत सोहना सुनाता और मैनू लगता है सवाणियां भी खुश हो गई होनियां।
1: मैं सोच रही सी कि आज ना असि अपने विरसे नाल ही जुड़े हुए हां और चंगा भी लगदा पिया है ना।
0: बिल्कुल बिल्कुल,
1: कि जिहड़ी सुखदेव जी ने गल कीती उन्होंने भी अपनियां फुलकारियां बारे या विरसे बारे दस्या ते आपां भी हुण फुलकारी गीत सुनिया ते इस तो अगला भी जिहड़ा साडा सैगमेंट है ना ਉਹ ਵੀ ਕੁਝ ਅਜਿਹਾ ਹੀ ਹੈ
0: ਜੀ।
1: ਸਾਡਾ ਵਿਰਸਾ,
0: ਬਿਲਕੁਲ ਜੀ, ਸਾਡਾ ਵਿਰਸਾ ਦੇ ਤਹਿਤ ਅੱਜ ਅਸੀਂ ਲੈ ਕੇ ਆਏ ਹਾਂ ਜਿਹੜੇ ਪੁਰਾਤਨ ਘਰ ਅਤੇ ਹਵੇਲੀਆਂ ਸੀ ਨਾ ਉਹਨਾਂ ਬਾਰੇ ਗੱਲ ਕਰਨੀ ਅੱਜ।
1: ਅਤੇ ਵੈਸੇ ਜਦੋਂ ਪੁਰਾਤਨ ਘਰਾਂ ਦੀ ਗੱਲ ਕਰੀਏ ਨਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਿੰਡ ਯਾਦ ਆ ਜਾਂਦੇ ਆ
0: ਜੀ।
1: ਛੋਟੇ ਹੁੰਦੇ ਨਾਨਕੇ ਦਾਦਕੇ ਜਾਂਦੇ ਹੁੰਦੇ ਸੀ, ਮਿੱਟੀ ਦੇ ਘਰ, ਕੱਚੇ ਘਰ, ਬਾਹਰ ਹੀ ਚੌਂਕੇ ਬਣੇ ਹੁੰਦੇ ਸੀ ਜਿਹਦੇ ਵਿੱਚ ਚੁੱਲ੍ਹਾ ਬਣਿਆ ਹੁੰਦਾ ਸੀ, ਅੰਗੀਠੀਆਂ ਬਣੀਆਂ ਹੁੰਦੀਆਂ ਸੀ, ਤੰਦੂਰ ਲੱਗੇ ਹੁੰਦੇ ਸੀ, ਫਿਰ ਘਰਾਂ ਨੂੰ ਉਹਨਾਂ ਨੇ ਇੰਨੇ ਸੋਹਣੇ ਤਰੀਕੇ ਨਾਲ ਸਜਾਇਆ ਹੁੰਦਾ ਸੀ, ਉੱਤੋਂ ਉਹਨਾਂ ਨੇ ਕੱਚੇ ਰੰਗਾਂ ਦੇ ਨਾਲ ਫੁੱਲ ਬੂਟੀਆਂ ਪਾਈਆਂ ਹੁੰਦੀਆਂ ਸੀ।
0: ਬਿਲਕੁਲ ਜੀ, ਇੱਕ ਖੁੱਲ੍ਹਾ ਜਿਹਾ ਵਿਹੜਾ ਹੁੰਦਾ ਸੀ ਹੈ ਨਾ, ਔਰ ਉਹ ਵਿਹੜਾ ਇੱਕ ਸੱਭਿਆਚਾਰ ਨੂੰ ਡਿਪਿਕਟ ਕਰਦਾ ਸੀ, ਉਹ ਦੱਸਦਾ ਸੀ ਸਾਡੇ ਸੱਭਿਆਚਾਰ ਨੂੰ, ਕਿਉਂਕਿ ਸਾਰੇ ਪਾਸੇ ਨਾਨੀਆਂ, ਦਾਦੀਆਂ, ਚਾਚੀਆਂ, ਤਾਈਆਂ ਸਾਰੇ ਇਕੱਠੇ ਰਹਿੰਦੇ ਸੀ ਹੈ ਨਾ,
1: ਔਰ ਸਾਰੇ ਇਕੱਠੇ ਹੋ ਕੇ ਪਿੱਪਲ ਦੀ ਛਾਂ ਹੇਠ ਜਾਂ ਨਿੰਮ ਦੀ ਛਾਂ ਹੇਠ ਬੈਠ ਜਾਂਦੇ ਸੀ, ਘਰ ਹਵਾਦਾਰ ਹੁੰਦੇ ਸੀ। ਉਸ ਜ਼ਮਾਨੇ ਦੇ ਵਿੱਚ ਤੇ ਕੋਈ ਏਸੀ ਨਹੀਂ ਸੀ ਹੁੰਦੇ, ਕੋਈ ਪੱਖੇ ਨਹੀਂ ਸੀ ਹੁੰਦੇ, ਬਿਜਲੀ ਨਹੀਂ ਸੀ ਹੁੰਦੀ।
0: ਬਿਲਕੁਲ, ਉਹਦਾ ਕਾਰਨ ਸੀ ਨਾ ਕਿ ਉਹ ਜਿਹੜੀਆਂ ਕੰਧਾਂ ਹੁੰਦੀਆਂ ਸੀ ਉਹ ਮਿੱਟੀ ਦੀਆਂ ਬਣੀਆਂ ਹੁੰਦੀਆਂ ਸੀ, ਉਹਦੇ ਉੱਤੇ ਲੇਪ ਵੀ ਜਿਹੜਾ ਮਿੱਟੀ ਦਾ ਕੀਤਾ ਹੁੰਦਾ ਸੀ,
1: ਮਿੱਟੀ ਦੇ ਉੱਤੇ ਗੋਏ ਦਾ।
0: ਹਾਂ ਬਿਲਕੁਲ ਬਿਲਕੁਲ,
1: ਹੈ ਨਾ। ਤੇ ਉਹ ਉਸ ਤੋਂ ਬਾਅਦ ਉਹ ਇੰਨਾ ਵਾਤਾਨੁਕੂਲ ਹੁੰਦੇ ਸੀਗੇ ਕਿ ਗਰਮੀਆਂ ਦੇ ਵਿੱਚ ਉਹਨਾਂ 'ਚ ਗਰਮੀ ਨਹੀਂ ਸੀ ਲੱਗਦੀ ਤੇ ਸਰਦੀਆਂ 'ਚ ਉਹਨਾਂ 'ਚ ਠੰਡ ਨਹੀਂ ਸੀ ਲੱਗਦੀ।
0: ਬਿਲਕੁਲ ਜੀ, ਔਰ ਘਰਾਂ ਦੇ ਵਿੱਚ ਜਿਹੜੀ ਬੈਠਕ ਬਣਾਈ ਜਾਂਦੀ ਸੀ ਹੈ ਨਾ, ਫਿਰ ਅਨਾਜ ਸੰਭਾਲਣ ਲਈ ਕੋਠੇ ਬਣਾਏ ਜਾਂਦੇ ਸੀ ਤੇ ਰਸੋਈ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਸਜਾ ਕੇ
1: ਸਜਾਇਆ ਜਾਂਦਾ ਸੀ।
0: ਔਰ ਯਾਦ ਹੈ ਤੈਨੂੰ ਅਲਕਾ ਕਿ ਉਹ ਕਹਿਣ ਦੇ ਭਾਂਡੇ ਹੁੰਦੇ ਸੀ ਤੇ ਉਹ ਐਨ ਪੂਰੀ ਤਰ੍ਹਾਂ ਸਜਾਏ ਜਾਂਦੇ ਸੀ, ਕੌਲੀਆਂ ਲਗਾਏ
1: ਜਾਂਦੇ ਸੀ, ਚੁੱਲ੍ਹੇ ਦੇ ਵਿੱਚ ਜਿਹੜੀ ਅੱਗ ਬਲਦੀ ਸੀ ਨਾ ਉਹਦੀ ਜਿਹੜੀ ਰਾਖ ਹੁੰਦੀ ਸੀ ਉਹਦੇ ਨਾਲ ਭਾਂਡਿਆਂ ਨੂੰ ਮਾਂਜਿਆ ਜਾਂਦਾ ਸੀ।
0: ਬਿਲਕੁਲ,
1: ਹੈ ਨਾ, ਪਿੱਤਲ ਦੇ ਬਰਤਨ, ਕਹਿ ਦੇ ਬਰਤਨ ਉਹਨਾਂ ਨੇ ਚਮਕਾ ਚਮਕਾ ਕੇ ਲਗਾਉਣੇ, ਫਿਰ ਸਭ ਨੇ ਖਾਣਾ ਖਾਣਾ ਔਰ ਇਕੱਠੇ। ਪਹਿਲਾਂ ਤਾਂ ਪਿੰਡਾਂ ਦੇ ਵਿੱਚ ਕੋਈ ਭਮੱਦਾ ਪ੍ਰਾਹੁਣੇ ਵੀ ਆ ਜਾਂਦੇ ਸੀ ਨਾ, ਕਦੀ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ ਹੁੰਦੀ, ਕਦੀ ਕਿਸੇ ਲਈ ਕੋਈ ਅਚੇਚ ਨਹੀਂ ਸੀ ਹੁੰਦਾ। ਉਹੀ ਦਾਲ ਬਣਨੀ, ਦਾਲ 'ਚ ਮੱਖਣ ਪਾ ਦੇਣਾ
0: ਜੀ,
1: ਹੈ ਨਾ, ਨਾਲ ਫੁਲਕੇ ਬਣ ਜਾਣੇ ਜਾਂ ਪਰੌਂਠੇ ਬਣ ਜਾਣੇ, ਨਾਲ ਲੱਸੀ ਹੋਣੀ, ਦਹੀਂ ਹੋਣਾ, ਘਰ ਦਾ ਮੱਖਣ ਹੋਣਾ। ਅਤੇ ਇਹ ਜਿਹੜੇ ਸਾਡੇ ਪੁਰਾਣੇ ਘਰ ਸੀ, ਪੁਰਾਣੀਆਂ ਹਵੇਲੀਆਂ ਸਨ, ਇਹਨਾਂ ਦੇ ਅੰਦਰ ਇੱਕ ਰੌਣਕ ਹੁੰਦੀ ਸੀ।
0: ਬਿਲਕੁਲ ਜੀ, ਇਹ ਇਮਾਰਤਾਂ ਸਿਰਫ ਰਹਿਣ ਲਈ ਨਹੀਂ ਸੀ ਹੁੰਦੀਆਂ, ਸਗੋਂ ਸਮਾਜਿਕ ਰੁਤਬੇ, ਕਲਾ ਅਤੇ ਜੀਵਨ ਸ਼ੈਲੀ ਦਾ ਪ੍ਰਤੀਕ ਵੀ ਹੁੰਦੀਆਂ ਸੀ, ਹੈ ਨਾ, ਕਿਉਂਕਿ ਕਲਾ ਦੀ ਤੁਸੀਂ ਗੱਲ ਕੀਤੀ, ਬੂਟੀਆਂ, ਵੇਲ, ਮੋਰ, ਘੁੱਗੀਆਂ ਦੇ ਰੰਗ ਬਿਰੰਗੇ ਜਿਹੜੇ ਨੇ ਉਹ ਡਿਜ਼ਾਈਨ ਬਣਾਏ ਜਾਂਦੇ ਸੀ।
1: ਅਤੇ ਕੁੜੀਆਂ ਜਿਹੜੀਆਂ ਨਾ ਦਿਨਾਂ ਵਾਰਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਘਰਾਂ ਦੀ ਕੰਧਾਂ ਦੇ ਉੱਤੇ ਲੇਪ ਕਰਨ ਤੋਂ ਬਾਅਦ ਸੋਹਣੇ ਸੋਹਣੇ

0: ਬੂਟੇ ਪਾਉਂਦੀਆਂ ਸੀ ਉੱਤੇ, ਹੈ ਨਾ, ਘਰਾਂ ਦੇ ਬਾਹਰ ਇੱਦਾਂ ਇੰਨੀ ਚਿੱਤਰਕਾਰੀ ਕੀਤੀ ਹੁੰਦੀ ਸੀ ਕਿ ਅੱਜ ਕੱਲ੍ਹ ਤਾਂ ਅਸੀਂ ਕਹਿੰਦੇ ਨਾ ਡਰਾਇੰਗ ਸਿੱਖੀ ਆ, ਉਹਨਾਂ ਨੇ ਸਿੱਖਿਆ ਵੀ ਨਹੀਂ ਸੀ ਹੁੰਦਾ ਕੁਛ,
1: ਬਿਲਕੁਲ।
0: ਔਰ ਬਹੁਤ ਹੀ ਵਧੀਆ ਬੇਲ ਬੂਟੇ, ਫਿਰ ਹਾਥੀ ਘੋੜੇ
1: ਕਿੰਨਾ
0: ਊਂਠ,
1: ਕੁਝ ਹੀ,
0: ਕਿੰਨਾ ਕੁਛ
1: ਹਾਂ
0: ਬਣਾਉਂਦੀਆਂ
1: ਕਿੰਨਾ ਕੁਝ
0: ਹੁੰਦੀਆਂ ਸੀ।
1: ਬਣਾਉਂਦੇ। ਔਰ ਦੇਖੋ ਜਿਹੜੇ ਇਹਨਾਂ ਦੇ ਬੂਹੇ ਬਾਰੀਆਂ ਹੁੰਦੀਆਂ ਸੀ ਨਾ, ਉਹ ਵੀ ਅਲੱਗ ਤਰ੍ਹਾਂ ਦੇ ਦਰਵਾਜ਼ੇ
0: ਜੀ,
1: ਜਿਹੜੇ ਨਾ
0: ਹਾਂਜੀ
1: ਬਣਾਏ
0: ਹਾਂਜੀ
1: ਜਾਂਦੇ ਸਨ।
0: ਬਿਲਕੁਲ।
1: ਜਦੋਂ ਅੰਦਰ ਵੜਦੇ ਸੀ ਤਾਂ ਇੱਕ ਵੱਡਾ ਸਾਰਾ ਦਰਵਾਜ਼ਾ ਹੁੰਦਾ ਸੀ, ਠੀਕ ਹੈ, ਉਹ ਦਰਵਾਜ਼ੇ ਦੇ ਅੰਦਰ ਜਾ ਕੇ ਫਿਰ ਛੋਟੀਆਂ ਛੋਟੀਆਂ ਬਾਰੀਆਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਸੀ। ਉਹਦਾ ਕਾਰਨ ਹੁੰਦਾ ਸੀ ਕਿ ਹਵਾ ਜਿਹੜੀ ਹੈ ਉਹ ਕ੍ਰੋਸ ਕਰ ਜਾਏ, ਜਿਵੇਂ ਤੁਸੀਂ ਕਿਹਾ ਕਿ ਉਦੋਂ ਏਸੀ ਨਹੀਂ ਸੀ ਹੁੰਦੇ, ਔਰ ਬਿਲਕੁਲ ਨਹੀਂ ਸੀ ਹੁੰਦੇ, ਪੱਖੇ ਵੀ ਨਹੀਂ ਸੀ ਹੁੰਦੇ, ਅਤੇ ਇਸ ਤਰ੍ਹਾਂ ਆਪਣੇ ਘਰਾਂ ਨੂੰ ਠੰਡਾ ਰੱਖਿਆ ਜਾਂਦਾ ਸੀ, ਹੈ ਨਾ, ਔਰ ਬੂਹੇ ਬਾਰੀਆਂ ਜਿਹੜੀਆਂ ਨੇ ਉਹ ਖਾਸ ਕਰਕੇ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਸਨ, ਹੈ ਨਾ।

0: ਅੱਛਾ ਅਲਕਾ, ਇਹ ਤਾਂ ਗੱਲ ਹੋ ਗਈ ਪੁਰਾਤਨ ਘਰਾਂ ਦੀ, ਹੈ ਨਾ। ਅਤੇ ਅਸੀਂ ਕਿਹਾ ਸੀ ਕਿ ਅਸੀਂ ਪੁਰਾਤਨ ਹਵੇਲੀਆਂ ਬਾਰੇ ਵੀ ਗੱਲ ਕਰਾਂਗੇ, ਕਿਉਂਕਿ ਇਹ ਵੀ ਸਾਡਾ ਇੱਕ ਅਮੀਰ ਵਿਰਸਾ ਹੈ
1: ਜੀ।
0: ਪੰਜਾਬੀ ਸੱਭਿਆਚਾਰ ਦਾ। ਇਹ ਇੱਕ ਮਹੱਤਵਪੂਰਨ ਹਿੱਸਾ ਹਵੇਲੀਆਂ। ਔਰ ਤੁਸੀਂ ਦੇਖਿਆ ਹੋਣਾ ਕਿ ਹਲੇ ਵੀ ਕਿਸੇ ਪੁਰਾਤਨ ਕਿਸੇ ਪਿੰਡ ਵਿੱਚ ਚਲੇ ਜਾਓ, ਖਾਸ ਕਰਕੇ ਪੰਜਾਬ ਦੇ ਕਿਸੇ ਪਿੰਡ ਵਿੱਚ ਚਲੇ ਜਾਓ, ਹਲੇ ਵੀ ਤੁਹਾਨੂੰ ਕੋਈ ਨਾ ਕੋਈ ਹਵੇਲੀ ਜਿਹੜੀ ਹੈ ਉਹ ਜ਼ਰੂਰ ਮਿਲ ਜਾਏਗੀ।
1: ਗੱਲ ਇੱਦਾਂ ਹੁੰਦੀ ਸੀ ਨਾ ਪ੍ਰਭਜੋਤ ਜੀ, ਕਿ ਜਿਹੜੇ ਸਾਡੇ ਵਰਗੇ ਮੱਧਮ ਵਰਗ ਦੇ ਪਰਿਵਾਰ ਹੁੰਦੇ ਸਨ ਉਹ ਤਾਂ ਕੱਚੇ ਘਰ ਬਣਾਉਂਦੇ ਸਨ, ਜਿਹੜੇ ਥੋੜ੍ਹੇ ਜਿਹੇ ਚੰਗੇ ਘਰਾਂ ਦੇ ਵਿੱਚੋਂ ਜਿਹੜੇ ਆਉਂਦੇ ਸਨ, ਜਾਂ ਜਿਨ੍ਹਾਂ ਨੂੰ ਕਹਿੰਦੇ ਸੀ ਪਿੰਡ ਦੇ ਸਰਦਾਰ, ਹੈ ਨਾ,
0: ਹਾਂ ਜ਼ਮੀਦਾਰ ਜਿਹੜੇ
1: ਜ਼ਮੀਦਾਰ,
0: ਹੈ
1: ਨਾ,
0: ਬਿਲਕੁਲ
1: ਉਹਨਾਂ ਦੀਆਂ ਹੁੰਦੀਆਂ ਸੀ ਹਵੇਲੀਆਂ।
0: ਬਿਲਕੁਲ ਜੀ, ਔਰ
1: ਉਹ
0: ਖਾਸ ਕਰਕੇ
1: ਹਵੇਲੀਆਂ
0: ਜਿਹੜੇ
1: ਵੀ ਛੋਟੀਆਂ ਇੱਟਾਂ ਦੀਆਂ ਬਣੀਆਂ ਹੋਈਆਂ, ਬਹੁਤ ਵੱਡੀਆਂ ਵੱਡੀਆਂ ਅਤੇ ਬਹੁਤ ਵੱਡੇ ਵੱਡੇ ਉਹਨਾਂ ਦੇ ਦਰਵਾਜ਼ੇ ਹੁੰਦੇ ਸੀ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀਆਂ ਪੁਰਾਤਨ ਹਵੇਲੀਆਂ ਜਾਂ ਪੁਰਾਤਨ ਘਰ ਹੈ ਉਹ ਸਾਡੇ ਵਿਰਸੇ ਦੀ ਇੱਕ ਅਨਮੋਲ ਨਿਸ਼ਾਨੀ ਹਨ। ਘਰ ਸਿਰਫ ਇੱਟਾਂ ਇੱਟਾਂ ਅਤੇ ਪੱਥਰਾਂ ਦਾ ਬਣਿਆ ਇੱਕ ਢਾਂਚਾ

0: ਨਹੀਂ ਹੁੰਦਾ ਬਲਕਿ ਪਰਿਵਾਰ ਦੀਆਂ ਯਾਦਾਂ ਰਿਵਾਇਤਾਂ ਅਤੇ ਸੱਭਿਆਚਾਰ ਦਾ ਦਰਪਣ ਹੁੰਦਾ।
1: ਜੀ
0: ਅਤੇ ਪੁਰਾਣੇ ਸਮੇਂ ਵਿੱਚ ਜਿਹੜੇ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ ਵਿੱਚ ਜਿਹੜੀਆਂ ਬਣੀਆਂ ਹਵੇਲੀਆਂ ਹੁੰਦੀਆਂ ਸਨ ਨਾ, ਉਹ ਦੇਖ ਕੇ ਅੱਜ ਵੀ ਲੋਕ ਆਪਣੇ ਹੋਟਲਸ ਵਗੈਰਾ ਉੱਦਾਂ ਦੇ ਬਣਾਉਂਦੇ ਨੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਅਸੀਂ ਉਹਨਾਂ ਚੀਜ਼ਾਂ ਦੀ ਯਾਦ ਦਿਲਾ ਦਈਏ, ਹੈ
1: ਬਿਲਕੁਲ
0: ਨਾ।
1: ਜੀ। ਔਰ ਜਿਹੜੀਆਂ ਹਵੇਲੀਆਂ ਹੁੰਦੀਆਂ ਸਨ ਉਹਦੀ ਬਣਤਰ ਵੀ ਜਿਹੜੀ ਹੈ ਨਾ ਉਹ ਬੜੀ ਹਵਾਦਾਰ ਰੱਖੀ ਜਾਂਦੀ ਸੀ ਔਰ ਰੋਸ਼ਨੀ ਬਹੁਤ ਜ਼ਿਆਦਾ ਰੱਖੀ ਜਾਂਦੀ ਸੀ ਤਾਂ ਕਿ ਰੋਸ਼ਨੀ ਜਿਹੜੀ ਹੈ ਉਹ ਆਉਂਦੀ ਰਹੇ, ਹੈ ਨਾ।
0: ਜੀ
1: ਔਰ ਕੁਦਰਤੀ ਪ੍ਰਬੰਧ ਜਿਹੜੇ ਨੇ ਉਹਦੇ ਵਿੱਚ ਕੀਤੇ ਜਾਂਦੇ ਸਨ, ਖਾਸ ਕਰਕੇ ਹਵਾ ਦੇ, ਪਾਣੀ ਦੇ, ਔਰ ਜਿਹੜੇ ਤੁਸੀਂ ਕਿਹਾ ਗੱਲ ਕੀਤੀ ਦਰਵਾਜ਼ੇ, ਦਰਵਾਜ਼ਿਆਂ ਦੇ ਉੱਤੇ ਨਕਸ਼ਕਾਰੀ ਜਿਹੜੀ ਹੈ ਉਹ
0: ਨਕਸ਼ਕਾਰੀ ਕੀਤੀ
1: ਖਾਸ
0: ਜਾਂਦੀ
1: ਕੀਤੀ
0: ਸੀ
1: ਜਾਂਦੀ ਸੀ
0: ਉੱਥੇ, ਲੱਕੜੀ ਦੇ ਲੱਕੜੀ ਦੀਆਂ ਹੀ ਨਕਸ਼ਕਾਰੀਆਂ ਕੀਤੀਆਂ ਜਾਂਦੀਆਂ ਸੀ।
1: ਜੀ
0: ਔਰ ਜਿਹੜੇ ਦਰਵਾਜ਼ੇ ਹੁੰਦੇ ਸੀ ਉਹ ਇੰਨੇ ਵੱਡੇ ਵੱਡੇ ਹੁੰਦੇ ਸੀ ਕਿ ਕਈ ਵਾਰੀ ਛੋਟੇ ਬੱਚੇ ਜੇ ਦੇਖਣ ਤਾਂ ਡਰ ਵੀ ਜਾਂਦੇ ਸੀ,
1: ਬਿਲਕੁਲ
0: ਹੈ ਨਾ,
1: ਜੀ
0: ਕਿ
1: ਹਾਂ।
0: ਇੰਨਾ ਵੱਡਾ ਦਰਵਾਜ਼ਾ, ਇੰਨਾ ਵੱਡਾ ਰਸਤਾ ਔਰ ਇੰਨੇ ਵੱਡੇ ਵੱਡੇ ਕਮਰੇ, ਬਹੁਤ ਸਾਰੇ ਪਰਿਵਾਰ ਇਕੱਠੇ ਹੋ ਕੇ ਇੱਕ ਹਵੇਲੀ 'ਚ ਰਹਿੰਦੇ ਸਨ,
1: ਜੀ ਬਿਲਕੁਲ
0: ਸਾਰੇ ਰਲ
1: ਬਿਲਕੁਲ
0: ਮਿਲ ਕੇ ਬੈਠਦੇ ਸੀ, ਸਾਰਿਆਂ ਦੇ ਆਪਣੇ ਆਪਣੇ ਕਮਰੇ ਹੁੰਦੇ ਸੀ ਔਰ ਕੁਛ ਤਰੀਕੇ ਇੱਦਾਂ ਦੇ ਤਰੀਕੇ ਨਾਲ ਉਹਨਾਂ ਦੀ ਬਣਤਰ ਕੀਤੀ ਜਾਂਦੀ ਸੀ ਕਿ ਇੱਕ ਕੋਨੇ ਦੇ ਉੱਤੇ ਖੜ੍ਹੇ ਹੋ ਕੇ ਦੂਜੇ ਕੋਨੇ 'ਚ ਆਵਾਜ਼ ਲਗਾਓ ਅਤੇ ਪੂਰੀ ਹਵੇਲੀ 'ਚ ਆਵਾਜ਼ ਗੂੰਜ ਜਾਂਦੀ ਸੀ,
1: ਬਿਲਕੁਲ ਜੀ
0: ਹੈ
1: ਬਿਲਕੁਲ। ਇਹ
0: ਨਾ।
1: ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ। ਔਰ ਦੇਖੋ ਹਵੇਲੀਆਂ ਜਿਹੜੀਆਂ ਨਾ ਉਹਨਾਂ ਦੀ ਤੁਸੀਂ ਗੱਲ ਕੀਤੀ ਹੈ, ਕੰਧਾਂ 'ਤੇ ਫੁੱਲ ਵੀ ਪਾਏ ਜਾਂਦੇ ਸਨ, ਵੇਲ ਬੂਟੇ ਵੀ ਪਾਏ ਜਾਂਦੇ ਸਨ, ਹੈ ਨਾ।
0: ਅਤੇ ਜਿਹੜੀਆਂ ਖਿੜਕੀਆਂ ਹੁੰਦੀਆਂ ਸੀ ਉਹਨਾਂ ਦੀਆਂ ਔਰ ਇੰਨੀਆਂ ਹਵਾਦਾਰ ਹੁੰਦੀਆਂ ਸੀ ਕਿ ਚਾਰੇ ਪਾਸਿਓਂ ਹਵਾ ਆ ਕੇ ਪੂਰੀ ਹਵੇਲੀ ਨੂੰ ਠੰਡਾ ਕਰ ਦਿੰਦੀਆਂ ਸੀ, ਅਤੇ ਕਦੀ ਲੱਗਦਾ ਹੀ ਨਹੀਂ ਸੀ ਹੁੰਦਾ ਕਿ ਪੱਖਿਆਂ ਦੀਆਂ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ। ਫਿਰ ਵੀ ਕੁੜੀਆਂ ਆਪਣੀ ਖੁਸ਼ੀ ਲਈ ਪੱਖੀਆਂ ਬਣਾਉਂਦੀਆਂ ਸੀ ਝਾਲਰਾਂ
1: ਜੀ
0: ਵਾਲੀਆਂ, ਅਤੇ ਉਹਨੂੰ ਹਵੇਲੀਆਂ ਦੇ ਵਿੱਚ ਦੂਰ ਦੂਰ ਟੰਗਿਆ ਜਾਂਦਾ ਸੀ,
1: ਬਿਲਕੁਲ ਜੀ।
0: ਹੈ ਨਾ।
1: ਔਰ ਦੇਖੋ ਰੰਗੀਨ ਸ਼ੀਸ਼ੇ ਜਿਹੜੇ ਨੇ ਉਹ ਵੀ ਹਵੇਲੀਆਂ ਦੇ ਵਿੱਚ ਲਗਾਏ ਜਾਂਦੇ ਸਨ।
0: ਜੀ
1: ਗੱਲ ਇਹ ਹੈ ਕਿ ਬੇਸ਼ੱਕ ਜਿਹੜੀ ਇਹ ਸੱਭਿਆਚਾਰ ਹੈ ਔਰ ਹਵੇਲੀਆਂ ਪੁਰਾਤਨ ਘਰ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ,
0: ਜੀ,
1: ਪਰ ਸਾਨੂੰ ਕਿਤੇ ਨਾ ਕਿਤੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਕਿ ਜਿਹੜੇ ਨਵੀਂ ਪੀੜ੍ਹੀ ਹੈ, ਆਉਣ ਵਾਲੀ ਪੀੜ੍ਹੀ ਹੈ ਜਿਹੜੀ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਸਕੇ।
0: ਬਿਲਕੁਲ। ਹੁਣ ਚਾਹੇ ਕਹਿ ਲਓ ਕਿ ਜਗ੍ਹਾ ਦੀ ਕਮੀ ਕਰਕੇ ਕਹਿ ਲਓ ਜਾਂ ਸ਼ਹਿਰਾਂ ਦੇ ਵਿੱਚ ਅਸੀਂ ਆਪਣਾ ਰਹਿਣ ਸਹਿਣ ਇਸ ਤਰ੍ਹਾਂ ਦਾ ਕਰ ਲਿਆ ਹੋਇਆ ਕਿ ਸਾਡੇ ਕੋਲ ਇੰਨੀ ਇੰਨੀ ਜਗ੍ਹਾ ਨਹੀਂ ਹੁੰਦੀ ਜਾਂ ਇੰਨਾ ਪੈਸਾ ਨਹੀਂ ਹੁੰਦਾ ਕਿ ਅਗਰ ਅਸੀਂ ਸੋਚੀਏ ਕਿ ਸਾਡੇ ਚਾਰ ਘਰ ਵੀ ਮਿਲ ਜਾਣ ਤਾਂ ਇੱਕ ਹਵੇਲੀ ਨਹੀਂ ਬਣ ਸਕਦੀ, ਹੈ ਨਾ। ਬਹੁਤ ਹੀ ਖੁੱਲ੍ਹਾ ਵਾਤਾਵਰਣ, ਬਹੁਤ ਹੀ ਖੁੱਲ੍ਹੀਆਂ ਖੁੱਲ੍ਹੀਆਂ ਹਵੇਲੀਆਂ, ਖੁੱਲ੍ਹੇ ਹਵਾਦਾਰ ਕਮਰੇ ਨਾਲ ਜਿਹੜੇ ਅੰਦਰ ਦਰਖਤ ਲੱਗੇ ਹੁੰਦੇ ਸੀ ਵਿਹੜਿਆਂ ਦੇ ਵਿੱਚ, ਉਹ ਹਵਾ ਦਾ ਕਾਰਨ ਹੁੰਦੇ ਸੀ, ਹੈ
1: ਬਿਲਕੁਲ
0: ਨਾ।
1: ਜੀ। ਪਰ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ
0: ਸੰਭਾਲ ਕੇ ਰੱਖੀਏ
1: ਔਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਹ ਦੱਸ ਸਕੀਏ। ਦੇਖੋ ਜੀ, ਹੁਣ ਹੌਲੀ ਹੌਲੀ ਪਿੰਡ ਜਿਹੜੇ ਨੇ ਉਹ ਅਸੀਂ ਜਾਣਾ ਛੱਡ ਰਹੇ ਹਾਂ, ਹੈ ਨਾ। ਪਰ ਪਿੰਡ ਜਦੋਂ ਸਾਡੇ ਜਿਹੜੇ ਪੁਰਾਣੇ ਪਿੰਡ ਨੇ, ਜਦੋਂ ਅਸੀਂ ਉਹਨਾਂ 'ਚ ਜਾਂਦੇ ਹਾਂ ਤਾਂ ਜੀ ਤਾਂ ਸਾਡਾ ਫਿਰ ਵੀ ਲੱਗਦਾ, ਭਾਵੇਂ ਅਸੀਂ ਕੁਝ ਕਾਰਨਾਂ ਕਰਕੇ ਅਸੀਂ ਸ਼ਹਿਰਾਂ ਦੇ ਵਿੱਚ ਮੂਵ ਕਰ ਗਏ ਹਾਂ, ਸ਼ਹਿਰਾਂ 'ਚ ਆ ਗਏ ਹਾਂ, ਪਰ ਪਿੰਡਾਂ ਦੀ ਯਾਦ ਤਾਂ ਜਿਹੜੀ ਹੈ ਉਹ ਸਾਨੂੰ ਹਲੇ ਵੀ ਆਉਂਦੀ ਰਹਿੰਦੀ ਹੈ ਨਾ। ਪਿੰਡ ਸਾਨੂੰ ਬਹੁਤ ਜ਼ਿਆਦਾ ਸਤਾਉਂਦੇ ਨੇ।

0: ਵਾਕਈ ਜੀ ਪਿੰਡ ਦੀਆਂ ਗਲੀਆਂ ਬਹੁਤ ਯਾਦ ਆਉਂਦੀਆਂ ਨੇ, ਹੈ ਨਾ। ਅਤੇ ਦੇਖੋ ਅਸੀਂ ਚਲਦੇ ਚਲਦੇ ਹਰ ਵਾਰ ਗੱਲ ਕਰਦੇ ਹੁੰਦੇ ਹਾਂ ਕਿ ਸਾਨੂੰ ਸੰਤੁਲਿਤ ਆਹਾਰ ਜਿਹੜਾ ਉਹ ਲੈਣਾ ਚਾਹੀਦਾ ਹੈ।
1: ਬਿਲਕੁਲ ਜੀ, ਅਤੇ ਕਿਉਂਕਿ ਗਰਮੀ ਦਾ ਮੌਸਮ ਹੈ, ਬਹੁਤ ਗਰਮੀ ਹੈ, ਇਸ ਕਰਕੇ ਜੇ ਥੋੜ੍ਹਾ ਜਿਹਾ ਵੈਦਰ ਠੀਕ ਵੀ ਹੋਇਆ ਤਾਂ ਮਤਲਬ ਇਹ ਨਹੀਂ ਹੈ ਕਿ ਗਰਮੀ ਚਲੀ ਗਈ ਹੈ, ਗਰਮੀ ਹਜੇ ਵੀ ਉੱਨੀ ਹੈ। ਲੇਕਿਨ ਇਹ ਹੈ ਕਿ ਸਾਨੂੰ ਜ਼ਿਆਦਾ ਤਲਿਆ ਹੋਇਆ ਜਾਂ ਮਸਾਲੇਦਾਰ ਜਿਹੜਾ ਖਾਣਾ ਉਹ ਆਪਣੇ ਭੋਜਨ 'ਚ ਨਹੀਂ ਸ਼ਾਮਿਲ ਕਰਨਾ ਚਾਹੀਦਾ।
0: ਬਿਲਕੁਲ ਜੀ, ਔਰ ਖਾਸ ਕਰਕੇ ਗਰਮੀਆਂ ਦੇ ਵਿੱਚ ਸਾਨੂੰ ਬਿਹਾ ਭੋਜਨ ਜਿਹੜਾ, ਬਿਹਾ ਸਬਜ਼ੀ ਜਿਹੜੀ ਹੈ ਉਹ ਨਹੀਂ ਖਾਣੀ ਚਾਹੀਦੀ,
1: ਜੀ
0: ਉਹ ਬਿਮਾਰੀ ਦਾ ਕਾਰਨ ਬਣਦੀ ਹੈ। ਇਸ ਕਰਕੇ ਖਾਸ ਕਰਕੇ ਖਿਆਲ ਰੱਖੋ, ਹਲਕਾ ਫੁਲਕਾ ਖਾਣਾ ਖਾਓ ਔਰ ਸੂਤੀ ਕੱਪੜੇ ਹੀ ਪਾਓ, ਔਰ ਕੋਸ਼ਿਸ਼ ਕਰੋ ਕਿ ਜੇ ਤੁਸੀਂ ਕਿਸੇ ਵਿਆਹ ਸ਼ਾਦੀ 'ਤੇ ਜਾ ਵੀ ਰਹੇ ਹੋ ਤਾਂ ਵੀ ਸੂਤੀ ਕੱਪੜੇ ਹੀ ਪਾ ਕੇ ਜਾਓ। ਔਰ ਖਾਸ ਕਰਕੇ ਅਸੀਂ ਸਵਾਣੀਆਂ ਨੂੰ ਇਹ ਕਹਾਂਗੇ ਕਿ ਬਹੁਤ ਸਾਰਾ ਮੇਕਅਪ ਜਿਹੜਾ ਉਹ ਕਰਕੇ ਨਹੀਂ ਜਾਣਾ।
1: ਹਾਂਜੀ, ਕਿਉਂਕਿ ਜ਼ਿਆਦਾ ਪਸੀਨਾ ਆਉਣ ਨਾਲ ਫਿਰ ਜਦੋਂ ਮੇਕਅਪ ਅੱਧਾ ਕੁ ਪੂੰਝ ਹੋ ਜਾਂਦਾ, ਅੱਧਾ ਕੁ ਰਹਿ ਜਾਂਦਾ ਨਾ,
0: ਜੀ
1: ਉਹ ਜ਼ਿਆਦਾ ਬੁਰਾ ਲੱਗਦਾ।
0: ਬਿਲਕੁਲ ਜੀ, ਇਸ ਕਰਕੇ ਤੁਸੀਂ ਹਲਕਾ ਫੁਲਕਾ ਮੇਕਅਪ ਕਰਕੇ
1: ਜੀ
0: ਸੂਤੀ ਕੱਪੜੇ ਪਾ ਕੇ, ਅੱਜ ਕੱਲ੍ਹ ਬਹੁਤ ਡਿਜ਼ਾਈਨਰ ਕੱਪੜੇ ਆਉਂਦੇ ਨੇ, ਉਹ ਪਾ ਕੇ ਤੁਸੀਂ ਜਿਹੜਾ ਹੈ ਉਹ ਜਾ ਸਕਦੇ ਹੋ। ਔਰ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਸੋਹਣਾ ਲੱਗਣ ਦੇ ਲਈ ਆਪਣਾ ਫੂਡ ਜਿਹੜਾ, ਆਪਣਾ ਖਾਣਾ ਜਿਹੜਾ ਉਹ ਹੈਲਦੀ ਰੱਖੋ, ਠੀਕ ਹੈ।
1: ਬਿਲਕੁਲ, ਮੌਸਮੀ ਫਲ ਖਾਓ, ਮੌਸਮੀ ਸਬਜ਼ੀਆਂ ਖਾਓ, ਤੇ ਫਿਰ ਹੁਣ ਕੱਲ ਮਿਲਣ ਦੇ ਵਾਅਦੇ ਨਾਲ ਲੈਣੇ ਆ ਇਜਾਜ਼ਤ।
0: ਨਮਸਕਾਰ।
1: ਨਮਸਕਾਰ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:05 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਸਾਡੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਦੱਸ ਦਈਏ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਆਵਾਂਗੇ ਸ਼ਾਮ 4 ਵਜੇ ਤੇ ਸਭਾ ਦੇ ਸ਼ੁਰੂ ਵਿੱਚ ਮੁੱਖ ਸਮਾਚਾਰਾਂ ਤੋਂ ਬਾਅਦ ਤੁਸੀਂ ਸੁਣੋਗੇ ਕੁਝ ਪੰਜਾਬੀ ਫਿਲਮੀ ਗੀਤ ਪ੍ਰੋਗਰਾਮ ਹੋਏਗਾ ਪੰਜਾਬੀ ਫਿਲਮ ਸੰਗੀਤ।

ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30 ਵਜੇ। ਛੇ ਵਜੇ ਦੇਸ਼ ਪਿਆਰ ਦੇ ਗੀਤ ਸੁਣਾਏ ਜਾਣਗੇ ਅਤੇ ਨਾਲ ਹੀ ਮੌਸਮ ਦਾ ਹਾਲ ਸੁਣਵਾਇਆ ਜਾਏਗਾ। ਸਾਢੇ 6 ਵਜੇ ਪ੍ਰੋਗਰਾਮ ਸੁਣੋਗੇ, ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਨਰਮੇ ਦੇ ਕੀੜੇ ਅਤੇ ਦੇਖਭਾਲ, ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਡਾਕਟਰ ਸੁਨੀਲ ਪੰਧੇਰ। ਇੱਕ ਵਿਸ਼ੇਸ਼ ਪ੍ਰੋਗਰਾਮ ਸੁਣਵਾਇਆ ਜਾਏਗਾ, ਆਤੰਕਵਾਦ ਸਿਕਿਉਰਿਟੀ ਡਿਫੈਂਸ ਐਨਾਲਿਸਿਸ, ਰਾਤ 7 ਵਜੇ 7:10 'ਤੇ। ਰਾਤ 7:45 'ਤੇ ਇੱਕ ਅੰਗਰੇਜ਼ੀ ਵਾਰਤਾ ਸੁਣਾਈ ਜਾਏਗੀ, ਪੈਰਾਡਾਈਸ ਐਟ ਗੈਲੈਂਸ। ਵਾਰਤਾਕਾਰ ਹੋਣਗੇ ਰਮਨੀਤਾ ਸ਼ਾਰਦਾ। ਅਤੇ ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:30 ਖੇਡ ਸੰਸਾਰ ਪ੍ਰੋਗਰਾਮ ਦੇ ਵਿੱਚ ਜਸਬੀਰ ਸਿੰਘ ਰਨਿੰਗ ਐਥਲੀਟ ਹੋਰਾਂ ਨਾਲ ਕੀਤੀ ਗੱਲਬਾਤ ਸੁਣਵਾਈ ਜਾਏਗੀ। ਸ਼ਾਸਤਰੀ ਸੰਗੀਤ ਅਧਾਰਿਤ ਪ੍ਰੋਗਰਾਮ ਹੋਏਗਾ ਸੁਰ ਸਾਧਨਾ। ਅੱਜ ਇਸ ਪ੍ਰੋਗਰਾਮ 'ਚ ਡਾਕਟਰ ਸੰਤੋਸ਼ ਨਾਹਰ ਦਾ ਵਾਇਲਨ 'ਤੇ ਵਜਾਇਆ ਰਾਗ ਸੁਣਾਇਆ ਜਾਏਗਾ ਜੋਗ। ਰਾਤ 10:30 ਸੁਣੋਗੇ ਪ੍ਰੋਗਰਾਮ ਸਰਗਮ। ਪੂਰੇ ਦਿਨ ਵਿੱਚ ਸਮਾਚਾਰ ਅਤੇ ਮੁੱਖ ਸਮਾਚਾਰ ਸਾਡੇ ਮਿੱਥੇ ਸਮੇਂ 'ਤੇ ਵਾਰੋ ਵਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸਨ ਸਾਡੇ ਪੂਰੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:10 ਵੱਜਣ ਵਾਲੇ ਨੇ, ਆਓ ਸੁਣਦੇ ਹਾਂ ਪ੍ਰਦੇਸ਼ਿਕ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਲੋਵਾਕੀਆ ਯਾਤਰਾ ਭਾਰਤ ਤੇ ਸਲੋਵਾਕੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਸਲੋਵਾਕੀਆ ਦੀ ਆਪਣੀ ਯਾਤਰਾ ਦੀ ਸਮਾਪਤੀ ਮੌਕੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਫਾਇਦਾ ਪਹੁੰਚਾਉਣਗੇ। ਉਨ੍ਹਾਂ ਨੇ ਸਲੋਵਾਕੀਆ ਦੀ ਸਰਕਾਰ ਤੇ ਲੋਕਾਂ ਤੋਂ ਮਿਲੇ ਪਿਆਰ ਲਈ ਸ਼ੁਕਰੀਆ ਅਦਾ ਕੀਤਾ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰਾਬਰਟ ਫਿਸੋ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੀ ਆਪਣੀ ਫੇਰੀ ਸਮਾਪਤ ਕਰਨ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ ਨੇ। ਪ੍ਰਧਾਨ ਮੰਤਰੀ ਅੱਜ ਫਰਾਂਸ ਦੇ ਏਵੀਆਨ ਪਹੁੰਚਣਗੇ। ਇਸ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣ ਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ ਤੇ ਹੋਣ ਵਾਲੇ ਸੰਮੇਲਨ ਦੇ ਕਾਰਜਕਾਰੀ ਸੈਸ਼ਨ ਵਿੱਚ ਸ਼ਿਰਕਤ ਕਰਨਗੇ। ਇਸ ਸੈਸ਼ਨ ਵਿੱਚ G7 ਦੇਸ਼ਾਂ ਦੇ ਨੇਤਾ, ਭਾਈਵਾਲ ਦੇਸ਼ਾਂ ਦੇ ਮੁਖੀ ਤੇ ਵਿਸ਼ਵ ਬੈਂਕ ਅਤੇ ਅਫਰੀਕੀ ਵਿਕਾਸ ਬੈਂਕ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਕੇਂਦਰੀ ਸਿਹਤ ਮੰਤਰਾਲੇ ਨੇ ਦਵਾਈਆਂ ਸਬੰਧੀ ਨੇਮ 1945 ਚ ਸੋਧ ਕਰਦਿਆਂ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਮੈਡੀਕਲ ਸਟੋਰਾਂ ਵੱਲੋਂ ਖੰਘ ਦੀ ਦਵਾਈ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ। ਸਿਹਤ ਮੰਤਰਾਲੇ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਨੋਟੀਫਿਕੇਸ਼ਨ ਚ ਕਿਹਾ ਗਿਆ ਕਿ ਇਹ ਸੋਧ December 2025 ਚ ਪ੍ਰਕਾਸ਼ਿਤ ਖਰੜਾ ਨਿਯਮਾਂ ਤੋਂ ਲੋਕਾਂ ਤੋਂ ਪ੍ਰਾਪਤ ਇਤਰਾਜ਼ਾਂ ਤੇ ਸੁਝਾਵਾਂ ਤੇ ਵਿਚਾਰ ਕਰਨ ਤੋਂ ਬਾਅਦ ਕੀਤੀ ਗਈ ਹੈ। ਸਰਕਾਰ ਨੇ ਵੀ ਕਿਹੈ ਕਿ ਅੰਤਮ ਨਿਯਮਾਂ ਨੂੰ ਸੂਚਿਤ ਕਰਨ ਤੋਂ ਪਹਿਲਾਂ ਸਲਾਹ ਮਸ਼ਵਰੇ ਦੌਰਾਨ ਪ੍ਰਾਪਤ ਸਾਰੇ ਪ੍ਰਤੀਕਰਮ ਤੇ ਜਾਂਚ ਕੀਤੀ ਗਈ ਸੀ। ਸ੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਅਤੇ ਹੋਰਨਾਂ ਮੁਸਾਫਰਾਂ ਦੀ ਸਹੂਲਤ ਵਾਸਤੇ ਚਲਾਈ ਗਈ ਵੰਦੇ ਭਾਰਤ ਰੇਲ ਗੱਡੀ ਦੇ ਰੂਟ ਨੂੰ ਹੁਣ ਸਿੱਧਾ ਕਰ ਦਿੱਤਾ ਗਿਐ, ਜਿਸ ਨਾਲ ਮੁਸਾਫਰਾਂ ਦਾ ਸਮਾਂ ਬਚੇਗਾ ਤੇ ਸਫ਼ਰ ਹੋਰ ਸੁਖਾਲਾ ਹੋਏਗਾ। ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀਤੇ ਕੱਲ੍ਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੰਦੇ ਭਾਰਤ ਰੇਲ ਗੱਡੀ ਦੇ ਰੂਟ 'ਚ ਕੀਤੇ ਗਏ ਮਹੱਤਵਪੂਰਨ ਬਦਲਾਅ ਬਾਰੇ ਦੱਸਿਆ ਕਿ ਜਦੋਂ ਇਹ ਰੇਲ ਗੱਡੀ ਸ਼ੁਰੂਆਤ ਵਿੱਚ ਜਲੰਧਰ ਰਾਹੀਂ ਪਠਾਨਕੋਟ ਜਾਂਦੀ ਸੀ, ਜਿਸ ਕਾਰਨ ਮੁਸਾਫਰਾਂ ਨੂੰ

0: ਵਾਧੂ ਦੂਰੀ ਤੈਅ ਕਰਨੀ ਪੈਂਦੀ ਸੀ। ਸ੍ਰੀ ਔਜਲਾ ਨੇ ਇਸ ਲਈ ਕੇਂਦਰੀ ਰੇਲ ਮੰਤਰਾਲੇ ਤੇ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਖੇਤਰ ਦੇ ਹਜ਼ਾਰਾਂ ਮੁਸਾਫਰਾਂ ਲਈ ਫਾਇਦੇਮੰਦ ਸਾਬਤ ਹੋਵੇਗਾ।
1: ਚਲੋ ਸ਼ੁਰੂਆਤ ਹੋਈ, ਮੈਂ ਉਧਰ ਵੀ ਇਹ ਗੱਲ ਮੀਡੀਆ ਅੱਗੇ ਰੱਖੀ ਸੀ, ਅਸੀਂ ਇਹਦਾ ਰੂਟ ਸਿੱਧਾ ਕਰਾਂਗੇ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਕਟੜਾ ਜੀ। ਮੈਂ ਧੰਨਵਾਦ ਕਰਨਾ ਚਾਹੁੰਦਾ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਜੀ ਦਾ, ਸਾਡੇ ਸਟੇਟ ਮਿਨਿਸਟਰ ਸ਼੍ਰੀ ਰਵਨੀਤ ਬਿੱਟੂ ਜੀ ਦਾ, ਜਿਨ੍ਹਾਂ ਨੇ ਸਾਡੀ ਇਹ ਮੰਗ ਜਿਹੜੀ ਹੈ ਪੂਰੀ ਕੀਤੀ ਹੈ। 16 ਤਰੀਕ ਤੋਂ 4:25 ਤੇ ਇੱਥੋਂ ਚੱਲੇਗੀ, ਜਿਹਦਾ ਉਦਘਾਟਨ ਸ਼੍ਰੀ ਰਵਨੀਤ ਬਿੱਟੂ ਜੀ ਕਰਨਗੇ।
0: ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਬਿਰਧ ਘਰਾਂ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਤੰਤਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਜਾਂ ਬੇਸਹਾਰਾ ਮਹਿਸੂਸ ਨਾ ਕਰੇ। ਮੰਤਰੀ ਨੇ ਦੱਸਿਆ ਕਿ ਸਰਕਾਰ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ 15 ਬਿਰਧ ਘਰਾਂ ਦੇ ਸੁਚਾਰੂ ਸੰਚਾਲਨ ਵਾਸਤੇ ਵਿੱਤੀ ਵਰ੍ਹੇ 2025-26 ਦੌਰਾਨ 4,10,00,000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਵਿੱਤੀ ਸਹਾਇਤਾ ਦੇ ਨਾਲ ਬਜ਼ੁਰਗਾਂ ਨੂੰ ਰਿਹਾਇਸ਼, ਪੌਸ਼ਟਿਕ ਭੋਜਨ, ਸਿਹਤ ਸੰਭਾਲ ਅਤੇ ਹੋਰ ਜ਼ਰੂਰੀ ਸੇਵਾਵਾਂ ਬਿਹਤਰ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬੇ 'ਚ 26 ਬਿਰਧ ਘਰਾਂ ਨੂੰ ਰਜਿਸਟਰਡ ਕੀਤਾ ਗਿਆ। ਅਜਿਹੀਆਂ ਘਟਨਾਵਾਂ ਸਬੰਧੀ ਸ਼ਿਕਾਇਤ ਦਰਜ ਕਰਾਉਣ ਵਾਸਤੇ ਹੈਲਪਲਾਈਨ ਨੰਬਰ 14567 ਉਪਲਬਧ ਹੈ। ਇਸ ਹੈਲਪਲਾਈਨ ਰਾਹੀਂ ਪ੍ਰਾਪਤ ਹਰ ਸ਼ਿਕਾਇਤ ਦਾ ਤਰਜੀਹ ਆਧਾਰ 'ਤੇ ਨਿਪਟਾਰਾ ਯਕੀਨੀ ਬਣਾਇਆ ਜਾਂਦਾ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੱਲ੍ਹ ਤੋਂ ਬੂਥ ਲੈਵਲ ਅਫਸਰਾਂ BLOs ਵੱਲੋਂ ਘਰ ਘਰ ਦੇ ਦੌਰੇ ਸ਼ੁਰੂ ਕਰ ਦਿੱਤੇ ਗਏ ਨੇ। ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਮਾਂ ਸਾਰਨੀ ਮੁਤਾਬਕ ਬੀਤੇ ਕੱਲ੍ਹ 15 ਜੂਨ ਤੋਂ ਸ਼ੁਰੂ ਹੋਇਆ ਇਹ ਗਣਨਾ ਖੇਡ 14 ਜੁਲਾਈ ਤੱਕ ਜਾਰੀ ਰਹੇਗਾ। ਮੁਹਿੰਮ ਦੇ ਪਹਿਲੇ ਦਿਨ ਬੀਤੀ ਸ਼ਾਮ 5 ਵਜੇ ਤੱਕ BLOs ਨੇ ਸ਼ਹਿਰ ਭਰ ਦੇ ਵੋਟਰਾਂ ਨੂੰ 37,410 ਗਣਨਾ ਫਾਰਮ ਵੰਡੇ ਨੇ। ਹਰੇਕ ਵੋਟਰ ਨੂੰ ਫਾਰਮ ਦੀਆਂ 2 ਕਾਪੀਆਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਜ਼ਰੂਰਤ ਪੈਣ 'ਤੇ ਫਾਰਮ ਭਰਨ ਵਿੱਚ ਸਹਾਇਤਾ ਵੀ ਕੀਤੀ ਜਾਵੇਗੀ। ਅੱਜ ਸਵੇਰੇ ਫਾਜ਼ਿਲਕਾ, ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਉਧਰ ਮਾਨਸਾ ਤੋਂ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਮੀਂਹ ਝੋਨੇ ਸਮੇਤ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਫਾਇਦੇਮੰਦ ਹੋਵੇਗਾ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਅਤੇ 18 ਤੋਂ 20 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ 'ਚ ਗਰਜ ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪ੍ਰਤੀਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNUJalandhar। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
2: ਮੀਡੀ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦਾ 1:15 ਵੱਜ ਰਿਹਾ, ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਹਾਜ਼ਰ ਹਾਂ ਕੁਝ ਫਿਲਮੀ ਗੀਤ ਲੈ ਕੇ ਤੁਹਾਡੇ ਮਨੋਰੰਜਨ ਵਾਸਤੇ। ਉਮੀਦ ਕਰਦੇ ਹਾਂ ਕਿ ਇਹ ਗੀਤ ਤੁਹਾਨੂੰ ਪਸੰਦ ਆਉਣਗੇ ਅਤੇ ਨਾਲ ਦੀ ਨਾਲ ਇਹਨਾਂ ਗੀਤਾਂ ਦੇ ਨਾਲ ਸ਼ਾਇਦ ਕੋਈ ਤੁਹਾਡੀ ਪਿਆਰ ਭਰੀ ਯਾਦ ਵੀ ਜੁੜੀ ਹੋਵੇਗੀ ਜਿਹਨੂੰ ਮਹਿਸੂਸ ਕਰਕੇ ਤੁਸੀਂ ਖੁਸ਼ੀ ਦਾ ਆਨੰਦ ਮਾਣੋਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੀ ਹਾਂ ਇਸ ਸੋਹਣੇ ਜਿਹੇ ਗੀਤ ਦੇ ਨਾਲ।

ਫੌਜੀ ਵੀਰੋ, ਮੁਹੰਮਦ ਰਫੀ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਜਾਨਵਰ ਫਿਲਮ 'ਚੋਂ ਲਿਆ ਗਿਆ ਗੀਤ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਲਵ ਇਨ ਟੋਕੀਓ 'ਚੋਂ ਲਿਆ ਗਿਆ, ਆਵਾਜ਼ ਲਤਾ ਮੰਗੇਸ਼ਕਰ ਦੀ।

ਠੰਡੀ ਠੰਡੀ ਹਵਾ ਜਦੋਂ ਕੋਲੋਂ ਮੇਰੇ ਦੀ ਲੰਘਦੀ ਹੈ, ਫਿਰ ਜਿੰਦ ਮੇਰੀ ਨੂੰ ਇਹ ਸੂਲੀ ਉੱਤੇ ਟੰਗਦੀ ਹੈ। ਛੇਤੀ ਛੇਤੀ ਘਰ ਆ ਜਾਵੇ, ਮੈਂ ਰੋਜ਼ ਦੁਆਵਾਂ ਮੰਗਦੀ ਹਾਂ। ਤੇਰੇ ਬਿਨਾਂ ਫੌਜੀਆਂ ਨਾ ਇਹ ਦੁਨੀਆ ਚੰਗੀ ਲੱਗਦੀ ਹੈ। ਇਹ ਤਾਂ ਹਰ ਫੌਜੀ ਦੀ ਹੀ ਕਹਾਣੀ ਹੈ ਕਿ ਦੂਰ ਬੈਠੇ ਆਪਣੇ ਘਰਦਿਆਂ ਨੂੰ ਯਾਦ, ਸਿਰਫ ਫੌਜੀ ਹੀ ਨਹੀਂ ਕਰਦੇ, ਘਰਦੇ ਵੀ ਆਪਣੇ ਫੌਜੀ ਵੀਰਾਂ ਨੂੰ ਜਿਨ੍ਹਾਂ ਨੂੰ ਘਰੋਂ ਤੋਰਦੇ ਨੇ, ਹਰ ਵੇਲੇ ਉਹਨਾਂ ਨੂੰ ਉਹਨਾਂ ਦੀ ਯਾਦ ਸਤਾਉਂਦੀ ਹੈ। ਪਰ ਕਾਰਨ ਕੀ ਹੈ? ਦੋਨੋਂ ਆਪਣੇ ਫਰਜ਼ ਨਾਲ ਬੱਝੇ ਹੋਏ ਨੇ, ਹਰ ਕੋਈ ਆਪਣੀ ਥਾਂ ਆਪਣਾ ਫਰਜ਼ ਨਿਭਾ ਰਿਹਾ, ਕੋਈ ਘਰ ਦੇ ਵਿੱਚ ਰਹਿ ਕੇ ਅਤੇ ਕੋਈ ਸਰਹੱਦਾਂ 'ਤੇ ਆਪਣੇ ਦੇਸ਼ ਵਾਸਤੇ ਲੜ ਕੇ। ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਫੌਜੀ ਵੀਰਾਂ ਲਈ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਦੁਨੀਆ 'ਚੋਂ ਲਿਆ ਗਿਆ। ਆਵਾਜ਼ਾਂ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀਆਂ।

ਪੱਗ ਬੰਨ ਕੇ ਜਦੋਂ ਤਿਆਰ ਹੁੰਦੇ, ਵਰਦੀ ਪਾ ਕੇ ਜਦੋਂ ਸਵਾਰ ਹੁੰਦੇ, ਦੇਖਦੇ ਨੇ ਲੋਕ ਖੜ ਕੇ ਤੇ ਸੋਚਦੇ ਨੇ ਕਾਸ਼ ਅਸੀਂ ਵੀ ਫੌਜੀ ਸਰਦਾਰ ਹੁੰਦੇ। ਜੀ, ਹਰ ਕਿਸੇ ਫੌਜੀ ਦੇ ਹਰ ਕਿਸੇ ਦੇ ਵੱਸ 'ਚ ਨਹੀਂ ਹੁੰਦਾ ਕਿ ਉਹ ਫੌਜੀ ਬਣੇ। ਫੌਜੀਆਂ ਦੀ ਸ਼ਾਨ ਆਣ ਅਤੇ ਮੜਕ ਹੀ ਵੱਖਰੀ ਹੁੰਦੀ ਹੈ, ਕਿਉਂਕਿ ਦਿਲ ਵਾਲੇ ਨੇ ਅਤੇ ਬਿਨਾਂ ਕਿਸੇ ਖੌਫ ਤੋਂ ਲੜਨ ਵਾਲੇ ਨੇ ਸਾਡੇ ਵਾਸਤੇ ਅਤੇ ਸਾਡੇ ਦੇਸ਼ ਦੇ ਵਾਸਤੇ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਫੌਜੀ ਵੀਰਾਂ ਦੇ ਲਈ, ਅਤੇ ਆਉਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਕਭੀ ਕਭੀ ਚੁਣਿਆ ਗਿਆ। ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਸਮਾਂ ਹੋ ਰਿਹਾ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ 1:40 ਤੇ ਪੰਜਾਬੀ ਵਿੱਚ ਖਬਰਾਂ, ਤੇ ਉਸ ਤੋਂ ਬਾਅਦ ਮੁੜ ਕੇ 1:50 ਤੇ ਤੁਸੀਂ ਸੁਣੋਗੇ ਉਰਦੂ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਪਹਿਲਾਂ ਲਓ ਸੁਣੋ ਪੰਜਾਬੀ 'ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਔਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਅਤੇ ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ਼੍ਰੀ ਮੋਦੀ ਸਲੋਵਾਕੀਆ ਦੀ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਫਰਾਂਸ ਲਈ ਰਵਾਨਾ ਹੋ ਗਏ ਨੇ। ਇਹ G7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੀ ਲਗਾਤਾਰ 7ਵੀਂ ਅਤੇ ਭਾਰਤ ਦੀ 13ਵੀਂ ਭਾਗੀਦਾਰੀ ਹੋਏਗੀ। ਇਹ G7 ਸੰਮੇਲਨ ਭਾਰਤ ਲਈ ਬਹੁਤ ਰਣਨੀਤਿਕ ਮਹੱਤਵ ਰੱਖਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਵਿਸ਼ਵ ਮੰਚ 'ਤੇ ਗਲੋਬਲ ਸਾਊਥ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਮਜ਼ਬੂਤੀ ਨਾਲ ਬੁਲੰਦ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਅੱਜ ਸ਼ਾਮੀ ਪ੍ਰਧਾਨ ਮੰਤਰੀ ਦੇ ਪਹੁੰਚਣ 'ਤੇ ਉਹਨਾਂ ਦਾ ਰਸਮੀ ਤੌਰ 'ਤੇ ਸਵਾਗਤ ਕਰਨਗੇ। ਸਵਾਗਤ ਤੋਂ ਬਾਅਦ ਸ਼੍ਰੀ ਮੋਦੀ ਨਵੀਆਂ ਭਾਈਵਾਲੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਏਕਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਉੱਚ ਪੱਧਰੀ ਕਾਰਜ ਸੈਸ਼ਨ ਨੂੰ ਸੰਬੋਧਨ ਕਰਨਗੇ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਜਿਵੇਂ ਕਿ

ਖਬਰ ਦਿੱਤੀ ਜਾ ਚੁੱਕੀ ਹੈ। 52ਵਾਂ ਜੀ ਸਿਖਰ ਸੰਮੇਲਨ ਕੱਲ੍ਹ ਫਰਾਂਸ ਦੇ ਏਵਨ ਵਿੱਚ ਸ਼ੁਰੂ ਹੋਇਆ। ਇਸ ਵਿੱਚ ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਦੇ ਨੇਤਾ ਪ੍ਰਮੁੱਖ ਅੰਤਰਰਾਸ਼ਟਰੀ ਚੁਣੌਤੀਆਂ 'ਤੇ ਚਰਚਾ ਕਰ ਰਹੇ ਨੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਨੇ ਮੁੱਖ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਿਪਟਣ ਲਈ ਰਲ ਕੇ ਕੰਮ ਕਰਨ ਬਾਰੇ ਇੱਕ ਵਰਕਿੰਗ ਡਿਨਰ ਦੀ ਮੇਜ਼ਬਾਨੀ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਮੈਕਰੋਂ ਨੇ G7 ਦੇਸ਼ਾਂ ਦੇ ਨੇਤਾਵਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ। ਇਹਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ, ਯੂਰਪੀਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਫਾਨ ਡੇਰ ਲੇਨ ਅਤੇ ਯੂਰਪੀਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਲੋਵਾਕੀਆ ਦਾ ਉਹਨਾਂ ਦਾ ਦੌਰਾ ਭਾਰਤ ਅਤੇ ਸਲੋਵਾਕੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਆਪਣੀ ਯਾਤਰਾ ਦੀ ਸਮਾਪਤੀ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਬਹੁਤ ਲਾਭ ਪਹੁੰਚਾਉਣਗੇ। ਉਹਨਾਂ ਨੇ ਸਲੋਵਾਕ ਸਰਕਾਰ ਅਤੇ ਲੋਕਾਂ ਤੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ

0: ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਵਪਾਰਕ ਸਬੰਧ ਨੌਜਵਾਨਾਂ ਨੂੰ ਬਹੁਤ ਲਾਭ ਪਹੁੰਚਾਉਣਗੇ। ਉਹਨਾਂ ਨੇ ਸਲੋਵਾਕ ਸਰਕਾਰ ਅਤੇ ਲੋਕਾਂ ਤੋਂ ਮਿਲੇ ਪਿਆਰ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਾਈ ਗੋਵ ਦੀ ਇੱਕ ਪੋਸਟ ਸਾਂਝੀ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਲੋਕਾਂ ਲਈ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਚਨਬੱਧ ਹੈ ਤਾਂ ਜੋ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ। ਮਾਈ ਗੋਵ ਪੋਸਟ ਵਿੱਚ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀਆਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਬੁਨਿਆਦੀ ਢਾਂਚੇ 'ਚ ਸੁਧਾਰ ਨੇ ਗਤੀਸ਼ੀਲਤਾ ਨੂੰ ਤੇਜ਼ ਅਤੇ ਲੌਜਿਸਟਿਕਸ ਨੂੰ ਮਜ਼ਬੂਤ ਕੀਤਾ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹੇ ਨੇ। ਪੋਸਟ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵਧੇਰੇ ਸੰਪਰਕ ਨਾ ਸਿਰਫ ਦੂਰੀਆਂ ਘਟਾ ਰਿਹਾ ਸਗੋਂ ਮੌਕਿਆਂ ਦਾ ਵਿਸਥਾਰ ਵੀ ਕਰ ਰਿਹਾ ਅਤੇ ਇੱਕ ਵਧੇਰੇ ਖੁਸ਼ਹਾਲ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰ ਰਿਹਾ ਹੈ। 21 ਜੂਨ ਨੂੰ ਹੋਣ ਵਾਲੀ ਰਾਸ਼ਟਰੀ ਦਾਖਲਾ ਅਤੇ ਯੋਗਤਾ ਪ੍ਰੀਖਿਆ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ 'ਤੇ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਰਾਸ਼ਟਰੀ ਜਾਂਚ ਏਜੰਸੀ NTA ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੀਮਤ ਅਤੇ ਤੈਅ ਸਮੇਂ ਲਈ ਟੈਲੀਗ੍ਰਾਮ ਤੱਕ ਪਹੁੰਚ ਨੂੰ ਰੋਕਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। NTA ਨੇ ਕਿਹਾ ਕਿ ਪਾਬੰਦੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਦਿਨ ਤੱਕ ਅਤੇ ਉਸ ਤੋਂ ਤੁਰੰਤ ਬਾਅਦ ਲਾਗੂ ਰਹੇਗੀ। ਏਜੰਸੀ ਨੇ ਅੱਗੇ ਕਿਹਾ ਕਿ ਟੈਲੀਗ੍ਰਾਮ ਨੂੰ 30 ਤਰੀਕ ਤੱਕ ਪਹਿਲਾਂ ਤੋਂ ਪੋਸਟ ਕੀਤੇ ਗਏ ਸੁਨੇਹਿਆਂ ਨੂੰ ਐਡਿਟ ਕਰਨ ਦੀ ਸੁਵਿਧਾ ਨੂੰ ਵੀ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਏਜੰਸੀ ਅਨੁਸਾਰ ਇਹ ਕਦਮ ਉਸ ਸਹੂਲਤ ਨੂੰ ਰੋਕਣ ਲਈ ਚੁੱਕਿਆ ਗਿਆ ਜਿਸ ਦੀ ਕਥਿਤ ਤੌਰ 'ਤੇ ਰਾਸ਼ਟਰੀ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੇ ਝੂਠੇ ਦਾਅਵਿਆਂ ਲਈ ਦੁਰਵਰਤੋਂ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਭਾਰਤੀ ਵਿਲੱਖਣ ਪਛਾਣ ਅਥਾਰਟੀ UIDAI ਵੱਲੋਂ ਜਾਰੀ ਕੀਤੇ ਗਏ ਆਧਾਰ ਕਾਰਡ ਦੀ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਪਟੀਸ਼ਨ ਵਿੱਚ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਇਸ ਦੀ ਵਰਤੋਂ ਸਿਰਫ ਪਛਾਣ ਤਸਦੀਕ ਤੱਕ ਸੀਮਤ ਰੱਖੀ ਜਾਏ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕੇਂਦਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਟਿਸ ਜਾਰੀ ਕੀਤੇ ਨੇ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਫਾਰਮ 6 ਤਹਿਤ ਮੌਜੂਦਾ ਤਸਦੀਕ ਵਿਧੀ ਨਾਕਾਫੀ ਹੈ ਅਤੇ ਉਚਿਤ ਸਹਾਇਕ ਦਸਤਾਵੇਜ਼ਾਂ ਤੋਂ ਬਿਨਾਂ ਵੀ ਵਿਅਕਤੀਆਂ ਨੂੰ ਚੋਣ ਡਾਟਾਬੇਸ ਵਿੱਚ ਸ਼ਾਮਲ ਕਰਨ ਦਾ ਕਾਰਨ ਬਣ ਸਕਦੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸਿਰਫ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਤ ਰਹਿੰਦਾ ਹੈ ਤਾਂ ਇਸ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਹਰੀਸ਼ ਪਰਵਥਨੇਨੀ ਨੇ ਸੁਰੱਖਿਆ ਪ੍ਰੀਸ਼ਦ 'ਚ ਸੁਧਾਰਾਂ 'ਤੇ ਅੰਤਰ ਸਰਕਾਰੀ ਸਲਾਹਕਾਰ ਮੀਟਿੰਗ ਵਿੱਚ ਇਹ ਬਿਆਨ ਦਿੱਤਾ। ਉਹਨਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿੱਚ ਜ਼ਰੂਰੀ ਸੁਧਾਰਾਂ 'ਤੇ ਅਤੇ ਸਿਰਫ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣਾ ਨਾਕਾਫੀ ਹੈ।
1: यदि संयुक्त राष्ट्र सुरक्षा परिषद में सुधार सिर्फ अस्थायी सदस्य देशों के विस्तार तक ही सीमित रहता है तो ये सुधार अधूरे और नाकाम साबित होंगे। इससे मौजूदा 5 स्थायी सदस्यों की निर्णय लेने की शक्ति संरचना में कोई बुनियादी बदलाव नहीं आएगा। सुरक्षा परिषद और सदस्य देश लंबे समय से सार्थक सुधारों का इंतजार कर रहे हैं।
0: ਉਹਨਾਂ ਕਿਹਾ ਕਿ ਭਾਰਤ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਵਧੇਰੇ ਸੰਤੁਲਨ ਅਤੇ ਸਮਾਨਤਾ ਲਿਆਉਣ ਲਈ ਸਥਾਈ ਮੈਂਬਰਾਂ ਦੀ ਗਿਣਤੀ ਵਿੱਚ ਵਾਧੇ ਦੀ ਲਗਾਤਾਰ ਵਕਾਲਤ ਕੀਤੀ ਹੈ। ਓਮਾਨ ਤੱਟ 'ਤੇ ਇੱਕ ਦੁਖਦਾਈ ਸਮੁੰਦਰੀ ਘਟਨਾ ਤੋਂ ਬਾਅਦ MT ਸੈਟਬੇਲੋ ਦੇ ਭਾਰਤੀ ਚਾਰਕ ਦਲ ਦੇ 21 ਮੈਂਬਰ ਸੁਰੱਖਿਅਤ ਘਰ ਵਾਪਸ ਆ ਗਏ ਨੇ। ਓਮਾਨ ਦੇ ਮਸਕਟ ਵਿੱਚ ਭਾਰਤੀ ਦੂਤਕਾਰ ਨੇ ਅੱਜ ਕਿਹਾ ਕਿ ਰਾਜਦੂਤ ਨੇ ਬਚਾਏ ਗਏ ਮੈਂਬਰਾਂ ਨਾਲ ਉਹਨਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਦੂਤਕਾਰ ਨੇ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਪੂਲ ਏ ਦੇ ਆਪਣੇ ਦੂਜੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਕਪਤਾਨ ਸਲੀਮਾ ਟੇਟੇ ਅਤੇ ਲਾਲ ਰੈਮਸਿਆਮੀ ਨੇ ਭਾਰਤ ਲਈ ਮਹੱਤਵਪੂਰਨ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 6 ਅੰਕਾਂ ਨਾਲ ਪੂਲ ਏ ਵਿੱਚ ਸਿਖਰ 'ਤੇ ਪਹੁੰਚ ਗਿਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰਗੂਏ ਖਿਲਾਫ ਹੋਏਗਾ। ਫੀਫਾ ਵਿਸ਼ਵ ਕੱਪ 2026 ਵਿੱਚ ਕੇਪ ਵਰਡੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਫੁੱਟਬਾਲ 'ਚ ਵੱਡੀ ਤਾਕਤ ਸਪੇਨ ਨੂੰ ਬਰਾਬਰੀ 'ਤੇ ਰੋਕ ਦਿੱਤਾ ਹੈ। ਦੋਹਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ। ਇੱਕ ਹੋਰ ਮੈਚ ਵਿੱਚ ਬੈਲਜੀਅਮ ਅਤੇ ਮਿਸਰ ਵਿਚਕਾਰ ਸੀਐਟਲ ਸਟੇਡੀਅਮ ਵਿੱਚ ਖੇਡਿਆ ਗਿਆ ਮੈਚ ਵੀ 1-1 ਦੀ ਬਰਾਬਰੀ 'ਤੇ ਖਤਮ।

ਹੋਇਆ। ਸਾਊਦੀ ਅਰਬ ਅਤੇ ਉਰਗੇ ਵਿਚਕਾਰ ਅੱਜ ਗਰੁੱਪ ਐਚ ਦਾ ਪਹਿਲਾ ਮੈਚ ਵੀ 1-1 ਦੀ ਬਰਾਬਰੀ 'ਤੇ ਰਿਹਾ ਹੈ। ਤੇਜ਼ ਗੇਂਦਬਾਜ਼ ਅਸ਼ੋਕ ਸ਼ਰਮਾ ਨੂੰ ਸ੍ਰੀਲੰਕਾ ਵਿੱਚ ਖੇਡੀ ਜਾ ਰਹੀ ਇੱਕ ਰੋਜ਼ਾ ਕ੍ਰਿਕਟ ਤਿਕੋਣੀ ਲੜੀ ਲਈ ਇੰਡੀਆ ਏ ਟੀਮ ਵਿੱਚ ਸ਼ਾਮਲ ਕੀਤਾ ਗਿਆ। ਉਹ ਜ਼ਖਮੀ ਜੁਦਵੀਰ ਸਿੰਘ ਦੀ ਥਾਂ ਲੈਣਗੇ। ਇੰਡੀਆ ਏ ਨੇ ਲੜੀ ਵਿੱਚ ਲਗਾਤਾਰ 2 ਮੈਚ ਹਾਰੇ ਨੇ। ਇੰਡੀਆ ਏ ਦਾ ਅਗਲਾ ਮੈਚ ਕੱਲ੍ਹ ਦੰਬੂਲਾ ਵਿੱਚ ਅਫਗਾਨਿਸਤਾਨ ਏ ਵਿਰੁੱਧ ਹੋਏਗਾ। ਦੱਖਣੀ ਕੈਲੀਫੋਰਨੀਆ ਦੇ ਮੁਜਾਵੇ ਵਿੱਚ ਅਮਰੀਕੀ ਹਵਾਈ ਸੈਨਾ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਬਾਅਦ ਇੱਕ B-52 ਬੋਂਬਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਵਿੱਚ ਸਵਾਰ ਸਾਰੇ 8 ਲੋਕ ਮਾਰੇ ਗਏ ਨੇ। ਅਮਰੀਕੀ ਫੌਜ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 11:20 'ਤੇ ਐਡਵਰਡਸ ਏਅਰਫੋਰਸ ਬੇਸ 'ਤੇ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਹੰਗਾਮੀ ਅਮਲਾ ਮੌਕੇ 'ਤੇ ਤੁਰੰਤ ਪਹੁੰਚ ਗਿਆ। ਇਸ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਹਾਲਾਂ ਪਤਾ ਨਹੀਂ ਲੱਗ ਸਕਿਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ ਦੇ ਜਵਾਬ ਮੰਗਿਆ ਜਿਸ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਅਤੇ ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਮੈਂ ਸੀ ਛੱਡਕੇ ਰਿਸ਼ਤੇ ਨਾਲੇ ਪਿੰਡ ਦੇ ਹਾਣੀ, ਪਤਾ ਨਹੀਂ ਕਿਹੜੀ ਰਾਤ ਸਾਡੀ ਆਖਰੀ ਹੋ ਜਾਣੀ। ਐਡਾ ਜਿਗਰਾ ਰੱਖ ਕੇ ਤਾਂ ਸਿਰਫ ਫੌਜੀ ਹੀ ਆਪਣੀ ਜ਼ਿੰਦਗੀ ਬਿਤਾ ਸਕਦੇ ਨੇ। ਅੱਜ ਦੀ ਡੇਟ ਵਿੱਚ ਤਾਂ ਹਰ ਕੋਈ ਆਪਣੇ ਸਾਹ ਨੂੰ, ਆਪਣੇ ਜੀਵਨ ਨੂੰ, ਆਪਣੇ ਸਾਹਾਂ ਨੂੰ ਇੰਨਾ ਸੰਜੋ ਕੇ ਰੱਖਦਾ ਹੈ ਕਿ ਕਿਤੇ ਅਗਲਾ ਸਾਹ ਮੇਰਾ ਆਖਰੀ ਸਾਹ ਹੀ ਨਾ ਨਿਕਲ ਜਾਵੇ। ਸੋ ਦੋਸਤੋ, ਜਿਗਰੇ ਰੱਖਣਾ ਆਮ ਵਿਅਕਤੀ ਦਾ ਕੰਮ ਨਹੀਂ, ਇਹ ਤਾਂ ਸਿਰਫ ਇੱਕ ਫੌਜੀ ਹੀ ਆਪਣੇ ਜਿਗਰੇ ਨੂੰ ਸਖਤ ਰੱਖ ਕੇ ਅਤੇ ਉਹਦੇ ਘਰ ਦੇ ਫੌਜੀ ਨੂੰ ਦਿਲ ਕੱਢ ਕੇ ਸਰਹੱਦਾਂ 'ਤੇ ਭੇਜ ਸਕਦੇ ਨੇ। ਸੋ ਹੁਣੇ ਤੁਸੀਂ ਸੁਣ ਰਹੇ ਸੀ ਬਾਲਿਕਾ ਵਧੂ ਫਿਲਮ ਦਾ ਇੱਕ ਗੀਤ, ਆਵਾਜ਼ ਅਮਿਤ ਕੁਮਾਰ ਦੀ ਸੀ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਸ਼ਾਗਿਰਦ 'ਚੋਂ ਲਿਆ ਗਿਆ, ਆਵਾਜ਼ ਲਤਾ ਮੰਗੇਸ਼ਕਰ ਦੀ।

ਰਮਜ਼ਾ ਰਲੀਆਂ ਚੰਗੀਆਂ ਨੇ, ਜੰਗਾਂ ਟਲੀਆਂ ਹੀ ਚੰਗੀਆਂ ਨੇ। ਸੋ ਫੌਜੀ ਵੀਰੋ, ਅਸੀਂ ਤਾਂ ਇਹ ਉਮੀਦ ਕਰਦੇ ਹਾਂ ਕਿ ਨਾ ਹੀ ਜੰਗਾਂ ਲੜਨ ਅਤੇ ਨਾ ਹੀ ਸਾਰੇ ਪਾਸੇ ਖੂਨ ਖਰਾਬਾ ਹੋਵੇ, ਅਤੇ ਜੰਗਾਂ ਹਮੇਸ਼ਾ ਟਲੀਆਂ ਹੀ ਰਹਿਣ, ਸਾਰੇ ਸੁੱਖ ਸ਼ਾਂਤੀ ਦੇ ਨਾਲ ਆਪਣੇ ਘਰਾਂ 'ਚ ਆਪਣੇ ਜੀਆਂ ਦੇ ਨਾਲ ਸੁਖੀ ਵਸਣ। ਸੋ ਫੌਜੀ ਵੀਰਾਂ ਲਈ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ, ਫਿਲਮ ਬਲੈਕਮੇਲ 'ਚੋਂ ਲਿਆ ਗਿਆ, ਆਵਾਜ਼ ਕਿਸ਼ੋਰ ਕੁਮਾਰ ਦੀ।

ਫੌਜੀ ਵੀਰੋ, ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦੀ ਆਪਣੀ ਦੋਸਤ ਵੀਨਸ ਨੂੰ ਇਜਾਜ਼ਤ ਦਿਓ। ਜੈ ਹਿੰਦ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਮਦਨ ਲਾਲ ਚੰਚਲ ਅਤੇ ਸਾਥੀਆਂ ਕੋਲੋਂ ਮਾਤਾ ਦੀਆਂ ਭੇਟਾਂ ਸੁਣ ਰਹੇ ਹੋ। ਆਓ ਸੁਣਦੇ ਹਾਂ ਇਹਨਾਂ ਕੋਲੋਂ ਹੀ ਇੱਕ ਹੋਰ ਭੇਟ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਮਦਨ ਲਾਲ ਚੰਚਲ ਅਤੇ ਸਾਥੀਆਂ ਕੋਲੋਂ ਮਾਤਾ ਦੀਆਂ ਭੇਟਾਂ ਸੁਣੀਆਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜਣ ਵਾਲੇ ਨੇ। ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮੀ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਦੁਪਹਿਰ ਦੇ 3 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ 2 ਦਿਨਾਂ ਦੌਰੇ 'ਤੇ ਅੱਜ ਫਰਾਂਸ ਦੇ ਇਵਿਆਨ ਪਹੁੰਚਣਗੇ। ਸ਼੍ਰੀ ਮੋਦੀ ਨੇ ਕਿਹਾ ਹੈ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ 'ਚ ਰਿਕਾਰਡ ਸੁਧਾਰ ਹੋਇਆ ਹੈ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਅਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਹੈ ਜਿਸ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਨਿਵਾਸ ਅਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਵਿਸਥਾਰ ਸਿਰਫ਼ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਿਤ ਰਹਿੰਦਾ ਹੈ ਤਾਂ ਇਸ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਦਵਾਈਆਂ ਸੰਬੰਧੀ ਨੇਮ 1945 ਵਿੱਚ ਸੋਧ ਕਰਦਿਆਂ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਮੈਡੀਕਲ ਸਟੋਰਾਂ ਵੱਲੋਂ ਕਫ ਸਿਰਪ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀਆਂ ਭਲਾਈ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਬਿਰਧ ਘਰਾਂ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਤੰਤਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਨੇ। ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਕੁਦਰਤ ਫੋਟੋਗ੍ਰਾਫੀ ਦਿਵਸ ਦੇ ਮੌਕੇ 'ਤੇ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਹੈ। ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਅੱਜ ਸਵੇਰੇ ਫਾਜ਼ਿਲਕਾ, ਮਾਨਸਾ ਅਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ।

ਇਹ ਸਨ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹੈ ਤੁਹਾਡੀ ਹੋਸਟ ਜਸਵਿੰਦਰ ਕੌਰ।

0: ਗੀਤ ਹੈ ਜੀ ਚਿੱਠੀ ਆਈ ਹੈ ਚਿੱਠੀ ਆਈ ਹੈ। ਸਾਡੇ ਪ੍ਰੋਗਰਾਮ ਵਿੱਚ ਵੀ ਸਾਡੇ ਸਰੋਤਿਆਂ ਦੀਆਂ ਢੇਰ ਸਾਰੀਆਂ ਚਿੱਠੀਆਂ ਆਈਆਂ ਨੇ ਅਤੇ ਆਉਂਦੀਆਂ ਰਹਿੰਦੀਆਂ ਨੇ। ਅਸੀਂ ਇਹਨਾਂ ਨੂੰ ਸਿਰ ਮੱਥੇ ਸਵੀਕਾਰ ਕਰਦੇ ਹਾਂ। ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਸਰੋਤੇ ਸਾਨੂੰ ਇੰਨੀਆਂ ਸਾਰੀਆਂ ਚਿੱਠੀਆਂ ਲਿਖਦੇ ਨੇ। ਇਹ ਚਿੱਠੀਆਂ ਸਿਰਫ ਇੱਕ ਸੁਨੇਹਾ ਹੀ ਨਹੀਂ ਹੁੰਦਾ ਬਲਕਿ ਤੁਹਾਡਾ ਪਿਆਰ ਹੈ ਜੋ ਰੋਜ਼ ਆਪਣੀ ਚਿੱਠੀ ਦੀ ਉਡੀਕ ਹੁੰਦੀ ਹੈ। ਅਤੇ ਤੁਹਾਨੂੰ ਆਪਣੇ ਨਾਮ ਅਤੇ ਪਤੇ ਵਿੱਚ ਪ੍ਰੋਗਰਾਮ ਵਿੱਚ ਆਪਣਾ ਨਾਮ ਅਤੇ ਪਤਾ ਸੁਣ ਕੇ ਬਹੁਤ ਖੁਸ਼ੀ ਮਿਲਦੀ ਹੈ ਅਤੇ ਅਸੀਂ ਤੁਹਾਡੀ ਖੁਸ਼ੀ ਨੂੰ ਹੋਰ ਦੁੱਗਣਾ ਕਰਾਂਗੇ। ਅੱਜ ਹੋਰ ਅਸੀਂ ਚਿੱਠੀਆਂ ਲਵਾਂਗੇ, ਹੋਰ ਤੁਹਾਡੇ ਨਾਮ ਪਤਾ ਪੜਾਂਗੇ, ਤੁਹਾਡੇ ਲਿਖੇ ਹੋਏ ਰਿਸ਼ਤੇਦਾਰਾਂ ਦੇ ਨਾਮ ਜਿਨ੍ਹਾਂ ਦਾ ਤੁਸੀਂ ਨਾਮ ਵਿੱਚ ਲਿਖੋ, ਤੁਹਾਡੇ ਫਰਮਾਇਸ਼ੀ ਗੀਤ ਤੁਹਾਨੂੰ ਸੁਣਾਵਾਂਗੇ। ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਪੂਰਾ ਮਨੋਰੰਜਨ ਕੀਤਾ ਜਾਵੇ ਪੰਜਾਬੀ ਗੀਤਾਂ ਦੇ ਨਾਲ। ਪ੍ਰੋਗਰਾਮ ਪੇਸ਼ ਹੈ ਚਿੱਠੀਆਂ ਮਿੱਠੀਆਂ। ਸਾਡੇ ਕੋਲ ਪਹਿਲੀਆਂ ਚਿੱਠੀਆਂ ਆਈਆਂ ਹੈ ਜੀ ਸ਼੍ਰੀ ਕਰਨਪੁਰ ਰਾਜਸਥਾਨ ਤੋਂ। ਸ਼ਿਵ ਕੁਮਾਰ ਸੇਠੀ, ਸੁਨੀਤਾ ਸੇਠੀ, ਕਮਲ ਸੇਠੀ, ਜੋਤੀ ਸੇਠੀ, ਸ਼ਬਦ ਸੇਠੀ, ਬਾਣੀ ਸੇਠੀ, ਸੇਠੀ ਰਾਜੂ ਟੁਟੇਜਾ ਮਾਫੀ ਕਲਾਂ ਤੋਂ, ਪਿੰਡ ਦੌਲਤਪੁਰ ਨਵਾਂਸ਼ਹਿਰ, ਪ੍ਰੀਥੀ ਸਿੰਘ ਦੁੱਗਲ, ਭਜਨ ਕੌਰ, ਨਵਦੀਪ ਦੁੱਗਲ, ਅਰਮਾਨ ਦੁੱਗਲ, ਕ੍ਰਿਤਿਕਾ, ਗੁਰਲੀਨ, ਪੱਬੂ ਦੁੱਗਲ ਅਤੇ ਕਾਲੂ ਪੇਂਟਰ, ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਦੀਪ ਭਾਟੀਆ ਅਤੇ ਬੱਪੀ ਭਾਟੀਆ, ਚੱਕਲਾ ਬਾਜ਼ਾਰ ਸਮਾਣਾ ਤੋਂ ਲਿਖ ਰਹੇ ਨੇ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਅਤੇ ਇਹਨਾਂ ਸਾਰਿਆਂ ਨੂੰ ਸਾਨੂੰ ਕਿਹਾ ਹੈ ਜੀ ਸਾਨੂੰ ਦਿਲ ਜੀ ਦੀ ਸਾਂਝ 'ਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਲਓ ਜੀ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪੇਸ਼ ਹੈ ਦਿਲ ਜੀ ਦੀ ਆਵਾਜ਼ 'ਚ ਇਹ ਗੀਤ।
1: Honey sing, honey sing, honey sing, the next level.

ਜੀ ਇਹ ਗੱਲ ਬਿਲਕੁਲ ਸਹੀ ਹੈ ਜੀ, ਪੰਜਾਬੀਆਂ ਦੀ ਸ਼ਾਨ ਹੀ ਵੱਖਰੀ ਆ ਅਤੇ ਦੂਰੋਂ ਹੀ ਪਹਿਚਾਣੇ ਜਾਂਦੇ ਨੇ ਕਿ ਇਹ ਪੰਜਾਬੀ ਨੇ, ਕਿਉਂਕਿ ਮਨ ਦੇ ਵੀ ਸਾਫ਼ ਨੇ, ਹਰ ਗੱਲ ਦੇ ਸਾਫ਼ ਨੇ ਔਰ ਹਰ ਕੰਮ ਇਮਾਨਦਾਰੀ ਨਾਲ ਕਰਦੇ ਨੇ। ਕਿਹਾ ਜਾਂਦਾ ਹੈ ਕਿ ਆਪਣੀ ਇੱਜ਼ਤ ਖੁਦ ਕਰੋ, ਘੱਟ ਬੋਲੋ, ਸਾਫ਼ ਬੋਲੋ ਅਤੇ ਆਪਣੇ ਮੂੰਹ 'ਤੇ ਆਪਣੀ ਤਾਰੀਫ਼ ਨਾ ਕਰੋ, ਇਹ ਬਿਲਕੁਲ ਫਜ਼ੂਲ ਹੈ। ਇਸੇ ਕਰਕੇ ਜਿਹੜੇ ਪੰਜਾਬੀ ਆ ਇਹਨਾਂ ਦੀ ਵੀ ਸ਼ਾਨ ਇੱਦਾਂ ਦੀ ਆਈ ਕਿ ਕਿਸੇ ਨੂੰ ਦੱਸਣਾ ਨਹੀਂ ਪੈਂਦਾ, ਇਹਨਾਂ ਦੇ ਵਿਵਹਾਰ ਤੋਂ ਹੀ ਪਤਾ ਚੱਲ ਜਾਂਦਾ ਆ ਕਿ ਇਹ ਪੰਜਾਬੀ ਹੈ। ਇਸ ਦੇ ਨਾਲ ਹੀ ਸਾਡੇ ਕੋਲ ਚਿੱਠੀਆਂ ਦੇ ਪਿਟਾਰੇ ਵਿੱਚ ਅਗਲੀਆਂ ਚਿੱਠੀਆਂ ਆਈਆਂ ਨੇ ਜੀ। ਪਿੰਡ ਘੁੜਿਆਣਾ ਤੋਂ ਕੁਲਦੀਪ ਤਿੰਗੜਾ, ਵਿਸ਼ਾਲ ਤਿੰਗੜਾ, ਸੁਮਿਤ, ਸੋਹਨ ਲਾਲ ਰਾਠੀ, ਇਸਲਾਮ ਵਾਲਾ, ਕਵਿਤਾ ਰਾਣੀ, ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ ਬੂਕ, ਕੌਸ਼ਲਿਆ ਰਾਣੀ, ਗੁਰਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ, ਕੀਰਤ, ਭੂਸ਼ਣ ਖੇੜਾ, ਬਲਬੀਰ, ਜਸ਼ਨ ਬੂਕ ਅਤੇ ਪੂਰਾ ਹੀ ਬੂਕ ਪਰਿਵਾਰ। ਸਤਿ ਸ਼੍ਰੀ ਅਕਾਲ ਲਿਖੀ ਆ ਜੀ, ਇਹ ਲਿਖਣ ਵਾਲੇ ਆ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਦਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ, ਮੇਹਰ ਨਗਰ ਉਮਰ ਖੇਡ ਮਹਾਰਾਸ਼ਟਰ ਤੋਂ ਅਭਿਜੀਤ ਗਵਾਨਕਰ, ਸ਼੍ਰੀਮਤੀ ਸਰਿਤਾ ਗਵਾਨਕਰ, ਪ੍ਰਿੰਸ ਏਕਾਂਸ਼, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪਰਨੀਤਾ, ਅਰਜੁਨ ਗਵਾਨਕਰ, ਆਕਾਰ ਹਾਈਟਸ ਬਹਾਦੁਰਾਪੁਰ ਨਾਗਪੁਰ ਤੋਂ ਵਿਸ਼ਾਲੀ ਸ਼ੈਲੇਸ਼ ਗਵਾਨਕਰ, ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ। ਅਤੇ ਲਓ ਜੀ, ਇਹਨਾਂ ਸਾਡੇ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਇਹਨਾਂ ਨੂੰ ਤੁਹਾਨੂੰ ਸਭ ਨੂੰ ਸੁਣਾਉਣ ਜਾ ਰਹੀ ਹਾਂ ਜੀ, ਜਸਬੀਰ ਜੱਸੀ ਦੇ ਵਾਸ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਤੁਸੀਂ ਵੀ ਆਪਣੀਆਂ ਚਿੱਠੀਆਂ ਫਰਮਾਇਸ਼ੀ ਪੰਜਾਬੀ ਗੀਤਾਂ ਦੀਆਂ ਚਿੱਠੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ। ਆਪ ਵੀ ਸੁਣੋ, ਆਪਣੇ ਰਿਸ਼ਤੇਦਾਰਾਂ ਨੂੰ ਸੁਣਾਓ, ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਸੁਣਾਓ ਜਿਨ੍ਹਾਂ 'ਤੇ ਤੁਸੀਂ ਨਾਮ ਲਿਖ ਕੇ ਭੇਜਦੇ ਉਹਨਾਂ ਨੂੰ, ਕਿ ਤੁਸੀਂ ਆਪ ਵੀ ਚਿੱਠੀਆਂ ਪਾਇਆ ਕਰੋ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਸਭ ਨੂੰ ਪਤਾ ਹੈ ਜੀ, ਦੁਪਹਿਰ ਦੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਆਉਂਦਾ ਹੈ, ਅਤੇ ਉਹਦੇ ਵਿੱਚ ਅਸੀਂ ਤੁਹਾਡੀ ਫਰਮਾਇਸ਼ੀ ਪੰਜਾਬੀ ਗੀਤ ਤੁਹਾਨੂੰ ਸੁਣਾਉਂਦੇ ਹਾਂ। ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ ਜੀ 144001। ਇਸ ਦੇ ਨਾਲ ਹੀ ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਹੈ ਜੀ। ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੀਰ ਸਿੰਘ, ਜਗਤਾਰ ਗਿੱਲ, ਧਰਮਿੰਦਰ ਸ਼ਰਮਾ। ਟਾਲੀਵਾਲਾ ਜੱਟਾਂ ਤੋਂ ਸਾਹਿਬਜੀਤ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ, ਜਸਵੀਰ ਰੇਖਾ, ਹਰਜਿੰਦਰ ਸ਼ਿੰਦਾ, ਜਸਵੀਰ ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਲਿਖ ਰਹੇ ਨੇ। ਗੱਗੜ ਨੇੜੇ ਹਾਜੀਪੁਰ ਤੋਂ ਕਹਿਰ ਸਿੰਘ, ਚਿਤਰਾਮ, ਮੋਹਨ, ਗੁਰਮੇਲ ਅਤੇ ਬਾਕੀ ਸਾਰੇ ਗੱਗੜ ਵਾਲੇ। ਅਤੇ ਇਹਨਾਂ ਸਾਰਿਆਂ ਦੀ ਰਲੀ ਮੁਲੀ ਫਰਮਾਇਸ਼ 'ਤੇ, ਸਾਡੇ ਸਰੋਤਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਸੀਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਸਤਿੰਦਰ ਸਰਤਾਜ ਦੇ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਪੇਸ਼ ਹੈ ਜੀ ਫਿਰ ਤੁਹਾਡਾ ਚਿੱਠੀਆਂ ਦਾ ਸਿਲਸਿਲਾ। ਅਸੀਂ ਇਸ ਦੇ ਨਾਲ ਹੀ ਆਪਣੇ ਸਰੋਤਿਆਂ ਨਾਲ ਛੋਟੇ ਛੋਟੇ ਜ਼ਿੰਦਗੀ ਨਾਲ ਜਿਹੜੀਆਂ ਗੱਲਾਂ ਸ਼ੇਅਰ ਕਰਦੇ ਹਾਂ, ਜਿਵੇਂ ਕਿ ਆਪਣੀ ਕਹਿੰਦੇ ਤਾਰੀਫ ਸਾਨੂੰ ਆਪ ਨਹੀਂ ਕਰਨੀ ਚਾਹੀਦੀ ਕਿਉਂਕਿ ਖੁਸ਼ਬੂ ਆਪ ਹੀ ਦੱਸ ਦਿੰਦੀ ਹੈ ਕਿ ਫੁੱਲ ਕਿਹੜਾ ਹੈ। ਸਾਨੂੰ ਆਪਣੇ ਗੁਣਾਂ ਦਾ ਢਿੰਡੋਰਾ ਨਹੀਂ ਪਿੰਡਣਾ ਚਾਹੀਦਾ ਕਿਉਂਕਿ ਦੁਨੀਆਂ ਨੂੰ ਆਪਣੇ ਆਪ ਤੁਹਾਡੀ ਕੀਮਤ ਪਤਾ ਚੱਲੇ ਅਤੇ ਆਪ ਉਹਨਾਂ ਨੂੰ ਆਪਣੇ ਮੂੰਹਾਂ ਮਿੱਠੂ ਨਾ ਬਣੋ, ਨਾ ਆਪਣੇ ਬਾਰੇ ਦੱਸੋ ਅਤੇ ਆਪਣੀ ਕੁਆਲਿਟੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਓ, ਆਪਣੇ ਵਿਵਹਾਰ ਨੂੰ ਆਪਣੇ ਸਲੀਕੇ ਨੂੰ ਵਧੀਆ ਕਰੋ, ਆਪਣੀਆਂ ਕੁਆਲਿਟੀਜ਼ ਨੂੰ ਵਧਾਓ ਤਾਂ ਕਿ ਦੁਨੀਆਂ ਨੂੰ ਆਪਣੇ ਆਪ ਪਤਾ ਚੱਲੇ ਜੀ ਹਾਂ ਬਈ ਉਹ ਤਾਂ ਬੰਦਾ ਇੱਥੇ ਤਾਂ ਇੱਥੇ ਪਹੁੰਚ ਗਿਆ, ਇੱਦਾਂ ਜੀ ਅਸੀਂ ਤਾਂ ਐਵੇਂ ਜੇ ਸਮਝਦੇ ਸੀ ਤਾਂ ਬਹੁਤ ਮਹਾਨ ਚੀਜ਼ ਨਿਕਲੀ। ਅਤੇ ਆਪਣੀ ਮੰਜ਼ਿਲ ਵੱਲ ਵਧਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਜ਼ਿਆਦਾ ਮਿਹਨਤ ਕਰਨੀ ਪਈ ਅਤੇ ਦਿਨ ਰਾਤ ਨਹੀਂ ਸਾਨੂੰ ਦੇਖਣਾ ਚਾਹੀਦਾ ਅਤੇ ਆਪਣੀ ਕੀਮਤ ਇੱਦਾਂ ਹੀ ਸਾਨੂੰ ਵਧਾਉਣੀ ਪੈਂਦੀ ਆ ਅਤੇ ਉਹ ਔਖੇ ਸੌਖੇ ਰਾਹਾਂ 'ਚੋਂ ਲੰਘ ਕੇ ਹੀ ਕਰ ਸਕਦੇ ਹਾਂ। ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਹੀ ਅਸੀਂ ਤੁਹਾਡੀਆਂ ਚਿੱਠੀਆਂ ਲੈ ਰਹੇ ਹਾਂ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀਲੋਟ, ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ ਅਤੇ ਮੂਰਤੀ ਰਾਣੀ, ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਪੈਂਡੀ, ਸੌਰਵ, ਸ਼ਾਈਨਾ ਅਤੇ ਨਿਵਾਨ ਸ਼ਰਮਾ, ਬਠਿੰਡਾ ਰੋਡ ਡੱਬ ਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ, ਮਾਡਲ ਟਾਊਨ ਕਰਨਾਲ ਤੋਂ ਸੁਧੀਰ ਜੱਗੀ ਦੁਆ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਕਿਰਨ ਠਾਕੁਰ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਐਮ ਡੀ ਸ਼ਰਮਾ ਅਤੇ ਮੀਨਾਕਸ਼ੀ ਤਿਵਾੜੀ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕੁਲਦੀਪ ਮਾਨਕ ਜੀ ਦੀ ਆਵਾਜ਼ 'ਚ।

ਜੀ ਇਹ ਗੱਲ ਬਿਲਕੁਲ ਸੱਚ ਹੈ ਜੀ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਚਾਹੇ ਸਾਡੀ ਇਨਸਾਨਾਂ ਦੀ ਮਾਂ ਹੋਵੇ, ਜਿਹੜੀ ਕਿ ਆਪ ਚਾਹੇ ਅਚਾਰ ਨਾ ਖਾ ਲੈ ਲੇਕਿਨ ਆਪਣੇ ਬੱਚਿਆਂ ਲਈ ਦਾਲ ਸਬਜ਼ੀ ਜ਼ਰੂਰ ਰੱਖਦੀ ਹੈ। ਆਪ ਗਿੱਲੀ ਥਾਂ 'ਤੇ ਪੈਂਦੀ ਹੈ ਅਤੇ ਬੱਚਿਆਂ ਨੂੰ ਕਹਿ ਦਿੰਦੀ ਕਿ ਨਹੀਂ ਸੁੱਕੀ ਜਗ੍ਹਾ ਤਾਂ ਪੈ ਪਏ। ਅਤੇ ਮਾਂ ਸਿਰਫ ਇਹ ਇਨਸਾਨਾਂ ਵਾਲੀ ਨਹੀਂ, ਇਹ ਚਾਹੇ ਅਸੀਂ ਬਿੱਲੀਆਂ ਹੀ ਲੈ ਲਈਏ ਕਿ ਬਿੱਲੀਆਂ ਵੀ ਆਪਣੇ ਬੱਚਿਆਂ ਦੀ ਬੜੀ ਕੇਅਰ ਕਰਦੀਆਂ ਨੇ, ਅਤੇ ਬਾਰਿਸ਼ਾਂ ਦੇ ਮੌਸਮ ਦੇ ਵਿੱਚ ਪੰਛੀ ਵੀ ਆਪਣੀ ਇਹੋ ਜਿਹੀ ਸੁਰੱਖਿਅਤ ਜਗ੍ਹਾ 'ਤੇ ਆਲ੍ਹਣੇ ਬਣਾਉਂਦੇ ਨੇ ਕਿ ਤਾਂ ਹੀ ਤਾਂ ਕਿ ਉਹਨਾਂ ਦੇ ਬੱਚੇ ਸੇਫ ਰਹਿ ਸਕਣ। ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਦਰੱਖਤਾਂ ਦੇ ਵਿੱਚ ਉਹ ਇੰਨੇ ਸੋਹਣੇ ਤਰੀਕੇ ਨਾਲ ਆਪਣੇ ਆਲ੍ਹਣੇ ਬਣਾਉਂਦੇ ਨੇ ਕਿ ਉਹਨਾਂ ਦੇ ਬੱਚਿਆਂ ਤੱਕ ਪਾਣੀ ਬਿਲਕੁਲ ਨਹੀਂ ਪਹੁੰਚਦਾ, ਮੀਂਹ ਦਾ ਕੋਈ ਅਸਰ ਨਹੀਂ ਹੁੰਦਾ, ਉਹ ਮਾਂ ਹੀ ਕਰ ਸਕਦੀ ਹੈ। ਸੋ ਮਾਂ ਚਾਹੇ ਜਿਸ ਮਰਜ਼ੀ ਰੂਪ 'ਚ ਹੋਵੇ, ਚਾਹੇ ਪੰਛੀਆਂ ਦੀ ਹੋਵੇ, ਚਾਹੇ ਸਾਡੇ ਇਨਸਾਨਾਂ ਦੀ ਹੋਵੇ, ਚਾਹੇ ਜਾਨਵਰ 'ਚ ਹੋਵੇ, ਹਰ ਕਿਸੇ ਦੇ ਵਿੱਚ ਦਿਲ ਦੇ ਵਿੱਚ ਪਿਆਰ ਹੁੰਦਾ ਆ, ਔਰ ਮਾਂ ਦਾ ਰੋਲ ਜਿਹੜਾ ਆ ਉਹ ਸਿਰਫ ਮਾਂ ਹੀ ਅਦਾ ਕਰ ਸਕਦੀ, ਉਹਦੀ ਜਗ੍ਹਾ ਸੱਚਮੁੱਚ ਹੀ ਕੋਈ ਨਹੀਂ ਲੈ ਸਕਦਾ। ਇਸ ਦੇ ਨਾਲ ਹੀ ਸਾਡੇ ਕੋਲ ਅਗਲੀਆਂ ਚਿੱਠੀਆਂ ਆਈਆਂ ਜੀ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ।

ਸਾਡੇ ਚਿੱਠੀਆਂ ਦੇ ਸਰਵਰ ਵਿੱਚ ਸਾਡੇ ਕੋਲ ਹੋਰ ਚਿੱਠੀਆਂ ਆਈਆਂ ਜੀ। ਪਿੰਡ ਘੁੜਿਆਣਾ ਤੋਂ ਲਿਖ ਰਹੇ ਨੇ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਇੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਚਹਿਲਬੁਰਜ ਤੋਂ ਹਨੂੰਮਾਨਗੜ੍ਹ, ਚਹਿਲਬੁਰਜ ਹਨੂੰਮਾਨਗੜ੍ਹ ਤੋਂ ਲਿਖ ਰਹੇ ਨੇ। ਅਤੇ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ, ਪਿੰਡ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੋਰੜ, ਜਗਸੀਰ ਸਿੰਘ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ, ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ, ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਅਤੇ ਵਿਨੋਦ ਗਰਗ। ਅਤੇ ਇਹਨਾਂ ਸਾਰਿਆਂ ਸਾਡੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਸੀ ਗੁਰੂ ਰੰਧਾਵਾ ਦੀ ਆਵਾਜ਼।

ਸਹੀ ਗੱਲ ਹੈ ਜੀ। ਤੁਹਾਡੇ ਹਾਵ ਭਾਵ, ਤੁਹਾਡੇ ਵਿਵਹਾਰ, ਤੁਹਾਡਾ ਚੱਲਣ ਦਾ, ਦੇਖਣ ਦਾ, ਹੱਸਣ ਦਾ ਤਰੀਕਾ ਦੱਸ ਦਿੰਦਾ ਹੈ ਕਿ ਇਹ ਪੰਜਾਬ ਦੀ ਆ ਕਿ ਲਾਹੌਰ ਦੀ ਆ, ਗੁਰੂ ਰੰਧਾਵਾ ਜੀ ਦੇ ਗਾਣੇ ਦੀ ਤਰ੍ਹਾਂ। ਅਤੇ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਤੁਸੀਂ ਵੀ ਆਪਣੀਆਂ ਚਿੱਠੀਆਂ ਸਾਡੇ ਤੱਕ ਪਹੁੰਚਾ ਸਕਦੇ ਹੋ। ਇਹਦੇ ਲਈ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ ਜੀ 144001। ਅਤੇ ਇਸ ਸਫ਼ਰ ਦੇ ਵਿੱਚ ਸਾਡੇ ਕੋਲ ਸਾਡੇ ਸਰੋਤਿਆਂ ਦੀਆਂ ਹੋਰ ਚਿੱਠੀਆਂ ਆਈਆਂ ਹੈ। ਇਹ ਲਿਖ ਰਹੇ ਨੇ ਜੀ ਬਾਘਾ ਪੁਰਾਣਾ ਤੋਂ, ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ ਪੋਤਰਾ, ਤੇਗ ਫਤਿਹ ਸਿੰਘ ਰੱਖੜਾ ਪੋਤਰੀ, ਜਸਗੁਲ ਰੱਖੜਾ ਮਲੋਟ ਤੋਂ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਕੈਵੀ ਗਿੱਲ, ਅਮਨ ਗਿੱਲ ਖਾਨੇ ਦੀ ਢਾਬ ਤੋਂ, ਸ਼ਮਸ਼ੇਰ ਧੌਲਕਰ ਬੁੱਢ ਸਿੱਧਵਾ ਮਲੋਟ ਤੋਂ, ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ, ਮੋਹਨ ਸਿੰਘ, ਜਗਤਾਰ ਟੇਲਰ ਅਰਾਇਣ, ਵਾਰਡ ਨੰਬਰ 12 ਰਾਜਸਥਾਨ ਤੋਂ ਲਿਖ ਰਹੇ ਆ ਜੀ ਸਾਡੇ ਸਰੋਤਾ, ਆਕਾਸ਼ਵਾਣੀ ਸਰੋਤਾ ਸੰਘ, ਸੋਲੰਕੀ ਪਰਿਵਾਰ, ਰਣਜੀਤ ਸੋਲੰਕੀ, ਧਰਮਪਤਨੀ ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵ ਸੋਲੰਕੀ, ਰਾਜਵੀਰ ਸੋਲੰਕੀ, ਰਮਨ ਰਾਠੌਰ, ਜੱਸੂ ਪਵਾਰ, ਜਗਵੀਰ ਸੋਲੰਕੀ ਅਤੇ ਪੂਰਾ ਸੋਲੰਕੀ ਪਰਿਵਾਰ। ਅਗਲੀ ਚਿੱਠੀ 'ਚ ਲਿਖਿਆ ਜੀ ਰਿਸ਼ਤੇ ਬਣੇ ਰਹੇ ਇਤਨਾ ਹੀ ਬਹੁਤ ਹੈ, ਸਭ ਹੱਸਦੇ ਰਹੇ ਇਤਨਾ ਹੀ ਬਹੁਤ ਹੈ। ਅਤੇ ਇਹ ਸੰਦੇਸ਼ ਸਾਨੂੰ ਭੇਜਿਆ ਹੈ ਜੀ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ ਹੁਣਾਂ ਨੇ। ਅਤੇ ਅਸੀਂ ਵੀ ਖੁਸ਼ ਹੁੰਦੇ ਹਾਂ ਜਦੋਂ ਤੁਹਾਡੀਆਂ ਚਿੱਠੀਆਂ ਦੇਖਦੇ ਹਾਂ ਅਸੀਂ, ਅਤੇ ਤੁਸੀਂ ਵੀ ਖੁਸ਼ ਹੁੰਦੇ ਹੋ ਜਦੋਂ ਚਿੱਠੀਆਂ ਦੇ ਵਿੱਚ ਤੁਹਾਡਾ ਨਾਮ ਪਤਾ ਅਤੇ ਤੁਹਾਡਾ ਫਰਮਾਇਸ਼ੀ ਗੀਤ ਸੁਣਾਇਆ ਜਾਂਦਾ, ਤੁਸੀਂ ਵੀ ਬਹੁਤ ਖੁਸ਼ ਹੁੰਦੇ ਹੋਗੇ। ਅਤੇ ਇਹਨਾਂ ਦੇ ਨਾਲ ਜਿਹੜੇ ਆਸ਼ੂ ਚੁੱਗ ਦੇ ਨਾਲ ਚਿੱਠੀ ਕੌਣ ਲਿਖ ਰਹੇ ਹੋਰ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵੀਕ ਡਿੰਗਰਾ। ਅਤੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਜੋਰਡਨ ਸੰਧੂ ਦੀ ਆਵਾਜ਼ 'ਚ ਇਹ ਗੀਤ।

ਸਹੀ ਗੱਲ ਹੈ ਜੀ। ਸੁਰਮੇ ਤੋਂ ਪਤਾ ਚੱਲ ਰਿਹਾ ਜੀ ਤੁਸੀਂ ਕਿਹੜਾ ਸੁਰਮਾ ਪਾਉਂਦੇ ਹੋ। ਅਤੇ ਅੱਜ ਕੱਲ੍ਹ ਵੈਸੇ ਸੁਰਮੇ ਦਾ ਰਿਵਾਜ਼ ਘੱਟ ਹੈ, ਅੱਜ ਕੱਲ੍ਹ ਫੈਸ਼ਨ ਜ਼ਿਆਦਾ ਆਈਲਾਈਨਰ ਵਗੈਰਾ ਦਾ ਹੋ ਰਿਹਾ ਹੈ। ਪਰ ਚਲੋ, ਸੁਰਮੇ ਦੀ ਆਪਣੀ ਹੀ ਇੱਕ ਟੌਰ ਹੈ, ਆਪਣੀ ਹੀ ਇੱਕ ਖਾਸੀਅਤ ਹੈ। ਅਤੇ ਇਸ ਦੇ ਨਾਲ ਹੀ ਸਾਡੇ ਕੋਲ ਅਗਲੀ ਚਿੱਠੀ ਆਈ ਹੈ ਜੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਰਾਮਨਾਥ ਅਤਾਪੁਰ, ਪੋਤਰਾ ਸੁਖਮਨਜੀਤ ਸਿੰਘ, ਪੋਤਰੀ ਸਹਿਜਪ੍ਰੀਤ ਕੌਰ, ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ, ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ, ਬਲਵਿੰਦਰ ਕੌਰ ਬੂਕ, ਸੁਰਿੰਦਰ ਕੌਰ ਬੂਕ, ਰਾਹ ਸਿੰਘ ਮਿਸਤਰੀ, ਪਿੰਡ ਮਾਹੂਆਣਾ, ਬੋਦਲਾਂ ਢਾਣੀ ਤੋਂ ਨੇੜੇ ਆਰਨੀਵਾਲਾ ਤੋਂ ਅਮਰ ਲਾਲ, ਛੱਤੀਸਗੜ੍ਹ ਭਾਟਾਪਾਰਾ ਦੱਤਰੇਗੀ ਤੋਂ ਦੁਆਰਕਾ ਪ੍ਰਸਾਦ, ਕਿਸ਼ੋਰ ਕੁਮਾਰ, ਦੀਪਕ ਕੁਮਾਰ, ਜਵਿੰਦਰ ਕੁਮਾਰ ਵਰਮਾ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਿੰਦਰ ਸਿੰਘ ਪਾਂਧਾ, ਅਤੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੀਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਹਨੀ ਸਿੰਘ ਦੀ ਆਵਾਜ਼।

ਤੁਸੀਂ ਸੁਣ ਰਹੇ ਸੀ ਹਨੀ ਸਿੰਘ ਦੀ ਆਵਾਜ਼ 'ਚ ਗੀਤ। ਕਹਿੰਦੇ ਨੇ ਕਿ ਇੱਕ ਗੱਲ ਸਾਨੂੰ ਆਪਣੇ ਪੱਲੇ ਬੰਨ੍ਹਣੀ ਚਾਹੀਦੀ ਆ, ਸਾਨੂੰ ਖੁਦ ਨੂੰ ਵੀ ਵਕਤ ਦੇਣਾ ਚਾਹੀਦਾ ਆ, ਆਪਣੇ ਆਪ ਦੀ ਵੀ ਪਰਵਾਹ ਕਰਨੀ ਚਾਹੀਦੀ ਆ, ਆਪਣੇ ਸਰੀਰ ਲਈ ਅਤੇ ਆਪਣੇ ਪਰਮਾਤਮਾ ਦਾ ਨਾਮ ਜਪਣ ਲਈ ਸਮਾਂ ਜ਼ਰੂਰ ਕੱਢੋ, ਕਿਉਂਕਿ ਤੁਹਾਡਾ ਸਰੀਰ ਹੀ ਤੁਹਾਡੀ ਪਹਿਚਾਣ ਹੈ, ਸਰੀਰ ਹੀ ਤੁਹਾਡੀ ਮੇਨ FD ਹੈ। ਜਿੱਥੇ ਤੁਸੀਂ ਆਪਣਾ ਧਿਆਨ ਦਿਓਗੇ ਅਤੇ ਆਪਣੀਆਂ ਕਮੀਆਂ ਨੂੰ ਦੂਰ ਕਰੋਗੇ, ਵਧੀਆ ਡਾਇਟ ਖਾਓ ਅਤੇ ਵਧੀਆ ਆਪਣੀ ਸਿਹਤ ਰੱਖੋ ਅਤੇ ਸੈਰ ਕਰੋ, ਕਸਰਤ ਕਰੋ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਓ ਅਤੇ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਲਿਖੋ ਅਤੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਭੇਜੋ। ਅਤੇ ਇਸ ਦੇ ਨਾਲ ਹੀ ਸਾਡੇ ਕੋਲੋਂ ਅਗਲੀਆਂ ਚਿੱਠੀਆਂ ਆਈਆਂ ਜੀ। ਮਹਿਸ ਗੇਟ ਨਾਭਾ ਤੋਂ ਲਿਖ ਰਹੇ ਨੇ ਸੋਮਦੱਤ ਕੈਰਵ ਜੋਤੀ ਰਾਣੀ ਗੁਰਮੰਨਤ ਪਿੰਡ ਇਸਲਾਮ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਛੱਤਰਪਾਲ ਸਿੰਘ ਖੰਗੂੜਾ, ਰਜਿੰਦਰ ਸਿੰਘ ਖੰਗੂੜਾ, ਬਾਬੂ ਸਿੰਘ ਮਣੇਵਾਲਾ, ਕਾਕਾ ਭੱਟੀ, ਗੁਰਮੇਜ ਸਿੰਘ ਵਿਰਕ ਪਿੰਡ ਕਮਾਲ ਵਾਲਾ, ਰਣਜੀਤ ਕੌਰ ਭੱਟੀ, ਬੋਹੜ ਸਿੰਘ ਭੱਟੀ। ਸਾਡੀ ਚਿੱਠੀ ਜ਼ਰੂਰ ਪੜ੍ਹਨਾ ਜੀ। ਲਓ ਜੀ, ਤੁਹਾਡੀ ਚਿੱਠੀ ਪੜ੍ਹ ਦਿੱਤੀ ਹੈ ਜੀ, ਅਤੇ ਤੁਹਾਡਾ ਵੀ ਮਨ ਖੁਸ਼ ਹੋ ਗਿਆ ਹੋਗਾ। ਅਤੇ ਅਗਲੀ ਚਿੱਠੀ ਸਾਡੇ ਕੋਲ ਆਈ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਬਲਕਾਰ ਅਤੇ ਗੁਰਲੀਨ ਕਾਠਪਾਲ। ਪਵਨਾਲ ਹਾਜ਼ੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਕੌਂਡਲ ਅਤੇ ਆਦਿ ਕੌਂਡਲ। ਸਟਾਰ ਰੇਡੀਓ ਸ਼੍ਰੋਤਾ ਸੰਘ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, JS ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਕਹਿੰਦੇ ਡਾਗਲਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੈਰੀ ਸੰਧੂ ਦੀ।

ਪ੍ਰੋਗਰਾਮ ਸਾਡਾ ਖਤਮ ਹੋਣ ਵੱਲ ਜਾ ਰਿਹਾ ਤੇ ਜਾਂਦੇ ਜਾਂਦੇ ਅਸੀਂ ਜਲਦੀ ਜਲਦੀ ਸਰੋਤਿਆਂ ਦੀਆਂ ਚਿੱਠੀਆਂ ਪੜ੍ਹ ਲਈਏ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਰਾਹੀ ਮਹਿਰਾਜ ਜਹਾਂ, ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਸਾਦੂਲ ਸ਼ਹਿਰ ਤੋਂ, ਅਤੇ ਇਹਨਾਂ ਦੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ 'ਚ। ਅਤੇ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਖਤਮ ਹੋਣ ਵੱਲ ਜਾ ਰਿਹਾ ਅਤੇ ਸਾਨੂੰ ਦਿਓ ਇਜਾਜ਼ਤ। ਨਮਸਕਾਰ, ਅਗਲੀ ਸਭਾ ਸਾਡੀ ਸ਼ੁਰੂ ਹੋਏਗੀ ਮੇਨ ਚੈਨਲ ਤੋਂ। ਨਮਸਕਾਰ।

ਹਰਟਸ ਤੇ FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵਜ ਰਹੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਅਸੀਂ ਹਾਜ਼ਰ ਹਾਂ ਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਸਭਾ ਦੇ ਸ਼ੁਰੂ ਵਿੱਚ ਲਓ ਹੁਣ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

ਪ੍ਰਧਾਨਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ 2 ਦਿਨਾਂ ਦੌਰੇ ਤੇ ਅੱਜ ਫਰਾਂਸ ਦੇ ਏਵੀਅਨ ਪਹੁੰਚਣਗੇ। ਸ੍ਰੀ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ 'ਚ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ ਦਾ ਰਿਕਾਰਡ ਵਿੱਚ ਬਹੁਤ ਸੁਧਾਰ ਹੋਇਆ ਏ। 21 ਜੂਨ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ ਐਪ ਰਾਹੀਂ ਆਨਲਾਈਨ ਸੰਦੇਸ਼ ਭੇਜਣ 'ਤੇ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਰਾਜਾਂ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਤਾ, ਨਿਵਾਸ ਤੇ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਆਧਾਰ ਕਾਰਡ ਦੀ ਦੁਰਵਰਤੋਂ ਹੋ ਰਹੀ ਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਵਿਸਥਾਰ ਸਿਰਫ ਗੈਰ ਸਥਾਈ ਮੈਂਬਰਸ਼ਿਪ ਤੱਕ ਸੀਮਿਤ ਰਹਿੰਦਾ ਹੈ ਤਾਂ ਇਸ ਵਿੱਚ ਸੁਧਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਸਕਦੀਆਂ ਨੇ।

ਕੇਂਦਰੀ ਸਿਹਤ ਮੰਤਰਾਲੇ ਨੇ ਦਵਾਈਆਂ ਦੇ ਸੰਬੰਧੀ ਨੇਮ 1945 ਵਿੱਚ ਸੋਧ ਕਰਦਿਆਂ ਡਾਕਟਰਾਂ ਦੀ ਪਰਚੀ ਤੋਂ ਬਿਨਾਂ ਮੈਡੀਕਲ ਸਟੋਰਾਂ ਵੱਲੋਂ ਕਫ ਸਿਰਪ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ, ਸੁਰੱਖਿਆ ਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ, ਬਿਰਧ ਘਰਾਂ ਨੂੰ ਮਜ਼ਬੂਤ ਕਰਨ ਤੇ ਸੁਰੱਖਿਆ ਤੰਤਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਨੇ। ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸਿਟੀ ਨੇ ਕੁਦਰਤੀ ਫੋਟੋਗ੍ਰਾਫੀ ਦਿਵਸ ਦੇ ਮੌਕੇ ਤੇ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਭਾਰਤ ਨਿਊਜ਼ੀਲੈਂਡ ਵਿੱਚ ਹੋ ਰਹੇ ਮਹਿਲਾ FIH ਹਾਕੀ ਨੇਸ਼ਨਸ ਦੇ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਅੱਜ ਸਵੇਰੇ ਫਾਜ਼ਿਲਕਾ, ਮਾਨਸਾ ਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 4:02 ਵੱਜ ਰਹੇ ਨੇ। ਆਹ ਹੁਣ ਸੁਣਦੇ ਕੁਝ ਪੰਜਾਬੀ ਫਿਲਮੀ ਗੀਤ। ਪ੍ਰੋਗਰਾਮ ਹੋਏਗਾ ਪੰਜਾਬੀ ਫਿਲਮ ਸੰਗੀਤ।

ਬੱਚਿਆਂ ਨੂੰ ਵੀ ਰੱਖਦੇ ਲੋਕੀ ਦੂਰ ਪੰਜਾਬੀ ਤੋਂ, ਐਡੀ ਵੀ ਕੀ ਗਲਤੀ ਹੋ ਗਈ ਸਾਡੀ ਬੋਲੀ ਤੋਂ। ਮਿਲ ਕੇ ਤਰੱਕੀ ਮਾਂ ਬੋਲੀ ਨੂੰ, ਹੁਣ ਰੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ। ਜੀ ਦੋਸਤੋ, ਅੱਜ ਦੇ ਦਿਨ ਦੀ ਤਾਂ ਇਹੀ ਤਰੱਕੀ ਔਰ ਮਾਡਰਨਿਜ਼ਮ ਸਮਝਦੇ ਨੇ ਕਿ ਜਿਹਨੂੰ ਅੰਗਰੇਜ਼ੀ ਆਉਂਦੀ ਹੈ ਜਾਂ ਹਿੰਦੀ ਆਉਂਦੀ ਹੈ ਉਹੀ ਲੋਕ ਮਾਡਰਨ ਨੇ, ਪਰ ਸਾਨੂੰ ਆਪਣੀ ਪੰਜਾਬੀ ਬੋਲੀ 'ਤੇ ਬਹੁਤ ਮਾਣ ਹੈ। ਸੋ ਦੋਸਤੋ, ਪ੍ਰੋਗਰਾਮ ਪੰਜਾਬੀ ਫਿਲਮ ਸੀਗੀ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ ਸ਼ੁਰੂਆਤੀ ਗੀਤ ਤੁਸੀਂ ਸੁਣ ਰਹੇ ਸੀ ਫਿਲਮ ਸੱਚਾ ਮੇਰਾ ਰੂਪ 'ਚੋਂ ਲਿਆ ਗਿਆ। ਆਵਾਜ਼ ਮੀਨੂ ਪੁਰਸ਼ੋਤਮ ਹੋਰਾਂ ਦੀ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਤੇਰੀ ਮੇਰੀ ਇੱਕ ਜ਼ਿੰਦੜੀ। ਇਸ ਗੀਤ ਦੱਸੋ ਗੀਤ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ ਵਿੱਚ, ਅਤੇ ਆਹ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਨਿੰਮੋ 'ਚੋਂ ਲਿਆ ਗਿਆ, ਆਵਾਜ਼ਾਂ ਸੁਰੇਸ਼ ਵਾਡੀਕਰ ਅਤੇ ਸਲਮਾ ਆਗਾ ਦੀਆਂ।

ਜੀ ਦੋਸਤੋ, ਕਿਸੇ ਨੇ ਅੱਜ ਦੀ ਸੱਚਾਈ ਨੂੰ ਇਹਨਾਂ ਅੱਖਰਾਂ ਵਿੱਚ ਬਹੁਤ ਸੋਹਣੀ ਤਰ੍ਹਾਂ ਪਰੋ ਕੇ ਬਿਆਨ ਕੀਤਾ ਹੈ ਕਿ ਪੱਕੀਆਂ ਕਣਕਾਂ ਮੌਸਮ ਟੇਢਾ, ਸੁੱਕਿਆ ਝੋਨਾ ਪੁੱਤ ਕਨੇਡਾ, ਵਿਕੀਆਂ ਖੇਡਾਂ ਖੇਤ ਪ੍ਰਵਾਸੀ, ਰੋਡ ਪੱਕੇ ਘਰੇ ਉਦਾਸੀ, ਪੂਜੇ ਵਹਿਮ ਵੰਡੇ ਮਕਾਨ, ਜ਼ਮੀਨ ਗਹਿਣੇ ਝੂਠੀ ਸ਼ਾਨ, ਸਾਢੇ ਛੇ ਬੈਂਡ, 12 ਜਮਾਤਾਂ, ਗ੍ਰੀਨ ਕਾਰਡ ਅਤੇ ਵੇਚੀਆਂ ਦਾਤਾਂ। ਜੀ ਹਾਂ, ਜੀਵਨ ਦਾ ਤਾਂ ਸਟਰਕਚਰ ਹੀ ਬਦਲ ਗਿਆ, ਕੋਨਸੈਪਟ ਹੀ ਜ਼ਿੰਦਗੀ ਦਾ ਚੇਂਜ ਹੋ ਗਿਆ, ਬਦਲ ਗਿਆ। ਦੁਨੀਆ ਅੱਜ ਪਦਾਰਥਕ ਚੀਜ਼ਾਂ ਵੱਲ ਬਹੁਤ ਵੱਧ ਰਹੀ ਹੈ, ਆਪਸੀ ਪਿਆਰ ਅਤੇ ਰਿਸ਼ਤਿਆਂ ਨੂੰ ਬਹੁਤ ਜਲਦੀ ਭੁੱਲਦੀ ਜਾ ਰਹੀ ਹੈ। ਸੋ ਦੋਸਤੋ, ਪ੍ਰੋਗਰਾਮ ਦਾ ਅਗਲਾ ਗੀਤ ਅਸੀਂ ਸੁਣਾਉਣ ਜਾ ਰਹੇ ਹਾਂ ਮੋਰਨੀ ਫਿਲਮ 'ਚ ਲਿਆ ਗਿਆ ਆਵਾਜ਼, ਮੁਹੰਮਦ ਰਫੀ ਦੀ।

ਪੰਜਾਬੀ ਫਿਲਮ ਸੰਗੀਤ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਲੌਂਗ ਦਾ ਲਿਸ਼ਕਾਰਾ ਚੋਂ ਲਿਆ ਗਿਆ, ਆਵਾਜ਼ ਜਗਜੀਤ ਸਿੰਘ ਦੀ।

ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ 'ਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਫਿਲਮ ਮਨਜੀਤ ਤੇ ਜਗਦੀਸ਼ ਤੋਂ ਲਿਆ ਗਿਆ, ਆਵਾਜ਼ ਆਸ਼ਾ ਭੋਸਲੇ ਦੀ।

ਨਾ ਅੱਗ ਬਲਦੀ ਚੁੱਲ੍ਹੇ ਵਿੱਚ, ਨਾ ਰਿੜਕੇ ਕੋਈ ਦੁੱਧ ਮਧਾਣੀ, ਭੁੱਲ ਗਏ ਲੋਕ ਬਹਿ ਕੇ ਪੀੜ੍ਹੀ ਉੱਤੇ ਚੁੱਲ੍ਹੇ ਮੂਹਰੇ ਰੋਟੀ ਖਾਣੀ। ਪਰ ਸਾਡੀ ਆਕਾਸ਼ਵਾਣੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਵਿਰਸੇ ਦੇ ਨਾਲ, ਪੰਜਾਬੀਅਤ ਨਾਲ, ਸੱਭਿਆਚਾਰ ਦੇ ਨਾਲ ਜੋੜ ਕੇ ਰੱਖੀਏ। ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ ਦੇ 4:30 ਵੱਜਣ ਵਾਲੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੀ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਭਗਤ, ਸੰਤ, ਗੁਰਮੁਖ, ਹਰਦਾਸ, ਗੁਰਸਿੱਖ, ਬ੍ਰਹਮ ਗਿਆਨੀ, ਸਤਪੁਰਖ ਆਦਿ ਅਨੇਕ ਅੱਖਰ ਪੜ੍ਹਨ ਨੂੰ ਮਿਲਦੇ ਹਨ। ਅਸਲ ਵਿੱਚ ਇਹਨਾਂ ਸਾਰੇ ਹੀ ਅੱਖਰਾਂ ਦਾ ਅਰਥ ਇੱਕ ਹੀ ਹੈ, ਜੋ ਕਿ ਪ੍ਰਭੂ ਦੇ ਆਪਣੇ ਗੁਣਾਂ ਨੂੰ ਹੀ ਉਜਾਗਰ ਕਰਦਾ ਹੈ। ਜਿਵੇਂ ਸੰਸਾਰਕ ਜੀਵਨ ਅੰਦਰ ਸਾਨੂੰ ਬੇਅੰਤ ਵਾਰ ਦੇਖਣ ਵਿੱਚ ਮਿਲਦਾ ਹੈ ਕਿ ਸੰਗਤ ਦਾ ਅਸਰ ਮਨੁੱਖਤਾ ਦੇ ਨਾਲ ਨਾਲ ਪਸ਼ੂ, ਪੰਛੀ ਅਤੇ ਬਨਸਪਤੀ ਤੱਕ ਵੀ ਕਬੂਲਦੇ ਹਨ। ਜਿਵੇਂ ਤੋਤਾ ਜਿਸ ਮਾਹੌਲ ਵਿੱਚ ਰਹਿੰਦਾ ਹੈ ਉਹੀ ਬੋਲੀ ਬੋਲਣ ਲੱਗ ਪੈਂਦਾ ਹੈ। ਚੰਦਨ ਦੇ ਦਰਖਤਾਂ ਦੇ ਨਾਲ ਵਸਣ ਵਾਲੇ ਬਾਕੀ ਬਨਸਪਤੀ ਦੇ ਅੰਦਰ ਵੀ ਖੁਸ਼ਬੂ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਫੁੱਲਾਂ ਦੇ ਬਾਗ ਦੀ ਹੋਂਦ ਵੀ ਦੂਰੋਂ ਹੀ ਉਸ ਦੀ ਖੁਸ਼ਬੂ ਰਾਹੀਂ ਆਪਣੀ ਹੋਂਦ ਦਾ ਪਤਾ ਲਗਾ ਦਿੰਦੀ ਹੈ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਜਪਣ ਵਾਲੇ ਅਤੇ ਹਮੇਸ਼ਾ ਪ੍ਰਭੂ ਦੇ ਭਗਤਾਂ ਦੇ ਨੇੜੇ ਰਹਿਣ ਵਾਲੇ ਜੀਵਾਂ ਅੰਦਰ ਵੀ ਇਹ ਸਾਰੇ ਸਤਿਗੁਣ ਆਪਣੇ ਆਪ ਹੀ ਆ ਜਾਂਦੇ ਹਨ, ਪ੍ਰਭੂ ਦਾ ਹੀ ਰੂਪ ਬਣ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਆਪਣੀ ਰਚਨਾ ਵਿੱਚ ਇਸ ਅਵਸਥਾ ਦੀ ਪ੍ਰੋੜਤਾ ਕਰਦੇ ਹੋਏ ਫਰਮਾਉਂਦੇ ਹਨ, ਹਰ ਹਰ ਜੰਦ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਅਤੇ ਆਤਮ ਰਸ ਜਹਿ ਜਾਨਈ, ਸੋ ਹੈ ਆਤਮ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ, ਰੰਚਕ ਨਾਹਿਨ ਪੇਵ। ਕਬੀਰ ਜੀ ਅਨੁਸਾਰ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ ਮੁਤਾਬਿਕ। ਜਿਵੇਂ ਸੂਰਜ ਅਤੇ ਉਸਦੀ ਕਿਰਨ, ਚੰਦਰਮਾ ਅਤੇ ਉਸਦੀ ਰੋਸ਼ਨੀ, ਸਮੁੰਦਰ ਅਤੇ ਉਸਦੇ ਅੰਦਰ ਉਪਜੀ ਲਹਿਰ ਵਿੱਚ ਕੋਈ ਫਰਕ ਨਹੀਂ ਹੁੰਦਾ, ਇਸੇ ਤਰ੍ਹਾਂ ਹਰੀ ਅਤੇ ਹਰੀ ਦੇ ਜਨ ਇੱਕ ਹੀ ਰੂਪ ਹੁੰਦੇ ਹਨ। ਕੋਟ ਬਿਗਨ ਬਿਨ ਸਹਿ ਹਰ ਸੇਵਾ, ਨਿਹਚਲ ਗੋਬਿੰਦ ਧਾਮ, ਭਗਵੰਤ ਭਗਤ ਕੋ ਭਉ ਕਿਛ ਨਾਹੇ, ਆਦਰ ਦੇਵਤ ਜਾਮ। ਵਿਆਖਿਆ ਵਾਲੇ ਸ਼ਬਦ ਦੀਆਂ ਇਹਨਾਂ ਪੰਕਤੀਆਂ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਦੀ ਸੇਵਾ ਕਰਨ ਨਾਲ ਕਰੋੜਾਂ ਹੀ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਅਤੇ ਉਸ ਗੁਰਮੁਖ ਨੂੰ ਉਸ ਪ੍ਰਭੂ ਦੇ ਦਰ 'ਤੇ ਸੱਚਖੰਡ ਵਿੱਚ ਪੱਕੇ ਤੌਰ 'ਤੇ ਨਿਵਾਸ ਮਿਲ ਜਾਂਦਾ ਹੈ। ਗੁਰਮੁਖਾਂ ਨੂੰ ਪ੍ਰਭੂ ਦੀ ਭਗਤੀ ਨਾਲ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ, ਇੱਥੋਂ ਤੱਕ ਕਿ ਯਮਰਾਜ ਵੀ ਉਸਦਾ ਆਦਰ ਸਤਿਕਾਰ ਕਰਦੇ ਹਨ। ਗੁਰਬਾਣੀ ਫੁਰਮਾਨ, ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਭਉ ਕਿਛ ਨਾਹੇ, ਜਮ ਨਹੀਂ ਆਵੈ ਨੇਰੇ, ਅਤੇ ਜਿਸ ਤੂੰ ਆਹੈ ਚਿੱਤ ਤਿਸਨੋਂ ਸਦਾ ਸੁਖ, ਜਿਸ ਤੂੰ ਆਹੈ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੂੰ ਆਹੈ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਸ ਸਵਾਰਿਆ ਅਨੁਸਾਰ, ਹਰੀ ਦੇ ਜਨ ਨੂੰ ਸਭ ਦਾਤਾਂ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ। ਤਜ ਕਪਾਲ ਆਨ ਜੋ ਕਰਨੀ, ਸੋਈ ਸੋਈ ਬਿਨਸਤ ਖਾਮ, ਚਰਨ ਕਮਲ ਹਿਰਦੈ ਗਹੁ ਨਾਨਕ, ਸੁਖ ਸਮੂਹ ਵਿਸਰਾਮ। ਸ਼ਬਦ ਦੀਆਂ ਅਖੀਲੀਆਂ ਪੰਕਤੀਆਂ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਜੀਵ, ਜੇ ਤੂੰ ਪਰਮੇਸ਼ਰ ਨੂੰ ਛੱਡ ਕੇ ਹੋਰ ਕੋਈ ਆਸਰਾ ਤੱਕੇਗਾ ਅਤੇ ਸੁੱਖਾਂ ਦੀ ਪ੍ਰਾਪਤੀ ਲਈ ਕਿਸੇ ਹੋਰ ਦਾ ਸਹਾਰਾ ਲੱਭੇਗਾ, ਹੋਰ ਜਿਹੜੇ ਵੀ ਮਰਜ਼ੀ ਸੁੱਖਾਂ ਦੇ ਸਾਧਨ ਇਕੱਠੇ ਕਰਕੇ, ਧਨ ਦੌਲਤ ਕਮਾ ਕੇ, ਸੰਸਾਰਕ ਪ੍ਰਾਪਤੀਆਂ ਕਰਕੇ, ਅੰਤ ਨੂੰ ਤੈਨੂੰ ਦੁੱਖ ਹੀ ਪ੍ਰਾਪਤ ਹੋਣਗੇ, ਕਿਉਂਕਿ ਇਹ ਸਾਰੇ ਹੀ ਸੰਸਾਰਕ ਸੁੱਖਾਂ ਦੇ ਸਾਧਨ ਨਾਸ਼ਵਾਨ ਹਨ, ਝੂਠੇ ਹਨ, ਤੇਰੇ ਨਾਲ ਨਿਭਣ ਵਾਲੇ ਨਹੀਂ। ਬਾਰਾਂ ਮਹਿ ਨਾਮਕ ਬਾਣੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਵਿਚਾਰ ਬੜੇ ਸੌਖੇ ਲਫਜ਼ਾਂ ਵਿੱਚ ਵਰਣਨ ਕਰਦੇ ਹਨ। ਕੱਤਿਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹਨਾਂ ਪੰਕਤੀਆਂ ਤੋਂ ਸਿੱਖਿਆ ਲੈ ਕੇ ਉਸ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਉਣ ਵਾਲਾ ਹੀ ਹਰ ਜਨ ਅਖਵਾਉਂਦਾ ਹੈ। ਨਾਨਕ ਜੀ ਕਹਿੰਦੇ ਹਨ ਕਿ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਉਣ ਦਾ ਅਰਥ ਹੈ ਉਸ ਪ੍ਰਭੂ ਦਾ ਨਾਮ ਜਪਣਾ, ਪਰਮੇਸ਼ਰ ਦਾ ਹੁਕਮ ਮੰਨ ਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ, ਆਪਣੇ ਜੀਵਨ ਵਿੱਚ ਚੰਗੇ ਕਰਮ ਕਰਕੇ ਚੰਗੇ ਗੁਣ ਪੈਦਾ ਕਰਨ ਨਾਲ ਹੀ ਅਸੀਂ ਉਸ ਪਰਮਾਤਮਾ ਨੂੰ ਆਪਣਾ ਬਣਾ ਸਕਦੇ ਹਾਂ, ਜਿਸ ਨਾਲ ਪੱਕੇ ਤੌਰ 'ਤੇ ਹਮੇਸ਼ਾ ਲਈ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਵਣਗੇ। ਹੇ ਜੀਵ,

0: ਜਨ ਰਾਮ ਰਾਮ ਰਾਮ ਧਿਆਏ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਵਿਕੁੰਠੇ ਪਾਏ ਦੀ ਅਵਸਥਾ ਤੈਨੂੰ ਪ੍ਰਾਪਤ ਹੋ ਜਾਵੇਗੀ।
1: ਹਰ ਜਨ ਸਿਮਰਹ ਹਿਰਦੈ ਰਾਮ, ਹਰ ਜਨ ਕੋ ਅਪਦਾ ਨਿਕਟ ਨ ਆਵੈ, ਪੂਰਨ ਦਾਸ ਕੇ ਕਾਮ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਚਿੱਤਰ ਸਿੰਘ। ਉਸ ਪ੍ਰਭੂ ਦਾ ਸਿਮਰਨ ਕਰਦੇ ਕਰਦੇ ਵਡਭਾਗੇ ਪ੍ਰਾਣੀ ਸੰਸਾਰ ਵਿੱਚ ਇੱਜ਼ਤ ਮਾਣ ਖੱਟਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਤੋਟਾ ਨਹੀਂ ਰਹਿੰਦਾ। ਉਹ ਇਤਨਾ ਕੁ ਨਾਮ ਧਨ ਸੰਚ ਲੈਂਦੇ ਹਨ ਕਿ ਉਹ ਧਨਵੰਤ ਹੋ ਜਾਂਦੇ ਹਨ, ਉਹਨਾਂ ਦੀ ਕੁੱਲ ਵੀ ਪੁਨੀਤ ਹੋ ਜਾਂਦੀ ਹੈ। ਪ੍ਰਭੂ ਦੇ ਸਿਮਰਨ ਦੀ ਇਤਨੀ ਮਹਿਮਾ ਹੈ। ਸੁਣਦੇ ਹਾਂ ਕਮਲਜੀਤ ਕੌਰ ਹੋਰਾਂ ਪਾਸੋਂ ਵਾਰਤਾ। ਪ੍ਰਭ ਕੌ ਸਿਮਰੈ ਸੇ ਪਤਵੰਤੇ।
2: ਪ੍ਰਭ ਤੋਂ ਭਾਵ ਉਸ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਹੈ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ

0: ਵਿੱਚ ਜਾਣਿਆ ਜਾਂਦਾ ਹੋਵੇ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਜੇ ਉਸ ਦੀ ਪ੍ਰੀਤ ਸੱਚੇ ਸਾਹਿਬ ਨਾਲ ਨਹੀਂ ਤਾਂ ਇਹ ਯਕੀਨੀ ਹੈ ਕਿ ਉਸ ਦੀ ਕਿਸੇ ਬਾਤ ਨਹੀਂ ਪੁੱਛਣੀ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇਗੇ। ਪਰਮੇਸ਼ੁਰ ਨਾਲ ਹੀ ਗੁਰਮੁਖ ਗੁਰਸਿੱਖ ਪਤਵੰਤੇ ਹਨ। ਉਸ ਦਾ ਜਸ ਕਰਨਾ, ਉਸ ਨੂੰ ਹਾਜ਼ਰ ਨਾਜ਼ਰ ਸਮਝਣਾ, ਉਸ ਦੀਆਂ ਸਾਖੀਆਂ ਸੁਣਨੀਆਂ, ਉਸ ਦੇ ਸੁਹੇਲੇ ਗਾਉਣ ਨਾਲ ਸਦੀਵੀ ਇੱਜ਼ਤ ਮਾਣ ਮਿਲਦਾ ਹੈ, ਜਿਸ ਦੀ ਜਾਂਚ ਸੰਤਾਂ ਦੀ ਸੰਗਤ ਵਿੱਚੋਂ ਆਉਂਦੀ ਹੈ। ਜਦੋਂ ਅਸੀਂ ਬਾਜ਼ਾਰ ਵਿੱਚੋਂ ਕੁਝ ਲੈਣ ਜਾਂਦੇ ਹਾਂ ਤਾਂ ਵੱਟਿਆਂ ਨਾਲ ਜਾਂ ਜਿਸ ਨਾਪ ਨਾਲ ਚੀਜ਼ ਨਾਪ ਕੇ ਦਿੱਤੀ ਜਾਂਦੀ ਹੈ ਉਸ ਦਾ ਕੋਈ ਮਿਆਰ ਹੁੰਦਾ ਹੈ। ਹਰ ਜੀਵ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਕੋਈ ਇਹ ਨਹੀਂ ਆਖਦਾ ਕਿ ਮੇਰੇ ਵਿੱਚ ਕੋਈ ਉਨਤਾਈਆਂ ਹਨ। ਤੋਲ ਵਿੱਚ ਤਾਂ ਹੀ ਪੂਰਾ ਉਤਰਿਆ ਜਾ ਸਕਦਾ ਹੈ ਜੇ ਤੱਕੜੀ ਦੇ ਦੂਜੇ ਪਲੜੇ ਵਿੱਚ ਰੱਬ ਦੀ ਦਰਗਾਹ ਵਿੱਚੋਂ ਮਿਲੀ ਹੋਈ ਇੱਜ਼ਤ ਰੂਪੀ ਵੱਟਾ ਪਾਇਆ ਜਾਵੇ। ਦੁਨੀਆ ਦੇ ਬੋਲ ਤੋਲ ਉੱਥੇ ਨਹੀਂ ਚੱਲਦੇ। ਪੱਤ ਪਰਵਾਨਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੇ। ਸ਼ਬਦ ਵਿੱਚ ਸੁਰਤ ਟਿਕਾਉਣ ਨਾਲ ਹਿਰਦੇ ਵਿੱਚ ਗਿਆਨ ਦਾ ਦੀਵਾ ਜਗ ਪੈਂਦਾ ਹੈ, ਚਿਹਰੇ ਉੱਤੇ ਸੁੰਦਰਤਾ ਆ ਜਾਂਦੀ ਹੈ। ਗੁਰੂ ਦੇ ਸ਼ਬਦ ਬਿਨਾਂ ਮਨੁੱਖ ਦੀ ਕੋਈ ਗਤੀ ਨਹੀਂ ਅਤੇ ਨਾ ਹੀ ਪਰਲੋਕ ਵਿੱਚ ਮਾਣ ਮਿਲਦਾ ਹੈ। ਨਾਮ ਤੋਂ ਬਿਨਾਂ ਜੀਵ ਇੱਜ਼ਤ ਅਤੇ ਅਕਲ ਗੁਆ ਲੈਂਦਾ ਹੈ। ਲੋਕਾਂ ਨੂੰ ਗੰਦਗੀ ਦੀ ਦਲਦਲ ਵਿੱਚੋਂ ਕੱਢ ਕੇ ਇੱਜ਼ਤ ਰੂਪੀ ਜ਼ਿੰਦਗੀ ਜਿਉਣਾ ਸਿਖਾਉਣ ਦਾ ਸਿਹਰਾ ਮੂਲ ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਵੱਜਦਾ ਹੈ। ਉਹਨਾਂ ਤੋਂ ਬਾਅਦ ਵੀ ਸਮੇਂ ਸਿਰ ਗੁਰੂ ਸਾਹਿਬਾਂ ਨੇ ਮਾਣ ਨਾਲ ਜੀਵਨ ਜਿਉਣ 'ਤੇ ਜ਼ੋਰ ਦਿੱਤਾ ਅਤੇ ਇਸ ਮਾਣ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਗਤੀ ਦੀ ਪ੍ਰਕਿਰਿਆ ਵਿੱਚ ਗੁਣ ਆਪ ਮੁਹਾਰੇ ਪ੍ਰਗਟ ਹੁੰਦੇ ਹਨ ਅਤੇ ਔਗੁਣ ਮਿਟ ਜਾਂਦੇ ਹਨ। ਗੁਰਬਾਣੀ ਦੇ ਪੜ੍ਹਨ ਨਾਲ, ਕੀਰਤਨ ਕਰਨ ਨਾਲ ਵਿਚਾਰਾਂ ਕਰਨ ਵਾਲੇ ਮਾਣ ਨਹੀਂ ਕਰਦੇ, ਨਿਮਾਣਿਆਂ ਦਾ ਮਾਣ ਬਣਦੇ ਹਨ। ਪਰਮਾਤਮਾ ਤੋਂ ਬਿਨਾਂ ਹੋਰ ਕਿਸੇ 'ਤੇ ਟੇਕ ਨਹੀਂ ਰਹਿੰਦੇ। ਸਿਰਫ ਪਰਮਾਤਮਾ ਦਾ ਹੀ ਮਾਣ ਹੈ, ਉਸ ਦਾ ਹੀ ਦਿਲਾਸਾ ਹੈ। ਮਾਨ ਨਿਮਾਣੇ ਤੂੰ ਤਨੀ ਤੇਰਾ ਪਰਵਾਸਾ। ਪਤ ਨਾਲ ਅਹੰਕਾਰ ਨਹੀਂ ਆਉਂਦਾ, ਸਗੋਂ ਹੋਰ ਨਿਮਾਣਾ ਹੁੰਦਾ ਜਾਂਦਾ ਹੈ। ਸ਼ਾਹਾਂ ਦਾ ਸ਼ਾਹ ਸ਼ਹਿਨ ਸ਼ਾਹ ਵਾਹਿਗੁਰੂ ਆਪ ਹੈ। ਉਸ ਦੇ ਮੁਤਾਬਿਕ ਉਸ ਦੀ ਰਜ਼ਾ ਵਿੱਚ ਰਹਿਣ ਨਾਲ ਸਭ ਕੁਛ ਪ੍ਰਾਪਤ ਹੁੰਦਾ ਹੈ। ਜਿਵੇਂ ਕੱਪੜਾ ਮਨੁੱਖ ਦਾ ਪਰਦਾ ਢੱਕਦਾ ਹੈ, ਇਵੇਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਿਆਂ ਦੀ ਪੱਤ ਰੱਖਦਾ ਹੈ ਅਤੇ ਉਹ ਪਤਵੰਤੇ ਦੀ ਪਦਵੀ ਪ੍ਰਾਪਤ ਕਰ ਲੈਂਦੇ ਹਨ। ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀ।
1: ਪ੍ਰਭ ਕਾ ਸਿਮਰੈ ਸੇ ਪਤਵੰਤੇ। ਇਹ ਵਾਰਤਾ ਸੁਣਾ ਰਹੇ ਸਨ ਕਮਲਜੀਤ ਕੌਰ। ਪਰਮਾਤਮਾ ਦੇ ਸਿਮਰਨ ਦੀ ਮਹਿਮਾ ਅਪਰੰਪਾਰ ਹੈ। ਪ੍ਰਭੂ ਦਾ ਸਿਮਰਨ ਸਿਰਮੌਰ ਹੈ। ਉਸ ਪ੍ਰਭੂ ਦਾ ਸਿਮਰਨ ਕੀਤਿਆਂ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ। ਗੌੜੀ ਸੁਖਮਣੀ ਮਹਿਲਾ ਪੰਜਵਾਂ 'ਚ ਗੁਰਫਰਮਾਨ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੈ ਮੂਚਾ। ਸਰਵਣ ਕਰਦੇ ਹਾਂ ਭਾਈ ਅਰਜਨ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਸ ਸ਼ਬਦ ਦਾ ਗਾਇਨ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM band 100.8 MHz ਫਾਜ਼ਿਲਕਾ, FM band 100.9 MHz ਕਸੌਲੀ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਜਾਂ ਕੰਮ ਦੀਆਂ ਗੱਲਾਂ। ਯੋਗ ਦੇ ਮਹੱਤਵ ਬਾਰੇ ਜਾਣਕਾਰੀ ਦੇਣਗੇ ਸ਼ੀਤਲ ਜੋਸ਼ੀ। ਨਰਮੇ ਦੇ ਕੀੜੇ ਅਤੇ ਦੇਖਭਾਲ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੁਨੀਲ ਪੰਧੇਰ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ ਅਤੇ ਮੌਸਮ ਦਾ ਹਾਲ ਵੀ ਦੱਸਿਆ ਜਾਏਗਾ ਅਤੇ ਤੁਹਾਡੇ ਮਨੋਰੰਜਨ ਲਈ ਗੀਤ ਸੰਗੀਤ ਵੀ ਹੋਏਗਾ। ਸ਼ਾਮ 7:10 'ਤੇ ਸਾਡੇ ਦਿੱਲੀ ਕੇਂਦਰ ਤੋਂ ਇੱਕ ਵਿਸ਼ੇਸ਼ ਕਾਰਜਕ੍ਰਮ ਪ੍ਰਸਤੁਤ ਕੀਤਾ ਜਾਏਗਾ। ਸ਼ਾਮ 7:45 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਾਰਤਾ ਪੈਰਾਡਾਈਜ਼ ਐਟ ਅ ਗਲਾਂਸ। ਵਾਰਤਾਕਾਰ ਹੋਣਗੇ ਰਮਨਿਤਾ ਸ਼ਾਰਦਾ। ਰਾਤ 8:00 ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਜ਼ਿੰਦਗੀ ਹਸੀਨ ਹੈ। ਰਾਤ 9:15 ਪ੍ਰੋਗਰਾਮ ਆਏਗਾ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ। ਰਾਤ 9:30 ਤੁਸੀਂ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਰੋਇੰਗ ਪਲੇਅਰ ਜਸਬੀਰ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ। ਰਾਤ 10:02 ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ ਸੁਰਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਡਾਕਟਰ ਸੰਤੋਸ਼ ਨਾਹਰ ਦਾ ਵਾਇਲਨ 'ਤੇ ਵਜਾਇਆ ਰਾਗ ਜੋਗ। ਰਾਤ 10:30 ਤੁਸੀਂ ਆਨੰਦ ਮਾਣ ਸਕੋਗੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸਰਗਮ ਦੇ ਜ਼ਰੀਏ। ਸੋ ਅਸੀਂ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ, ਇਸ ਤੋਂ ਇਲਾਵਾ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਸਮਾਚਾਰ ਆਪਣੇ ਆਪਣੇ ਸਮੇਂ 'ਤੇ ਪ੍ਰਸਾਰਿਤ ਕੀਤੇ ਜਾਣਗੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਦੇਸ਼ ਭਗਤੀ ਸਮੂਹ ਗਾਨ।

0: ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦਾ ਟਾਈਟਲ ਸੌਂਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।
1: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
2: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
1: ਤੇ ਬਿਜਲੀ ਦੇ ਬਿੱਲ ਦੇ।
2: ਹੁਣ 0 ਰੁਪਏ ਕਿਵੇਂ ਦਵਾਂ?
1: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫਿਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ੋਪਿੰਗ ਕਰਨ ਚੱਲੀਏ।
2: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।

0: ਨਾਇਬ ਵੀ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਨੂੰ ਲਾਗੂ ਕਰਨ ਲਈ ਢਾਂਚਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNews ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਕਰੀਬ 1 ਵਜੇ ਨੂੰ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ ਦੀਆਂ ਗਲੀਆਂ ਵਿੱਚ ਜਾ ਕੇ ਨਵੀਂ ਸ਼ੁਰੂ ਕੀਤੀ ਗਈ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ ਇੱਕ ਸ਼ਹਿਰ ਨਹੀਂ ਸਗੋਂ ਰੂਹਾਨੀਅਤ ਦਾ ਕੇਂਦਰ ਏ। ਉਨ੍ਹਾਂ ਦੱਸਿਆ ਕਿ ਹੁਣ ਪਹਿਲੀ ਵਾਰ ਸਫਾਈ ਕਾਰਜ ਦਿਨ ਦੇ ਸਮੇਂ ਤੱਕ ਸੀਮਿਤ ਨਹੀਂ ਰਹੇਗਾ। ਰੋਜ਼ਾਨਾ ਰਾਤ 10 ਵਜੇ ਤੋਂ ਤੜਕੇ 2 ਵਜੇ ਤੱਕ ਵਿਸ਼ੇਸ਼ ਸਫਾਈ ਸ਼ਿਫਟ ਚਲਾਈ ਜਾ ਰਹੀ ਏ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸਾਫ਼ ਸੁਥਰੀਆਂ ਸੜਕਾਂ ਮਿਲ ਸਕਣ। ਸਫਾਈ ਮੁਹਿੰਮ ਦਾ ਜਾਇਜ਼ਾ ਲੈਣ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਇਹ ਇੱਕ ਰਾਤ ਦਾ ਪ੍ਰੋਗਰਾਮ ਨਹੀਂ ਹੈ, ਉਹ ਕਿਸੇ ਵੀ ਰਾਤ ਅਚਨਚੇਤ ਨਿਰੀਖਣ ਕਰਨਗੇ ਤਾਂ ਜੋ ਪਵਿੱਤਰ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਵਾਲਟ ਸਿਟੀ ਵਿੱਚ ਕਈ ਘੰਟੇ ਬਿਤਾਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪੈਦਲ ਦੌਰਾ ਕੀਤਾ। ਉਨ੍ਹਾਂ ਨੇ ਸੈਕੰਡਰੀ ਕੂੜਾ ਇਕੱਤਰ ਕਰਨ ਵਾਲੇ ਸਥਾਨਾਂ ਦੀ ਸਫਾਈ ਦਾ ਜਾਇਜ਼ਾ ਲਿਆ। ਤੰਗ ਗਲੀਆਂ ਵਿੱਚ ਘਰ ਘਰ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਨਿਰੀਖਣ ਕੀਤਾ। ਉਨ੍ਹਾਂ ਨੇ ਰਾਤ ਦੀ ਡਿਊਟੀ ਕਰ ਰਹੇ ਸਫਾਈ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਸ੍ਰੀ ਬੈਂਸ ਨੇ ਵੀ ਕਿਹਾ ਕਿ ਅੰਮ੍ਰਿਤਸਰ ਦੀ ਸਫਾਈ ਸਿਰਫ ਨਾਗਰਿਕ ਫਰਜ਼ ਨਹੀਂ ਹੈ, ਗੁਰੂ ਸਾਹਿਬ ਨਾਲ ਸੰਬੰਧਿਤ ਇਸ ਪਵਿੱਤਰ ਨਗਰੀ ਦੀ ਸੇਵਾ ਕਰਨਾ ਸਾਡੇ ਲਈ ਸੇਵਾ ਭਾਵਨਾ ਦਾ ਪ੍ਰਤੀਕ ਏ। ਸ੍ਰੀ ਬੈਂਸ ਨੇ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਤਜਵੀਜ਼ਸ਼ੁਦਾ ਪੱਛਮੀ ਏਸ਼ੀਆ ਭਾਰਤ ਡੂੰਘੇ ਸਾਗਰ ਦੀ ਊਰਜਾ ਪਾਈਪਲਾਈਨ ਸੰਬੰਧੀ ਕੋਈ ਤਜਵੀਜ਼ ਮੰਤਰਾਲੇ ਕੋਲ ਵਿਚਾਰ ਗੋਚਰੇ ਨਹੀਂ ਹੈ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਵਿਜਿਆ ਰਹਾਟਕਰ ਨੇ ਅੱਜ ਕਮਿਸ਼ਨ ਦੀ ਰਾਸ਼ਟਰੀ ਮਹਿਲਾ ਆਪਕੇ ਦੁਆਰ ਪਹਿਲ ਤਹਿਤ ਰੂਪਨਗਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਔਰਤਾਂ ਲਈ ਜਨ ਸੁਣਵਾਈ, ਜੇਲ੍ਹ ਦਾ ਨਿਰੀਖਣ, ਪੋਸ਼ਣ ਕਾਨੂੰਨ ਸੰਬੰਧੀ ਵਰਕਸ਼ਾਪ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ। ਮਹਿਲਾ ਜਨ ਸੁਣਵਾਈ ਦੌਰਾਨ ਰੂਪਨਗਰ ਅਤੇ ਮੋਹਾਲੀ ਜ਼ਿਲ੍ਹਿਆਂ ਨਾਲ ਸੰਬੰਧਿਤ ਕਰੀਬ 40 ਮਾਮਲਿਆਂ ਦੀ ਸੁਣਵਾਈ ਕੀਤੀ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀ, ਜਾਂਚ ਅਧਿਕਾਰੀਆਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਦੀ ਸ਼ਮੂਲੀਅਤ ਦੇਖੀ ਗਈ। ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਚੇਅਰਪਰਸਨ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਚੁੱਕੇ ਗਏ ਕਦਮਾਂ ਬਾਰੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕੁਝ ਮਾਮਲਿਆਂ ਵਿੱਚ 3 ਦਿਨਾਂ ਅੰਦਰ ਕਾਰਵਾਈ ਕਰਨ ਲਈ ਕਿਹਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ ਵਿੱਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਇੱਕ ਕਲੋਨੀ ਦੇ ਇੱਕ ਫਲੈਟ ਦੀ ਤਲਾਸ਼ੀ ਦੌਰਾਨ AK-47 ਹਥਿਆਰ ਅਤੇ ਡਰੱਗ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਏ। ਕਾਰਵਾਈ ਦੌਰਾਨ ਪੁਲਿਸ ਨੇ ਫਲੈਟ ਵਿੱਚੋਂ 2 ਨੌਜਵਾਨਾਂ ਨੂੰ ਵੀ ਕਾਬੂ ਕੀਤਾ ਹੈ। ਉਨ੍ਹਾਂ ਦੇ ਵਾਹਨਾਂ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਫਲੈਟ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਏ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਏ। ਪੰਜਾਬ ਪੁਲਿਸ ਵੱਲੋਂ ਅੱਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਨਿਰਜਲਾ ਅਕਾਸ਼ ਜੀ ਦੇ ਪਵਿੱਤਰ ਮੌਕੇ ਮਾਨਵਤਾ ਪ੍ਰਤੀ ਸੇਵਾ ਅਤੇ ਕੁਰਬਾਨੀ ਨੂੰ ਨਮਨ ਕਰਦਿਆਂ ਛਬੀਲ ਲਾਈ ਗਈ। ਪੰਜਾਬ ਪੁਲਿਸ ਦੇ ਗੁਰੂ ਗੋਬਿੰਦ ਸਾਹਿਬ ਵੱਲੋਂ ਦਿੱਤੇ ਨਿਸਵਾਰਥ ਸੇਵਾ ਅਤੇ ਸਦਭਾਵਨਾ ਦੇ ਸਿਧਾਂਤਾਂ 'ਤੇ ਚੱਲਦਿਆਂ ਲੋਕਾਂ ਨੂੰ ਛਬੀਲ ਦਾ ਠੰਡਾ ਮਿੱਠਾ ਜਲ ਛਕਾਇਆ। ਔਰਤਾਂ ਦੇ ਹਾਕੀ ਵਿੱਚ ਭਾਰਤ ਨੇ ਨਿਊਜ਼ੀਲੈਂਡ 'ਚ ਹੋ ਰਹੇ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਆਪਣੇ ਦੂਜੇ ਪੂਲੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰੂਗਵੇ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। NIA ਨੇ ਅੰਮ੍ਰਿਤਸਰ 'ਚ ਲਸ਼ਕਰ ਏ ਤੈਬਾ LET ਦੇ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉੱਚ ਪੱਧਰੀ ਮੀਟਿੰਗ 'ਚ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਅਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲਿਓ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਤਕੜਾ ਤਕੜਾ। ਦੇਖੋ ਜਿਹੜਾ ਸਮਾਂ ਹੈ ਨਾ, ਬੰਦਾ ਇਹ ਕਹਿੰਦਾ ਵੀ ਘੱਟ ਪੈਸੇ ਖਰਚ ਕੇ ਜ਼ਿਆਦਾ ਫਾਇਦਾ ਲੈਣਾ
0: ਆ,
1: ਹੈ ਕਿ ਨਹੀਂ? ਇਹ ਸਮਾਂ ਇੱਦਾਂ ਦਾ ਹੈ। ਇਸੇ ਕਰਕੇ ਅੱਜ ਕੱਲ੍ਹ ਸਕੀਮਾਂ ਜਿਹੜੀਆਂ ਬਹੁਤ ਜ਼ਿਆਦਾ ਚੱਲਦੀਆਂ ਨੇ ਪਦਾਰਥਾਂ ਦੇ ਵਿੱਚ। ਜੇ ਕਿਤੇ ਆਪਾਂ ਥੋੜ੍ਹਾ ਜਿਹਾ ਆਪਣੀ ਸਿਹਤ ਬਾਰੇ ਸਕੀਮਾਂ ਲੈਣ ਲੱਗ ਜਾਈਏ ਤਾਂ ਮੇਰਾ ਖਿਆਲ ਹੈ ਉਹ ਜ਼ਿਆਦਾ ਬਿਹਤਰ ਹੋਊਗਾ।
0: ਨਾਲੇ ਦੇਖੋ ਨਾ, ਇਹ ਰੁੜੀਆ ਰਾਮ ਜੀ, ਯੁੱਗ ਹੈ ਖਪਤਕਾਰੀ
1: ਦਾ।
0: ਥੋੜ੍ਹਾ ਜਿਹਾ ਆਪਾਂ ਜਿੱਦਾਂ ਕਹਿੰਦੇ ਹਾਂ ਬਾਰਗੇਨਿੰਗ ਕਰਨਾ, ਇਹ ਵੀ ਆਉਣਾ ਚਾਹੀਦਾ।
1: ਆਉਣਾ ਚਾਹੀਦਾ ਹੈ। ਅਤੇ ਜਿਹੜੇ ਆਪਾਂ ਸਰੀਰਕ ਪੱਖ 'ਤੇ ਕਰਦੇ ਸੀ ਵੀ ਹਿੰਗ ਨਾ ਲੱਗੇ ਫਟਕੜੀ ਰੰਗ
0: ਰੰਗ ਚੋਖਾ,
1: ਵੀ ਭਾਈ ਤੁਹਾਡਾ ਕੋਈ ਪੈਸਾ ਨਹੀਂ, ਕੋਈ ਧੇਲਾ ਨਹੀਂ, ਸਿਰਫ ਤੁਸੀਂ ਜਿੱਦਾਂ ਕਹਿੰਦੇ ਹੋ ਆਪਣੇ ਆਪ ਨੂੰ ਵਕਤ ਦੇਣਾ ਹੈ, ਦਵਾਈਆਂ ਬੂਟੀਆਂ ਦੀ ਵੀ ਲੋੜ ਨਹੀਂ, ਸਿਹਤ ਵੀ ਤੁਹਾਡੀ ਨੰਬਰ 9। ਗੱਲ ਸੰਧੂ ਸਾਹਿਬ, ਮੈਂ ਤੁਹਾਡੇ ਨਾਲ ਇਹ ਕਰ ਰਿਹਾ ਕਿ ਸਿਹਤ ਨੂੰ ਰੱਖਣ ਲਈ ਜਾਂ ਸਿਹਤ ਦੀ ਸੰਭਾਲ ਲਈ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਨੂੰ ਸਿਹਤ ਨਾਲ ਜੁੜੀਆਂ ਪੱਧਤੀਆਂ ਦਾ ਗਿਆਨ ਹੋ।
0: ਹਾਂ ਬਿਲਕੁਲ ਜੀ, ਖਾਸ ਕਰਕੇ ਜਿਹੜਾ ਆਪਾਂ ਦੇਖੋ, ਇੱਕ ਤਾਂ ਹੁੰਦਾ ਕਿ ਸਰੀਰਕ ਸਿਹਤ, ਇੱਕ ਮਾਨਸਿਕ ਸਿਹਤ ਜਿਹੜੀ ਹੈ ਨਾ, ਇਹ ਬੜੀ ਬਹੁਤ ਹੈ।
1: ਔਰ ਇਹ ਮੈਂ ਤੁਹਾਨੂੰ ਦੱਸ ਦਿੱਤਾ, ਤੁਸੀਂ ਬੜੀ ਅਹਿਮ ਗੱਲ ਕੀਤੀ ਹੈ ਵੀ ਸਰੀਰਕ ਔਰ ਮਾਨਸਿਕ
0: ਦੋਨੋਂ
1: ਇੱਕੋ ਕਹਿੰਦੇ ਹੁੰਦੇ ਨੇ ਪੈਕੇਜ ਤੁਹਾਨੂੰ ਮਿਲ ਜਾਂਦੀਆਂ ਨੇ।
0: ਹਾਂ ਕਈ ਵਾਰ ਬੰਦਾ ਆਪਣੇ ਆਪ 'ਚ ਗੱਲਬਾਤ ਕਰਦਾ ਰਹਿੰਦਾ, ਕਿਸੇ ਨਾਲ ਮਿਲਦਾ ਵਰਤਦਾ ਨਹੀਂ ਹੈਗਾ। ਇਹ ਬੜਾ ਮਹੱਤਵਪੂਰਨ ਹੈਗੀ ਹੈ ਕਿ ਆਪਾਂ ਸਾਰਿਆਂ ਨਾਲ ਮਿਲੀਏ ਵਰਤੀਏ ਅਤੇ ਆਪਣੇ ਆਪ ਨੂੰ ਜਿਹੜੋ ਪੱਧਤੀਆਂ ਤੁਸੀਂ ਕਿਹਾ ਕਿ ਵੱਖ ਵੱਖ ਹੈਗੀਆਂ, ਆਪਣੇ ਸਰੀਰ ਦੇ ਹਿਸਾਬ ਨਾਲ ਉਹਨਾਂ ਨੂੰ ਅਪਣਾਇਆ ਜਾਣਾ ਚਾਹੀਦਾ ਸਰੀਰ।
1: ਯੋਗ ਦੇਖੋ, ਅੱਜ ਪੂਰੀ ਦੁਨੀਆਂ ਦੇ ਵਿੱਚ ਯੋਗ ਦਾ ਮਹੱਤਵ ਦੁਨੀਆਂ ਨੂੰ ਸਮਝ ਆ ਰਿਹਾ, ਸਾਡੇ ਦੇਸ਼ ਦੀ ਪੱਧਤੀ ਹੈ। ਅਤੇ ਯੋਗ ਇੱਕ ਐਸੀ ਚੀਜ਼ ਹੈ ਸੰਧੂ ਸਾਹਿਬ, ਜੇ ਆਪਾਂ ਇਹਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਈਏ ਜਾਂ ਜ਼ਿੰਦਗੀ 'ਚ ਇਹਨੂੰ ਧਾਰਨਾ ਇਹਦੀ ਬਣਾ ਲਈਏ, ਤਾਂ ਉਹੀ ਆ ਵੀ ਹਿੰਗਰਾ ਲੱਗੇ ਫਟਕੜੀ ਰੰਗ ਚੋਖਾ।
0: ਦੇਖੋ ਰਿਸ਼ੀ ਮੁਨੀ ਪਹਾੜਾਂ ਤੇ ਦੂਰ ਚਲੇ ਜਾਂਦੇ ਸੀ,
1: ਬਿਲਕੁਲ ਹੁਣ ਤਾਂ ਘਰ ਹੀ ਹੋ ਜਾਂਦਾ।
0: ਇਕਾਂਤ ਭਾਲਦੇ ਸੀ,
1: ਇਕਾਂਤ ਭਾਲਦੇ ਸੀ। ਤੋ ਘਰ ਦੇ ਵਿੱਚ ਵੀ ਸਾਰਾ ਕੁਛ ਹੈ, ਘਰ ਸੁੱਖ ਬਸਿਆ, ਬਾਹਰ ਸੁੱਖ ਪਾਇਆ। ਸੋ ਇਸ ਕਰਕੇ ਜੇ ਆਪਾਂ ਯੋਗ ਦੇ ਮਹੱਤਵ ਨੂੰ ਸਮਝ ਲਈਏ ਅਤੇ ਇਹਨੂੰ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਮਾਨਸਿਕ ਵੀ ਔਰ ਸਰੀਰਕ ਵਿਕਾਰ ਕਈ ਤਰ੍ਹਾਂ ਦੇ ਠੀਕ ਹੋ ਜਾਂਦੇ ਹੈ। ਇਸੇ ਦੇ ਮਹੱਤਵ ਦੇ ਬਾਬਤ ਸ਼ੀਤਲ ਜੋਸ਼ੀ ਹੋਰਾਂ ਦੀ ਇੱਕ ਵਾਰਤਾ ਆਪਾਂ ਸਾਰਿਆਂ ਨਾਲ ਸਾਂਝੀ ਕਰਦੇ ਹਾਂ।
2: ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਰੀਰਕ ਅਤੇ ਮਾਨਸਿਕ ਦੋਹਾਂ ਰੂਪਾਂ ਵਿੱਚ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ। ਫਿੱਟ ਰਹਿਣ ਲਈ ਅਸੀਂ ਜਿਮ ਜਾ ਕੇ ਸਖਤ ਕਸਰਤ ਕਰਦੇ ਹਾਂ ਜਾਂ ਫਿਰ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਅਸੀਂ ਸਿਹਤਮੰਦ ਬਣ ਸਕਦੇ ਹਾਂ, ਕਿਉਂਕਿ ਯੋਗ ਸਿਰਫ ਇੱਕ ਸਰੀਰਕ ਕਸਰਤ ਹੀ ਨਹੀਂ ਬਲਕਿ ਇਹ ਇੱਕ ਅਜਿਹਾ ਅਭਿਆਸ ਹੈ ਜੋ ਸਾਡੇ ਸਰੀਰ ਅਤੇ ਮਨ ਦੋਹਾਂ ਨੂੰ ਸਿਹਤਮੰਦ ਰੱਖਣ 'ਚ ਬਹੁਤ ਮਿਹਨਤ ਕਰਦਾ ਅਤੇ ਨਾਲ ਹੀ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਭਾਰਤ ਪੂਰੀ ਦੁਨੀਆ ਵਿੱਚ ਯੋਗ ਦੇ ਮਾਮਲੇ ਵਿੱਚ ਅੱਗੇ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਆਪਣੇ ਭਾਸ਼ਣ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਉਸੇ ਸਾਲ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ 177 ਦੇਸ਼ਾਂ ਨੇ ਇਸ ਮਤੇ 'ਤੇ ਸਹਿਮਤੀ ਪ੍ਰਗਟ ਕੀਤੀ, ਜਿਸ ਕਾਰਨ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਮਗਰੋਂ 21 ਜੂਨ 2015 ਵਿੱਚ ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਸਮੂਹਿਕ ਰੂਪ ਵਿੱਚ ਮਿਲ ਕੇ ਯੋਗਾ ਕੀਤਾ। ਰਾਜਪਥ ਦਿੱਲੀ ਵਿੱਚ ਹੋਏ ਮੁੱਖ ਸਮਾਗਮ ਵਿੱਚ 35,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮਗਰੋਂ ਹਰ ਸਾਲ ਪੂਰੀ ਦੁਨੀਆ ਵਿੱਚ ਲੋਕਾਂ ਨੂੰ ਯੋਗ ਦੇ ਮਹੱਤਵ ਬਾਰੇ ਜਾਣੂ ਕਰਵਾਉਣ, ਯੋਗ ਕਰਨ ਲਈ ਉਤਸ਼ਾਹਿਤ ਕਰਨ

ਆਪਣੀ ਸਿਹਤ ਵੱਲ ਧਿਆਨ ਦੇਣ ਲਈ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇੱਕ ਬਹੁਤ ਮਹੱਤਵਪੂਰਨ ਗੱਲ ਹੈ ਕਿ 21 ਜੂਨ ਨੂੰ ਹੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਕਿਉਂ ਚੁਣਿਆ ਗਿਆ? ਤਾਂ ਦੱਸ ਦਈਏ ਕਿ 21 ਜੂਨ ਨੂੰ ਉੱਤਰੀ ਗਲੋਸਫਾਇਰ ਵਿੱਚ ਸਭ ਤੋਂ ਲੰਬਾ ਦਿਨ ਹੁੰਦਾ ਹੈ, ਜਿਸ ਨੂੰ ਗਰਮੀਆਂ ਦਾ ਸੰਕਰਮਣ ਕਿਹਾ ਜਾਂਦਾ ਹੈ। ਜੇ ਅਸੀਂ ਜੋਤਿਸ਼ ਸ਼ਾਸਤਰ ਦੀ ਗੱਲ ਕਰੀਏ ਤਾਂ ਜੋਤਿਸ਼ ਸ਼ਾਸਤਰ ਮੁਤਾਬਕ ਗਰਮੀਆਂ ਦੇ ਸੰਕਰਮਣ ਤੋਂ ਸੂਰਜ ਦਸ਼ਯਨ ਵਿੱਚ ਪ੍ਰਵੇਸ਼ ਕਰਦਾ ਹੈ, ਜੋ ਯੋਗ ਅਤੇ ਅਧਿਆਤਮਿਕਤਾ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸੇ ਲਈ ਇੰਨੇ ਮਹੱਤਵਪੂਰਨ ਦਿਨ ਨੂੰ ਯੋਗ ਕਰਨ ਲਈ ਚੁਣਿਆ ਜਾਣਾ ਬਹੁਤ ਖਾਸ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ। ਹਰ ਸਾਲ ਯੋਗ ਦਿਵਸ 'ਤੇ ਇੱਕ ਥੀਮ ਰੱਖਿਆ ਜਾਂਦਾ ਹੈ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਮਨ ਕੀ ਬਾਤ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਾਲ 2025 ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਥੀਮ ਯੋਗ ਫੋਰ ਵਨ ਅਰਥ ਵਨ ਹੈਲਥ ਦੀ ਘੋਸ਼ਣਾ ਕੀਤੀ, ਜਿਸ ਦਾ ਭਾਵ ਹੈ ਇੱਕ ਧਰਤੀ ਇੱਕ ਸਿਹਤ ਲਈ ਯੋਗ। ਜਿਨ੍ਹਾਂ ਲੋਕਾਂ ਨੇ ਹਾਲੇ ਵੀ ਯੋਗ ਕਰਨਾ ਸ਼ੁਰੂ ਨਹੀਂ ਕੀਤਾ, ਉਹਨਾਂ ਨੂੰ ਹੁਣ ਫਿੱਟ ਰਹਿਣ ਲਈ ਅੱਗੇ ਆ ਕੇ ਯੋਗ ਨੂੰ ਅਪਣਾਉਣ ਦੀ ਜ਼ਰੂਰਤ ਹੈ। ਸਰੀਰ ਨੂੰ ਰੋਗਾਂ ਤੋਂ ਦੂਰ ਰੱਖਣ, ਮਨ ਨੂੰ ਸ਼ਾਂਤੀ ਪ੍ਰਦਾਨ ਕਰਨ ਦੇ ਨਾਲ ਹੀ ਨਾਲ ਸੱਭਿਆਚਾਰਕ ਏਕਤਾ ਨੂੰ ਅੱਗੇ ਵਧਾਉਂਦੇ ਹੋਏ ਇਹ ਯੋਗ ਕਰਨ ਦੀ ਗਤੀਵਿਧੀ ਹੁਣ ਵਿਦੇਸ਼ਾਂ ਤੱਕ ਫੈਲ ਚੁੱਕੀ ਹੈ। ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ ਯੁੱਜ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਜੋੜਨਾ ਜਾਂ ਇੱਕਜੁੱਟ ਹੋਣਾ। ਯੋਗ ਸਾਡੇ ਸਰੀਰ, ਮਨ ਅਤੇ ਆਤਮਾ ਦੇ ਵਿੱਚ ਸੰਯਮ ਸਥਾਪਿਤ ਕਰਦਾ ਹੈ, ਜਿਸ ਨਾਲ ਸਾਡੀਆਂ ਸਫਤ ਸ਼ਕਤੀਆਂ ਜਾਗ੍ਰਿਤ ਹੋਣ ਲੱਗਦੀਆਂ ਨੇ। ਯੋਗ ਸਮਾਧੀ ਅਤੇ ਯੋਗ ਕਿਰਿਆ ਦੁਆਰਾ ਪਰਮਾਤਮਾ ਨਾਲ ਮਿਲਾਪ ਵੀ ਸੰਭਵ ਹੈ। ਯੋਗ ਦੀਆਂ ਪ੍ਰਮਾਣਿਤ ਪੁਸਤਕਾਂ ਸ਼ਿਵ ਸੰਹਿਤਾ ਅਤੇ ਗੋਰਖ ਸ਼ਕਤਕ ਵਿੱਚ ਯੋਗ ਦੇ ਚਾਰ ਪ੍ਰਕਾਰਾਂ ਦਾ ਵਰਣਨ ਮਿਲਦਾ ਹੈ। ਇਸ ਦੇ ਚਾਰ ਪ੍ਰਕਾਰ ਹਨ ਮੰਤਰ ਯੋਗ, ਹੱਠ ਯੋਗ, ਲੈ ਯੋਗ ਅਤੇ ਰਾਜਯੋਗ। ਯੋਗ ਦੀ ਉੱਚ ਸਥਿਤੀ ਤੱਕ ਪਹੁੰਚਣ ਲਈ ਸਾਧਕ ਸਮਾਧੀ ਅਤੇ ਮੋਕਸ਼ ਵਰਗੀਆਂ ਕਿਰਿਆਵਾਂ ਕਰਦੇ ਨੇ। ਸ਼੍ਰੀਮਦ ਭਾਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਕਿਹਾ ਹੈ ਕਿ ਯੋਗ ਕਰਮਸੁ ਕੌਸ਼ਲਮ, ਭਾਵ ਕਿ ਕਰਮਾਂ ਦੀ ਕੁਸ਼ਲਤਾ ਨੂੰ ਯੋਗ ਕਿਹਾ ਜਾਂਦਾ ਹੈ। ਸ਼੍ਰੀਮਦ ਭਾਗਵਤ ਗੀਤਾ ਦੇ 6ਵੇਂ ਅਧਿਆਏ ਵਿੱਚ ਪਾਰੰਪਰਿਕ ਯੋਗ ਦੇ ਅਭਿਆਸ ਧਿਆਨ 'ਤੇ ਹੀ ਚਰਚਾ ਕਰਦੇ ਹੋਏ ਕਰਮ ਯੋਗ, ਭਗਤੀ ਯੋਗ ਅਤੇ ਗਿਆਨ ਯੋਗ ਦੇ ਬਾਰੇ ਦੱਸਿਆ ਗਿਆ ਹੈ। ਕੁਛ ਵਿਦਵਾਨਾਂ ਦਾ ਮਤ ਹੈ ਕਿ ਜੀਵ ਆਤਮਾ ਅਤੇ ਪਰਮਾਤਮਾ ਦੇ ਮਿਲਣ ਨੂੰ ਹੀ ਯੋਗ ਕਿਹਾ ਜਾਂਦਾ ਹੈ। ਮਹਾਰਿਸ਼ੀ ਪਤੰਜਲੀ ਨੇ ਯੋਗ ਨੂੰ ਲਿਖਿਤ ਰੂਪ ਦਿੱਤਾ ਅਤੇ ਯੋਗ ਸੂਤਰ ਦੀ ਰਚਨਾ ਵੀ ਕੀਤੀ, ਜੋ ਸਾਨੂੰ ਸਿਹਤਮੰਦ ਰੱਖਣ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਜਿਵੇਂ ਜਿਵੇਂ ਅਸੀਂ ਯੋਗ ਕਰਦੇ ਹਾਂ, ਉਵੇਂ ਉਵੇਂ ਹੀ ਸਾਡੇ ਮਨ, ਸਰੀਰ ਅਤੇ ਆਤਮਾ ਦਾ ਆਪਸ ਵਿੱਚ ਮਜ਼ਬੂਤ ਸੰਪਰਕ ਬਣਦਾ ਹੈ, ਜਿਸ ਨਾਲ ਜੀਵਨ ਵਿੱਚ ਸਰਲਤਾ ਵਧਣ ਨਾਲ ਸਕਾਰਾਤਮਕ ਊਰਜਾ ਵਧਦੀ ਹੈ। ਹੁਣ ਤਾਂ ਦੇਸ਼ ਹੀ ਨਹੀਂ, ਵਿਦੇਸ਼ਾਂ ਦੇ ਕੋਨੇ ਕੋਨੇ ਵਿੱਚ ਯੋਗ ਦੀ ਇੱਕ ਵੱਖਰੀ ਪਹਿਚਾਣ ਹੈ। ਅਮਰੀਕਾ ਵਿੱਚ ਹੀ 3 ਕਰੋੜ ਤੋਂ ਵੱਧ ਲੋਕ ਯੋਗ ਦੇ ਦੀਵਾਨੇ ਨੇ। ਕਈ ਯੋਗ ਆਸਣਾਂ ਦੀ ਸਹਾਇਤਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 5 ਸਾਲ ਤੋਂ ਲੈ ਕੇ 90 ਸਾਲ ਤੱਕ ਦੀ ਉਮਰ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਵੀ ਯੋਗ ਮਾਹਿਰ ਦੀ ਸਹਾਇਤਾ ਨਾਲ ਯੋਗ ਕਰਕੇ ਸਿਹਤਮੰਦ ਰਹਿ ਸਕਦੇ ਨੇ। ਯੋਗ 5000 ਸਾਲ ਪੁਰਾਣਾ ਇੱਕ ਅਜਿਹਾ ਗਿਆਨ ਅਤੇ ਵਿਗਿਆਨ ਹੈ, ਜਿਸ ਦੀ ਬਦੌਲਤ ਅੱਜ ਪੂਰੀ ਦੁਨੀਆ ਵਿੱਚ ਭਾਰਤ ਨੂੰ ਵਿਸ਼ਵ ਗੁਰੂ ਮੰਨਿਆ ਗਿਆ ਹੈ। ਪ੍ਰਾਚੀਨ ਕਾਲ ਤੋਂ ਹੀ ਵੇਦਾਂ ਵਿੱਚ ਯੋਗ ਦਾ ਉਲੇਖ ਮਿਲਦਾ ਹੈ। ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਮਿਲੀਆਂ ਮੂਰਤੀਆਂ ਵੀ ਯੋਗ ਅਤੇ ਸਮਾਧੀ ਮੁਦਰਾ ਨੂੰ ਪੇਸ਼ ਕਰਦੀਆਂ।

ਬਿਮਾਰ ਬੂਟਿਆਂ ਤੋਂ ਤੰਦਰੁਸਤ ਬੂਟਿਆਂ 'ਤੇ ਫੈਲਾਉਂਦੀ ਹੈ। ਇਸ ਕਰਕੇ ਇਹ ਸਿੱਧੇ ਤੌਰ 'ਤੇ ਵੀ ਨੁਕਸਾਨ ਕਰਦੀ ਹੈ, ਜਿਵੇਂ ਰਸ ਚੂਸ ਕੇ ਬੂਟੇ ਨੂੰ ਕਮਜ਼ੋਰ ਕਰਦੀ ਹੈ, ਬੂਟੇ ਦੀ ਜਿਹੜਾ ਕੱਦ ਕਾਠ ਹੈ ਉਹ ਘੱਟ ਜਾਂਦਾ ਹੈ, ਪੱਤੇ ਕਾਲੇ ਹੋ ਜਾਂਦੇ ਨੇ ਅਤੇ ਝਾੜ ਵੀ ਘੱਟਦਾ, ਫੁੱਲ ਡੋਡੀ ਡਿੱਗ ਜਾਂਦੀ ਹੈ। ਅਤੇ ਦੂਜੇ ਤੌਰ 'ਤੇ ਜਿਹੜਾ ਆਪਾਂ ਇਨਡਾਇਰੈਕਟ ਜਿਹੜਾ ਕਹਿੰਦੇ ਹਾਂ, ਜਿਹੜਾ ਵਿਸ਼ਾਣੂ ਰੋਗ ਹੈ ਉਹਦੇ 'ਤੇ ਉਹ ਵੀ ਬਹੁਤ ਜ਼ਿਆਦਾ ਸਾਨੂੰ ਜਿਹੜਾ ਝਾੜ 'ਤੇ ਅਸਰ ਪਾਉਂਦਾ ਹੈ। ਔਰ ਵਿਸ਼ਾਣੂ ਰੋਗ ਜਿੰਨੇ ਵੀ ਹੁੰਦੇ ਆ, ਭਾਵੇਂ ਉਹ ਕਿਸੇ ਵੀ ਜੀਵ 'ਤੇ ਹੋਵੇ, ਭਾਵੇਂ ਮਨੁੱਖਾਂ 'ਤੇ ਆਵੇ ਕੋਈ ਵਿਸ਼ਾਣੂ ਰੋਗ, ਵਾਇਰਸ ਰੋਗ, ਜਾਂ ਸਾਡੇ ਪਸ਼ੂਆਂ 'ਤੇ ਆਵੇ ਜਾਂ ਸਾਡੀ ਫਸਲਾਂ 'ਤੇ ਆਵੇ, ਕੋਈ ਵੀ ਜਿਹੜਾ ਵਾਇਰਸ ਰੋਗ ਹੈ ਉਹਦਾ ਹੱਲ ਨਹੀਂ ਹੁੰਦਾ, ਉਹਨੂੰ ਅਸੀਂ ਪਹਿਲਾਂ ਹੀ

ਉਹ ਵੀ ਬਹੁਤ ਜ਼ਿਆਦਾ ਸਾਨੂੰ ਜਿਹੜਾ ਝਾੜ 'ਤੇ ਅਸਰ ਪਾਉਂਦਾ ਹੈ। ਔਰ ਵਿਸ਼ਾਣੂ ਰੋਗ ਜਿੰਨੇ ਵੀ ਹੁੰਦੇ ਆ, ਭਾਵੇਂ ਉਹ ਕਿਸੇ ਵੀ ਜੀਵ 'ਤੇ ਹੋਵੇ, ਭਾਵੇਂ ਮਨੁੱਖਾਂ 'ਤੇ ਆਵੇ ਕੋਈ ਵਿਸ਼ਾਣੂ ਰੋਗ, ਵਾਇਰਸ ਰੋਗ, ਜਾਂ ਸਾਡੇ ਪਸ਼ੂਆਂ 'ਤੇ ਆਵੇ, ਜਾਂ ਸਾਡੀ ਫਸਲਾਂ 'ਤੇ ਆਵੇ, ਕੋਈ ਵੀ ਜਿਹੜਾ ਵਾਇਰਸ ਰੋਗ ਹੈ ਉਹਦਾ ਹੱਲ ਨਹੀਂ ਹੁੰਦਾ, ਉਹਨੂੰ ਅਸੀਂ ਪਹਿਲਾਂ ਹੀ ਆਉਣ ਤੋਂ ਪਹਿਲਾਂ ਹੀ ਅਸੀਂ ਉਹਨੂੰ ਪ੍ਰਿਵੈਂਸ਼ਨ ਕਰੀਏ ਤਾਂ ਉਹੀ ਬੈਟਰ ਹੁੰਦੀ ਹੈ। ਕਿਉਂਕਿ ਇੱਕ ਵਾਰੀ ਉਹ ਵਿਸ਼ਾਣੂ ਰੋਗ ਦਾ ਹਮਲਾ ਹੋ ਜਾਵੇ, ਫਿਰ ਉਹਦਾ ਰੋਕਥਾਮ ਉਹਦੀ ਅਸੰਭਵ ਹੈ। ਰਸ ਚੂਸਣ ਵਾਲੇ ਕੀੜਿਆਂ 'ਚੋਂ ਜਿਹੜਾ ਦੂਜਾ ਕੀੜਾ ਹੈ, ਮੁੱਖ ਕੀੜਾ ਹੈ, ਉਹ ਹੈ ਹਰਾ ਤੇਲਾ। ਹਰਾ ਤੇਲਾ ਜੇ ਆਪਾਂ ਗੱਲ ਕਰੀਏ, ਜਿਵੇਂ ਹੁਣ ਇਸ ਵੇਲੇ 15-20 ਦਿਨਾਂ ਦੀ ਫਸਲ ਹੋ ਗਈ ਹੈ, ਜਿਹਨੇ ਸਮੇਂ ਸਿਰ ਬਿਜਾਈ ਕੀਤੀ ਹੈ ਅੱਧ ਮਈ ਤੱਕ, ਅਤੇ ਹੁਣ ਉਹ 20-25 ਦਿਨਾਂ ਦੀ ਫਸਲ ਹੋ ਗਈ ਹੈ, ਅਤੇ ਇਸ ਵੇਲੇ ਜਿਹੜਾ ਹੈਗਾ ਹਰਾ ਤੇਲਾ ਆਉਣ ਵਾਲੇ ਦਿਨਾਂ 'ਚ ਜੂਨ ਦੇ ਅਖੀਰ ਵਿੱਚ ਉਹਦਾ ਹਮਲਾ ਦੇਖਣ ਨੂੰ ਮਿਲ ਸਕਦਾ ਹੈ। ਹਰੇ ਤੇਲੇ ਦੀ ਜਿਹੜੀ ਹਮਲਾ ਕਰਨ ਦੀ ਕਿਵੇਂ ਹੈਗਾ, ਉਹ ਰਸ ਚੂਸਦਾ, ਉਹ ਵੀ ਰਸ ਚੂਸਣ ਵਾਲਾ ਕੀੜਾ, ਉਹ ਪਰ ਪੱਤਿਆਂ ਨੂੰ ਜਿਹੜੇ ਸਿਰਿਆਂ ਤੋਂ ਥੱਲਿਆਂ ਨੂੰ ਪੀਲੇ ਕਰਕੇ ਨਾ, ਥੱਲੇ ਨੂੰ ਪੀਲੇ ਕਰ ਦਿੰਦਾ, ਅਤੇ ਉਹ ਥੱਲੇ ਜਿਹੜੇ ਪੱਤੇ ਨੇ ਉਹ ਥੱਲਿਆਂ ਨੂੰ ਮੁੜ ਜਾਂਦੇ ਨੇ, ਅਤੇ ਹੌਲੀ ਹੌਲੀ ਜੇ ਹਮਲਾ ਵੱਧਦਾ ਤਾਂ ਉਹ ਸਾਡੇ ਜਿਹੜੇ ਸਾਰੇ ਪੱਤੇ ਜਿਹੜੇ ਪੀਲੇ ਹੁੰਦੇ ਨੇ ਉਹ ਝੜ ਜਾਂਦੇ ਨੇ। ਇਸ ਕਰਕੇ ਜਿਹੜਾ ਸਾਡੇ ਨਰਮੇ ਦੇ ਬੂਟੇ ਦਾ ਜਿਹੜਾ ਹੈਗਾ ਵਾਧਾ ਉਹ ਰੁਕ ਜਾਂਦਾ। ਅਤੇ ਤੀਸਰਾ ਜਿਹੜਾ ਰਸ ਚੂਸਣ ਵਾਲਾ ਮੁੱਖ ਕੀੜਾ, ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖਿਆ ਕਿ ਇਹਦਾ ਜਿਹੜਾ ਹਮਲਾ ਹਰ ਸਾਲ ਵਧੀ ਜਾਂਦਾ। ਕਿਉਂ ਵੱਧ ਰਿਹਾ? ਕਿਉਂਕਿ ਇਸ ਸਾਲ ਵੀ ਜਿਵੇਂ ਮੌਸਮ ਵਿਭਾਗ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਸਾਡੀ ਮੌਨਸੂਨ ਹੈ ਉਹ ਜਿਹੜੀ ਨੋਰਮਲ ਹੁੰਦੀ ਹੈ ਉਹਦੇ ਨਾਲੋਂ ਘੱਟ ਇਸ ਵਾਰੀ ਮੌਨਸੂਨ ਦਾ ਹੈਗਾ ਖਦਸ਼ਾ। ਅਤੇ ਉਸ ਉਹਨਾਂ ਹਾਲਾਤਾਂ ਵਿੱਚ ਜਦੋਂ ਵੀ ਖੁਸ਼ਕ ਅਤੇ ਗਰਮੀ ਬਹੁਤ ਹੁੰਦੀ ਹੈ, ਜਿਵੇਂ ਤਾਪਮਾਨ 44-45 ਡਿਗਰੀ ਅੱਜ ਕੱਲ੍ਹ ਚੱਲ ਰਿਹਾ ਤਾਪਮਾਨ, ਅਤੇ ਉੱਪਰੋਂ ਖੁਸ਼ਕੀ ਬਹੁਤ ਚੱਲ ਰਹੀ ਹੈ, ਇਹਨਾਂ ਹਾਲਾਤਾਂ ਵਿੱਚ ਜਿਹੜੀ ਇੱਕ ਜਿਹੜਾ ਤੀਜਾ ਕੀੜਾ ਮੁੱਖ ਕੀੜਾ ਉਹ ਹੈ ਭੂਰੀ ਜੂੰ, ਇਹਦਾ ਹਮਲਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜੇ ਇਹੀ ਹਾਲਾਤ ਸਾਡੇ ਮੌਸਮ ਦੇ ਬਰਕਰਾਰ ਰਹਿੰਦੇ ਨੇ, ਵੀ ਖੁਸ਼ਕੀ ਵੀ ਰਹਿੰਦੀ ਹੈ ਅਤੇ ਤਾਪਮਾਨ ਵੀ ਬਹੁਤ ਵੱਧ ਰਹਿੰਦਾ, 42-43 ਡਿਗਰੀ ਜਾਂ ਉਸ ਤੋਂ ਵੀ ਵੱਧ ਰਹਿੰਦਾ, ਉਹਨਾਂ ਹਾਲਾਤਾਂ ਵਿੱਚ ਵੀ ਇਹ ਕੀੜੇ ਦੀ ਜਿਹੜਾ ਹਮਲਾ ਬਹੁਤ ਜ਼ਿਆਦਾ ਵੱਧ ਜਾਂਦਾ। ਇਹਨਾਂ ਦੀ ਇਸ ਤੋਂ ਇਲਾਵਾ ਜਿਹੜੇ ਰਸ ਚੂਸਣ ਵਾਲੇ ਕੀੜੇ ਆ, ਇਹਨਾਂ ਦੀ ਰੋਕਥਾਮ ਤੋਂ ਪਹਿਲਾਂ ਮੈਂ ਜਿਹੜੇ ਹੋਰ ਕੀੜੇ ਨੇ ਨਰਮੇ 'ਤੇ ਆਉਂਦੇ ਆ ਉਹ ਹੈ ਸਾਡੀ ਸੁੰਡੀਆਂ। ਸੁੰਡੀਆਂ 'ਚੋਂ ਜਿਹੜੀ ਮੁੱਖ ਤੌਰ 'ਤੇ ਜਿਹੜੀ ਸਭ ਤੋਂ ਹਾਨੀਕਾਰਕ ਸੁੰਡੀ ਇਸ ਵੇਲੇ ਹਮਲਾ ਕਰਦੀ ਹੈ ਉਹ ਹੈ ਗੁਲਾਬੀ ਸੁੰਡੀ। ਜਿਹੜਾ ਬੀਟੀ ਨਰਮਾ ਸੀ, ਜਿਵੇਂ 2005 ਵਿੱਚ ਪੰਜਾਬ 'ਚ ਉਹਦੀ ਆਮਦ ਹੋਈ, ਅਤੇ 2020-21 ਤੱਕ 15 ਸਾਲ ਸਾਨੂੰ ਵਧੀਆ ਜਿਹੜਾ ਕੰਟਰੋਲ ਦਿੱਤਾ ਬੀਟੀ ਨਰਮੇ ਨੇ ਸੁੰਡੀਆਂ ਵਾਸਤੇ, ਪਰ 2020-21 ਤੋਂ ਬਾਅਦ ਜਿਹੜੀ ਗੁਲਾਬੀ ਸੁੰਡੀ ਹੈ ਇਹਦੇ ਵਿੱਚ ਬੀਟੀ ਜ਼ਹਿਰ ਪ੍ਰਤੀ ਬਹੁਤ ਜ਼ਿਆਦਾ ਆਪਾਂ ਕਹਿੰਦੇ ਹਾਂ ਰਜ਼ਿਸਟੈਂਸ ਆ ਗਈ ਹੈ ਜਾਂ ਪ੍ਰਤੀਰੋਧਤਾ ਆ ਗਈ ਹੈ। ਹੁਣ ਬੀਟੀ ਜ਼ਹਿਰ ਗੁਲਾਬੀ ਸੁੰਡੀ 'ਤੇ ਅਸਰ ਨਹੀਂ ਕਰਦੀ, ਇਸ ਕਰਕੇ ਜਿਹੜੇ ਬੀਟੀ ਸਾਡੀ ਗੁਲਾਬੀ ਸੁੰਡੀ ਹੈ ਜਿੰਨਾ ਵੀ ਬੀਟੀ ਹਾਈਬ੍ਰਿਡ ਨੇ ਉਹਨਾਂ 'ਤੇ ਚੰਗੀ ਤਰ੍ਹਾਂ ਹਮਲਾ ਕਰਦੀ ਹੈ ਅਤੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਪਰ ਹਜੇ ਤੱਕ ਸਾਡੀ ਜਿਹੜੀ ਅਮਰੀਕਨ ਸੁੰਡੀ ਹੈ, ਮੁੱਖ ਸੁੰਡੀ ਹੈ ਜਾਂ ਚਿਤਕਬਰੀ ਸੁੰਡੀ ਹੈ, ਉਹਨਾਂ ਤੋਂ ਸਾਨੂੰ ਹਜੇ ਬਚਾਅ ਹੈ ਸਾਡਾ, ਕਿਉਂਕਿ ਹਜੇ ਉਹਨਾਂ 'ਚ ਸਹਿਣ ਸ਼ਕਤੀ ਪੈਦਾ ਨਹੀਂ ਹੋਈ ਬੀਟੀ ਜ਼ਹਿਰਾਂ ਪ੍ਰਤੀ। ਅਤੇ ਜੇ ਆਪਾਂ ਗੱਲ ਕਰੀਏ ਕਿ ਹੁਣ ਇਹ ਕੀੜਿਆਂ ਦੀ ਆਮਦ ਤਾਂ ਹੋ ਰਹੀ ਹੈ, ਬਟ ਇਹਨਾਂ ਦੀ ਹੁਣ ਅਸੀਂ ਰੋਕਥਾਮ ਕਿਵੇਂ ਕਰੀਏ ਆਉਣ ਵਾਲੇ ਜਿਵੇਂ ਮਹੀਨੇ 'ਚ ਜਾਂ ਜੁਲਾਈ ਮਹੀਨੇ ਜਾਂ ਅਗਸਤ ਮਹੀਨੇ, ਜਿਵੇਂ ਜਿਵੇਂ ਨਰਮੇ ਦਾ ਸੀਜ਼ਨ ਅੱਗੇ ਵਧੂਗਾ, ਅਸੀਂ ਇਹਨਾਂ ਦੀ ਰੋਕਥਾਮ ਕਿਸ ਤਰ੍ਹਾਂ ਕਰ ਸਕਦੇ ਹਾਂ? ਮੈਂ ਗੱਲ ਕਰੂੰਗੀ ਸਰਵ ਪੱਕੀ ਰੋਕਥਾਮ ਦੀ, ਕਿਉਂਕਿ ਸਾਡਾ ਇੱਥੇ ਮੰਤਵ ਹੈਗਾ ਕਿ ਅਸੀਂ ਆਪਣੇ ਖਰਚੇ ਘਟਾਉਣੇ ਆ, ਕਿਉਂਕਿ ਸਾਨੂੰ ਜਿਹੜਾ ਨਰਮੇ ਦਾ ਭਾਅ ਚੰਗਾ ਨਹੀਂ ਮਿਲਦਾ, ਇਸ ਕਰਕੇ ਸਾਨੂੰ ਜਿਹੜੇ ਸਾਡਾ ਖਰਚੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਅਖੀਰ 'ਚ ਕਿਸਾਨ ਨਰਮੇ ਦੀ ਫਸਲ ਤੋਂ ਮੂੰਹ ਮੋੜ ਜਾਂਦਾ। ਇਸ ਕਰਕੇ ਆਪਾਂ ਸਰਵ ਪੱਕੀ ਰੋਕਥਾਮ ਤੋਂ ਇਲਾਵਾ ਸਾਡੇ ਕੋਲ ਹੋਰ ਇਸ ਵੇਲੇ ਕੋਈ ਚਾਰਾ ਨਹੀਂ ਹੈ। ਸਰਵ ਪੱਕੀ ਰੋਕਥਾਮ 'ਚ ਕੀ ਹੁੰਦਾ ਕਿ ਅਸੀਂ ਸਿਰਫ ਜਿਹੜੇ ਕੀਟਨਾਸ਼ਕ ਹੈ ਉਹਨਾਂ 'ਤੇ ਨਿਰਭਰ ਨਹੀਂ ਕਰਨਾ, ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਜਿਹੜੇ ਵੀ ਹੱਲ ਹਨ ਅਸੀਂ ਉਹਨਾਂ 'ਤੇ ਪਹਿਲਾਂ ਉਹਨਾਂ ਦੀ ਅਸੀਂ ਸਹਾਇਤਾ ਲੈਣੀ ਹੈ। ਉਹਨਾਂ ਦੀ ਸਹਾਇਤਾ ਲੈਣ ਤੋਂ ਬਾਅਦ ਜੇ ਸਾਡੇ ਕੋਲ ਕੰਟਰੋਲ ਨਹੀਂ ਹੁੰਦਾ ਵੀ ਕੀੜੇ ਮਕੌੜੇ, ਫਿਰ ਅਸੀਂ ਅਖੀਰ ਵਿੱਚ ਆਪਣੇ ਜਿਹੜੇ ਕੀਟਨਾਸ਼ਕ ਹੈ ਅਸੀਂ ਉਹਨਾਂ ਦੀ ਮਦਦ ਲੈਣੀ ਹੈ। ਸਭ ਤੋਂ ਪਹਿਲਾਂ ਕਿਸੇ ਵੀ ਫਸਲ 'ਤੇ ਕਿਸੇ ਵੀ ਕੀੜੇ ਮਕੌੜੇ ਦੀ ਰੋਕਥਾਮ ਤੋਂ ਪਹਿਲਾਂ ਸਾਨੂੰ ਉਹਦੀ ਪਛਾਣ ਅਤੇ ਉਹਦੀ ਗਿਣਤੀ, ਜਿਹਨੂੰ ਅਸੀਂ ਆਰਥਿਕ ਕਗਾਰ ਵੀ ਕਹਿੰਦੇ ਹਾਂ, ਇਕਨੋਮਿਕ ਥ੍ਰੈਸ਼ਹੋਲਡ ਲੈਵਲ, ਉਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੈ। ਕਿਹੜੀ ਫਸਲ 'ਤੇ ਕਿਹੜੇ ਕੀੜੇ ਦੀ ਕਦੋਂ ਆਮਦ ਹੁੰਦੀ ਹੈ ਉਹਦੇ ਬਾਰੇ ਸਾਨੂੰ ਪੂਰਾ ਟਾਈਮਿੰਗ ਸਾਨੂੰ ਪਤਾ ਹੋਣੀ ਚਾਹੀਦੀ ਹੈ। ਉਹਦੇ ਵਾਸਤੇ ਕੀ ਜ਼ਰੂਰੀ ਹੈ, ਸਾਨੂੰ ਕਦੋਂ ਪਤਾ ਹੋਊਗਾ ਵੀ ਕਿਹੜੇ ਕੀੜੇ ਨੇ ਕਦੋਂ ਉਹਦਾ ਹਮਲਾ ਸ਼ੁਰੂ ਹੋਇਆ ਜਾਂ ਉਹਦੀ ਗਿਣਤੀ ਕਿੱਥੇ ਤੱਕ ਪਹੁੰਚ ਗਈ ਹੈ, ਉਹ ਨਿਰਭਰ ਕਰਦੀ ਹੈ ਜੇ ਅਸੀਂ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰਾਂਗੇ। ਸਰਵੇਖਣ ਜਿਹੜੇ ਸਰਵ ਪੱਕੀ ਰੋਕ

ਹੈ, ਉਹਦਾ ਮੁੱਢ ਹੈ। ਜੇ ਅਸੀਂ ਸਰਵੇਖਣ ਸਮੇਂ ਸਿਰ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਵੀ ਕੀੜਾ ਹੈ, ਹਾਨੀਕਾਰ ਕੀੜਾ, ਉਹਦੀ ਰੋਕਥਾਮ ਸਾਡੇ ਬਹੁਤ ਹੱਦ ਤੱਕ ਉਹਦੀ ਫੇਲ ਹੋ ਸਕਦੀ ਹੈ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੋਊਗਾ ਵੀ ਸਾਡੀ ਉਹਦੀ ਜਿਹੜੀ ਕੀੜੇ ਦੀ ਗਿਣਤੀ ਹੈ ਕਦੋਂ ਤੱਕ ਕਿੱਥੇ ਪਹੁੰਚ ਗਈ ਹੈ। ਆਰਥਿਕ ਕਗਾਰ ਕੀ ਹੁੰਦਾ? ਆਰਥਿਕ ਕਗਾਰ ਇੱਕ ਨੰਬਰ ਹੁੰਦਾ, ਇੱਕ ਗਿਣਤੀ ਹੁੰਦੀ ਹੈ। ਅਗਰ ਉਸ ਤੋਂ ਪਹਿਲਾਂ ਅਸੀਂ ਸਪਰੇਅ ਕਰ ਦਾਂਗੇ ਤਾਂ ਸਾਨੂੰ ਫਾਇਦਾ ਹੋਊਗਾ ਸਪਰੇਅ ਕੀਤੇ ਦਾ, ਅਤੇ ਜੇ ਅਸੀਂ ਆਰਥਿਕ ਕਗਾਰ ਲੰਘ ਗਏ, ਅਸੀਂ ਟੱਪ ਗਏ, ਉਹਨੂੰ ਅਸੀਂ ਮਿਸ ਕਰਤਾ, ਫਿਰ ਸਾਨੂੰ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ, ਸਾਡੇ ਝਾੜ 'ਚ ਉਨਾ ਵਾਧਾ ਨਹੀਂ ਹੋਊਗਾ ਕਿ ਸਾਨੂੰ ਉਹ ਰਿਟਰਨ ਮਿਲ ਸਕਣ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ ਕਿ ਅਸੀਂ ਆਪਣੇ ਖੇਤ ਦਾ ਲਗਾਤਾਰ ਸਰਵੇਖਣ ਕਰੀਏ। ਉਹ ਨਿਰਭਰ ਕਰਦਾ ਹੈ ਤੁਸੀਂ ਕਿਹੜੀ ਫਸਲ ਬੀਜੀ ਹੈ। ਮੈਂ ਨਰਮੇ ਦੀ ਗੱਲ ਕਰ ਰਹੀ ਹਾਂ ਤਾਂ ਨਰਮੇ ਵਿੱਚ ਘੱਟੋ ਘੱਟ ਤੁਸੀਂ ਹਫ਼ਤੇ 'ਚ 2 ਜਾਂ 3 ਵਾਰੀ ਸਰਵੇਖਣ ਕਰੋ। ਅਤੇ ਰਸ ਚੂਸਣ ਵਾਲੇ ਕੀੜਿਆਂ ਵਾਸਤੇ ਸਰਵੇਖਣ ਕਦੋਂ ਕਰਨਾ? ਉਹਦੇ ਵਾਸਤੇ ਢੁੱਕਵਾਂ ਸਮਾਂ ਹੈ ਸਵੇਰ ਦੇ 10 ਵਜੇ ਤੋਂ ਪਹਿਲਾਂ ਪਹਿਲਾਂ। ਜਿੰਨੇ ਵੀ ਰਸ ਚੂਸਣ ਵਾਲੇ ਕੀੜੇ ਹੈ, ਜੇ ਤੁਸੀਂ ਸਵੇਰ ਤੋਂ 10 ਵਜੇ ਤੋਂ ਪਹਿਲਾਂ ਪਹਿਲਾਂ ਜਾਓਗੇ ਤਾਂ ਤੁਹਾਨੂੰ ਉਹਦੀ ਸਹੀ ਗਿਣਤੀ ਦਾ ਅੰਦਾਜ਼ਾ ਹੋਊਗਾ। ਜਿਵੇਂ ਜਿਵੇਂ 10 ਵਜੇ ਤੋਂ ਬਾਅਦ ਤਾਪਮਾਨ ਵੱਧਦਾ ਤਾਂ ਸਾਨੂੰ ਉਹਦੀ ਗਿਣਤੀ ਦਾ ਸਹੀ ਅਨੁਮਾਨ ਨਹੀਂ ਹੋ ਸਕਦਾ, ਕਿਉਂਕਿ ਕੀੜੇ ਮਕੌੜੇ ਦੇ ਜਿਹੜੇ ਸਾਡੀ ਫਸਲ ਦੇ ਬੂਟਿਆਂ ਦੇ ਥੱਲੜੇ ਪਾਸੇ ਲੁਕ ਜਾਂਦੇ ਨੇ। ਫਿਰ ਸਾਨੂੰ ਐਂ ਲੱਗਦਾ ਵੀ ਉੱਪਰ ਤਾਂ ਕੋਈ ਕੀੜਾ ਹੈ ਹੀ ਨਹੀਂ, ਅਤੇ ਅਸੀਂ ਜਿਹੜੀ ਆਪਣੀ ਨਿਸ਼ਚਿੰਤ ਹੋ ਜਾਂਦੇ ਵੀ ਸਾਡੀ ਫਸਲ 'ਤੇ ਹਜੇ ਕੋਈ ਹਮਲਾ ਨਹੀਂ ਹੈ। ਸਵੇਰੇ ਠੰਡੇ ਠੰਡੇ ਤੁਸੀਂ ਜਾਓ ਅਤੇ ਆਪਣੇ ਖੇਤ 'ਚ 10-15 ਬੂਟਿਆਂ ਨੂੰ ਮਾੜਾ ਜਿਹਾ ਟੇਢਾ ਕਰਕੇ ਉਹਨਾਂ ਦੇ 3 ਪੱਤੇ ਜਿਹੜੇ ਪੂਰੇ ਬਣੇ ਪੱਤੇ ਹੈ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਣਾ। ਉਹਦੇ ਉੱਪਰ ਤੁਸੀਂ ਗਿਣਤੀ ਕਰਨੀ ਹੈ, ਭਾਵੇਂ ਚਿੱਟਾ ਮੱਛਰ ਹੈ, ਭਾਵੇਂ ਹਰਾ ਤੇਲ ਹੈ, ਉਹ ਮੌਸਮ ਦੇ ਹਿਸਾਬ ਨਾਲ ਜਾਂ ਮਹੀਨੇ ਦੇ ਹਿਸਾਬ ਨਾਲ ਉਹਨਾਂ ਦੀ ਆਮਦ ਹੁੰਦੀ ਹੈ। ਜਿਵੇਂ ਅੱਜ ਕੱਲ੍ਹ ਗੱਲ ਕਰੀਏ ਤਾਂ ਅੱਜ ਕੱਲ੍ਹ ਭੂਰੀ ਜੂੰ ਦਾ ਹਮਲਾ ਸ਼ੁਰੂ ਹੋ ਗਿਆ, ਅਤੇ ਤੁਸੀਂ ਕਿਉਂਕਿ ਬੂਟਾ ਹਜੇ ਬਹੁਤ ਗਿਟਕਦਾ ਹੈਗਾ, ਜੇ ਤੁਸੀਂ ਸਮੇਂ ਸਿਰ ਬਿਜਾਈ ਕੀਤੀ ਹੈ ਜਾਂ ਗਿਟਕਦਾ ਜਾਂ ਫੁਟਕਦਾ ਹੋਊਗਾ ਤਾਂ ਤੁਸੀਂ ਮਾੜਾ ਜਿਹਾ ਨੂੰ ਟੇਢਾ ਕਰਕੇ ਤੁਸੀਂ ਪੱਤਿਆਂ ਦੇ ਥੱਲੜੇ ਪਾਸੇ ਤੁਸੀਂ ਉਹਦੀ ਗਿਣਤੀ ਕਰਨੀ ਹੈ। ਜੇ ਗਿਣਤੀ ਕਈ ਵਾਰ ਕਿਸਾਨ ਨਹੀਂ ਕਰ ਸਕਦੇ ਵੀ ਕਿਉਂਕਿ ਭੂਰੀ ਜੂੰ ਦਾ ਜਿਹੜਾ ਆਕਾਰ ਹੈ, ਜਿਹੜਾ ਸਾਈਜ਼ ਆ, ਉਹ ਬਹੁਤ ਹੀ ਛੋਟਾ ਹੁੰਦਾ ਅਤੇ ਕਈ ਕਿਸਾਨ ਵੀਰ ਉਹਦੀ ਗਿਣਤੀ ਨਹੀਂ ਕਰ ਸਕਦੇ, ਪਰ ਤੁਸੀਂ ਉਹਦੀ ਨਿਸ਼ਾਨੀਆਂ ਦੇਖ ਸਕਦੇ ਹੋ, ਜਿਹੜੇ ਉਹਦੇ ਨੁਕਸਾਨ ਕੀਤਾ ਹੋਇਆ ਪੱਤਿਆਂ ਦੇ ਉੱਪਰ, ਉਹਦੀ ਨਿਸ਼ਾਨੀਆਂ ਦੇਖ ਕੇ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਸ ਵੇਲੇ ਸਾਡੇ ਖੇਤ 'ਚ ਜਿਹੜੀ ਭੂਰੀ ਜੂੰ ਦਾ ਹਮਲਾ ਕਿੱਥੇ ਤੱਕ ਪਹੁੰਚ ਗਿਆ। ਜੇ ਆਪਾਂ ਉਹਦੀ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਉਹ ਪੱਤਿਆਂ ਦੀ ਨਾੜਾਂ ਦੇ ਨਾਲ ਨਾਲ ਬੈਠੀ ਹੁੰਦੀ ਹੈ ਭੂਰੀ ਜੂੰ, ਅਤੇ ਉੱਥੋਂ ਉਹਨੂੰ ਪੱਤਿਆਂ ਨੂੰ ਖੁਰਚ ਕੇ ਉਹਦੇ 'ਚੋਂ ਜਿਹੜਾ ਰਸ ਨਿਕਲਦਾ ਉਹਨੂੰ ਉਹ ਪੀਂਦੀ ਹੈ, ਅਤੇ ਉਹਦਾ ਨਤੀਜਾ ਕੀ ਹੁੰਦਾ ਕਿ ਉਹ ਚਮਕੀਲੀ ਜਿਹੀ ਭਾਅ ਮਾਰਨ ਲੱਗ ਜਾਂਦਾ ਨੁਕਸਾਨ, ਮਤਲਬ ਰਸ ਚੂਸਣ ਤੋਂ ਬਾਅਦ ਜਦੋਂ ਉੱਥੇ ਪੱਤਾਂ ਨਾੜਾਂ ਦੇ ਨਾਲ ਨਾਲ ਬੜੀ ਚਮਕੀਲੀ ਜਿਹੀ ਭਾਅ ਮਾਰਦੀ ਹੈ, ਇੱਥੋਂ ਪਤਾ ਲੱਗ ਜਾਂਦਾ ਕਿ ਸਾਡੇ ਖੇਤ ਵਿੱਚ ਭੂਰੀ ਜੂੰ ਦਾ ਹਮਲਾ। ਅਤੇ ਜੇ ਹਮਲਾ ਉਸ ਤੋਂ ਵੀ ਗਾਹਾਂ ਵੱਧ ਜਾਂਦਾ ਕਿ ਅਸੀਂ ਕੋਈ ਰੋਕਥਾਮ ਨਹੀਂ ਕਰਦੇ ਤਾਂ ਪੱਤੇ ਚੁਰੜ ਮੁੜ ਜੇ ਇਕੱਠੇ ਜੇ ਹੋ ਜਾਂਦੇ ਨੇ ਜਾਂ ਉਹਦੀਆਂ 'ਚ ਗਲੀਆਂ ਹੋ ਜਾਂਦੀਆਂ ਨੇ, ਤਾਂ ਉਸ ਹਾਲਤ ਵਿੱਚ ਅਸੀਂ ਕੀ ਕਰ ਸਕਦੇ ਹਾਂ ਕਿ ਕਿਉਂਕਿ ਅਸੀਂ ਨਰਮੇ 'ਚ ਪਹਿਲਾਂ ਪਾਣੀ, ਅਸੀਂ ਕਹਿੰਦੇ ਹਾਂ ਵੀ 4 ਤੋਂ 6 ਹਫ਼ਤਿਆਂ ਦੇ ਵਕਫੇ 'ਤੇ ਬਿਜਾਈ ਤੋਂ ਬਾਅਦ ਤੁਸੀਂ ਪਹਿਲਾਂ ਪਾਣੀ ਲਾਉਣਾ, ਅਤੇ ਹੁਣ ਜੇ ਆਪਾਂ ਅੱਜ ਦੇ 10 ਤਰੀਕ ਹੋ ਗਈ ਹੈ ਅਤੇ ਆਪਾਂ ਜੇ ਗੱਲ ਕਰੀਏ ਤਾਂ 25 ਦਿਨਾਂ ਦੀ ਫਸਲ ਹੋ ਗਈ ਹੈ, ਤੁਸੀਂ ਹਫ਼ਤੇ ਤੱਕ ਜੇ ਪਾਣੀ ਲਾ ਸਕੋ ਤਾਂ ਭੂਰੀ ਜੂੰ ਦਾ ਕਾਫ਼ੀ ਹੱਦ ਤੱਕ ਜਿਹੜਾ ਕੰਟਰੋਲ ਆਪਣੇ ਆਪ ਹੀ ਹੋ ਜਾਂਦਾ। ਉਹ ਕਿਉਂ ਹੋ ਜਾਂਦਾ? ਕਿਉਂਕਿ ਭੂਰੀ ਜੂੰ ਦੀਆਂ 2 ਜਿਹੜੀਆਂ ਜੀਵਨ ਅਵਸਥਾ ਨੇ ਉਹ ਮਿੱਟੀ 'ਚ ਰਹਿੰਦੀਆਂ ਨੇ, ਅਤੇ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਤਾਂ ਉਹ ਜਿਹੜੀਆਂ 2 ਜਿਹੜੀਆਂ ਸਟੇਜਿਸ ਨੇ, ਜੋ 2 ਜੀਵਨ ਅਵਸਥਾ ਨੇ, ਉਹ ਵੈਸੇ ਹੀ ਮਰ ਜਾਂਦੀਆਂ ਨੇ, ਅਤੇ ਸਾਡਾ ਕਾਫ਼ੀ ਹੱਦ ਤੱਕ ਕੰਟਰੋਲ ਹੋ ਜਾਂਦਾ। ਅਤੇ ਅਗਰ ਫਿਰ ਵੀ ਆਉਣ ਵਾਲੇ ਜਿਵੇਂ ਮਹੀਨਿਆਂ 'ਚ, ਜਿਵੇਂ ਹੁਣ ਤਾਂ ਪਾਣੀ ਲਾ ਕੇ ਹੱਲ ਹੋ ਜਾਂਦਾ, ਪਰ ਜੇ ਜੁਲਾਈ ਅਗਸਤ ਦੇ ਵਿੱਚ ਜਦੋਂ ਫਸਲ ਵੱਡੀ ਹੁੰਦੀ ਹੈ, 2-3 ਫੁੱਟ ਦੀ ਹੁੰਦੀ ਹੈ ਜਾਂ ਉਸ ਤੋਂ ਵੀ ਵੱਧ ਜਾਂਦੀ ਹੈ, ਇਸ ਕੀੜੇ ਦਾ ਹਮਲਾ ਉਸ ਹਾਲਤ 'ਚ ਵੀ ਅਗਰ ਹੋ ਜਾਂਦਾ, ਤੁਹਾਨੂੰ ਮਿਲਦਾ, ਤਾਂ ਤੁਸੀਂ 2 ਸਪਰੇਆਂ ਨੇ ਬਹੁਤ ਵਧੀਆ ਸਪਰੇਅ ਨੇ, ਇੱਕ ਤਾਂ ਪ੍ਰੋਫੀਨੋਫੋਸ ਹੈ, 500 ml ਕਿੱਲੇ ਮਗਰ ਤੁਸੀਂ ਸਪਰੇ ਕਰ ਸਕਦੇ ਹੋ, ਇੱਕ ਹੈਗੀ ਹੈ ਸਪਾਈਨਟੋਰੈਮ, ਉਹ ਹੈਗਾ ਉਹਦੀ ਡੋਜ਼ ਹੈਗੀ ਹੈ 170 ml ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਉਹਦੀ ਸਪਰੇ ਕਰ ਸਕਦੇ ਹਾਂ, ਅਤੇ ਦੋਨੋਂ ਕੈਮੀਕਲ ਬਹੁਤ ਵਧੀਆ ਨੇ, ਭੂਰੀ ਜੂੰ ਦਾ ਬਹੁਤ ਵਧੀਆ ਕੰਟਰੋਲ ਕਰਦੇ ਨੇ। ਅਤੇ ਦੂਜਾ ਕੀੜਾ ਹੈਗਾ ਹਰਾ ਤੇਲਾ। ਹਰਾ ਤੇਲਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਪੱਤਿਆਂ ਨੂੰ ਤੋਂ ਰਸ ਚੂਸ ਕੇ ਅਤੇ ਉਹਦੇ ਵਿੱਚ ਜ਼ਹਿਰ ਵੀ ਪਾਉਂਦਾ, ਅਤੇ ਉਹਦੇ ਕਰਕੇ ਜਿਹੜੇ ਪੱਤੇ ਸਿਰਿਆਂ ਤੋਂ ਥੱਲੇ ਨੂੰ ਮੁੜ ਜਾਂਦੇ ਨੇ ਅਤੇ ਪੀਲੇ ਪੈ ਜਾਂਦੇ ਨੇ, ਉਹਦੀ ਰੋਕਥਾਮ ਵਾਸਤੇ ਵੀ ਤੁਸੀਂ ਆਪਣੀ ਸਰਵੇਖਣ ਕਰਨਾ। ਜਦੋਂ ਤੁਹਾਨੂੰ ਲੱਗਿਆ ਕਿ ਸਾਡੇ ਖੇਤ ਵਿੱਚ 50% ਬੂਟਿਆਂ 'ਤੇ ਉਹ ਨਿਸ਼ਾਨੀ ਦਿਖਦੀ ਹੈ ਵੀ ਪੱਤੇ ਥੱਲੇ ਨੂੰ ਮੁੜ ਗਏ ਅਤੇ ਸਿਰਿਆਂ ਤੋਂ ਪੀਲੇ ਪੈ ਗਏ, ਜੇ ਉਹ ਨਿਸ਼ਾਨੀਆਂ ਤੁਹਾਨੂੰ 50% ਮਤਲਬ ਅੱਧੇ ਬੂਟਿਆਂ 'ਤੇ ਤੁਹਾਨੂੰ ਉਹ ਨਿਸ਼ਾਨੀ ਦਿਖਦੀ ਹੈ, ਤਾਂ ਤੁਸੀਂ ਉਸ ਹਾਲਤ 'ਚ ਸਪਰੇਅ ਕਰਨੀ ਹੈ, ਉਸ ਤੋਂ ਲੇਟ ਨਹੀਂ ਹੋਣਾ। ਜੇ ਅਸੀਂ ਉਸ ਤੋਂ ਲੇਟ ਹੋਏ ਤਾਂ ਪੱਤੇ ਬਹੁਤ ਝੜ ਜਾਂਦੇ ਨੇ, ਸਾਡੇ ਝਾੜ 'ਤੇ ਅਸਰ ਪੈਂਦਾ ਅਤੇ ਜਿਹੜੀ ਫੁੱਲ ਡੋਡੀ ਹੈ ਉਹ ਵੀ ਗਿਰ ਜਾਂਦੀ ਹੈ। ਅਤੇ ਉਹਦੇ ਵਾਸਤੇ 3-4 ਦਵਾਈਆਂ ਹੈਗੀਆਂ ਨੇ, ਜਿਵੇਂ ਉਸ਼ੀਨ ਹੈਗੀ ਹੈ ਅਤੇ

0: ਉਹਦੀ ਮਾਤਰਾ ਹੈਗੀ ਹੈ 60 ml ਪ੍ਰਤੀ ਏਕੜ, ਤੁਸੀਂ ਫਲੋਨੀਕਾਮਿਡ ਕਰ ਸਕਦੇ ਹੋ 80 g ਪ੍ਰਤੀ ਏਕੜ। ਇਹ ਜਿਹੜੀਆਂ ਦੋ ਦਵਾਈਆਂ ਨੇ ਇਹ ਬਹੁਤ ਵਧੀਆ ਨੇ, ਅਤੇ ਹਰੇ ਤੇਲੇ ਦੇ ਨਾਲ ਨਾਲ ਇਹ ਚਿੱਟੇ ਮੱਛਰ ਦਾ ਵੀ ਬਹੁਤ ਕੰਟਰੋਲ ਕਰਦੀਆਂ ਨੇ। ਜਿਹੜਾ ਤੀਸਰਾ ਜਿਹੜਾ ਸਾਡਾ ਕੀੜਾ, ਰਸ ਚੂਸਣ ਵਾਲਾ ਕੀੜਾ ਹੈ, ਉਹ ਚਿੱਟੀ ਮੱਖੀ ਜਾਂ ਚਿੱਟਾ ਮੱਛਰ ਜਿਵੇਂ ਕਿਸਾਨ ਵੀਰ ਕਹਿੰਦੇ ਨੇ, ਉਹਦਾ ਹਮਲਾ ਜਿਵੇਂ ਜੁਲਾਈ ਅਗਸਤ ਦੇ ਮਹੀਨੇ 'ਚ ਜਿਵੇਂ ਜਿਵੇਂ ਝੋਨਾ ਲੱਗਣ ਲੱਗੂਗਾ, ਨਮੀ ਵੱਧਦੀ ਹੈ ਤਾਂ ਚਿੱਟਾ ਮੱਛਰ ਵੀ ਉਹਦੀ, ਅਸੀਂ ਦੇਖਿਆ ਉਹਦਾ ਜਿਹੜੀ ਆਮਦ ਹੈ ਉਹ ਵੀ ਵੱਧ ਜਾਂਦੀ ਹੈ।
1: ਕੱਲ੍ਹ ਦਾ ਕੀ ਪ੍ਰੋਗਰਾਮ ਹੈ ਜੀ?
2: ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਕਮਾਦ ਦੇ ਕੀੜੇ, ਇਸ ਵਿਸ਼ੇ ਦੇ ਉੱਤੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ। ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਜੀਵਨ 'ਚ ਯੋਗ
1: ਜੀ,
2: ਇਸ ਵਿਸ਼ੇ ਦੇ ਉੱਤੇ ਆਚਾਰਿਆ ਰਘੂਨਾਥ ਇਹ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
1: ਮੌਸਮ ਕੀ ਆਉਂਦਾ ਆ?
2: ਦੇਖੋ ਰਲਮਾ ਮਿਲਮਾ ਪ੍ਰਭਾਵ ਹੈ ਬਣਿਆ ਹੋਇਆ ਹਾਲੀ ਮੌਸਮ ਦਾ, ਆਪਾਂ ਚੱਲੀਏ ਜੀ।
1: ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: हेलो,
4: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
5: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਫਰਾਂਸ ਦੇ ਏਵੀਆਨ ਪਹੁੰਚ ਗਏ ਨੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ 'ਚ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸੱਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾਕਟਰ ਵਰਿੰਦਰ ਕੁਮਾਰ ਭਾਲਕੇ ਨਸ਼ਾ ਮੁਕਤ ਭਾਰਤ ਹਫ਼ਤੇ ਦਾ ਵਰਚੁਅਲ ਉਦਘਾਟਨ ਕਰਨਗੇ। ਹੁਣ ਖਬਰਾਂ ਵਿਸਥਾਰ

0: ਪ੍ਰਧਾਨਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ 2 ਦਿਨਾਂ ਦੌਰੇ 'ਤੇ ਫਰਾਂਸ ਅਤੇ ਏਵੀਅਨ ਪਹੁੰਚ ਗਏ ਨੇ। ਇਹ ਸੰਮੇਲਨ ਕੱਲ੍ਹ ਸ਼ੁਰੂ ਹੋਇਆ ਸੀ। ਏਵੀਅਨ ਪਹੁੰਚਣ 'ਤੇ ਪ੍ਰਧਾਨ ਮੰਤਰੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕਰਨ ਅਤੇ ਅਹਿਮ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਉਤਸੁਕ ਨੇ। ਉਹਨਾਂ ਕਿਹਾ ਕਿ ਭਾਰਤ ਇੱਕ ਵਧੇਰੇ ਟਿਕਾਊ ਅਤੇ ਖੁਸ਼ਹਾਲ ਪ੍ਰਿਥਵੀ ਲਈ ਸਮੂਹਕ ਯਤਨਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਸ਼੍ਰੀ ਮੋਦੀ ਏਵੀਅਨ ਜਾਣ ਲਈ ਸਵਿਟਜ਼ਰਲੈਂਡ ਦੇ ਜਨੇਵਾ ਪਹੁੰਚੇ। ਹਵਾਈ ਅੱਡੇ 'ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਾਮੇਲੇਨ ਨੇ ਉਹਨਾਂ ਦਾ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਨਿੱਘੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ। ਇੱਕ ਸੰਖੇਪ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜਨੇਵਾ ਤੋਂ ਲਗਭਗ 45 ਕਿਲੋਮੀਟਰ ਦੂਰ ਸਥਿਤ ਏਵੀਅਨ ਲਈ ਰਵਾਨਾ ਹੋਏ। ਇਹ G7 ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ 7ਵੀਂ ਅਤੇ ਇਸ ਮੰਚ 'ਤੇ ਭਾਰਤ ਦੀ 13ਵੀਂ ਭਾਗੀਦਾਰੀ ਹੈ। ਸਿਖਰ ਸੰਮੇਲਨ ਵਿੱਚ ਭਾਰਤ ਦੀ ਨਿਰੰਤਰ ਮੌਜੂਦਗੀ ਮੁੱਖ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ ਅਤੇ ਸ਼ਾਂਤੀ, ਸੁਰੱਖਿਆ, ਨਿਰੰਤਰ ਵਿਕਾਸ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਯਤਨਾਂ ਵਿੱਚ ਇਸ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦੀ ਹੈ। ਇਹ ਸਿਖਰ ਸੰਮੇਲਨ ਭਾਰਤ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਸ਼੍ਰੀ ਮੋਦੀ ਗਲੋਬਲ ਸਾਊਥ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਵਿਸ਼ਵ ਪੱਧਰ 'ਤੇ ਉਠਾ ਸਕਦੇ ਨੇ। ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਕਰੋਂ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ 'ਤੇ ਸਵਾਗਤ ਕਰਨਗੇ। ਇਸ ਤੋਂ ਬਾਅਦ ਸ਼੍ਰੀ ਮੋਦੀ ਨਵੀਆਂ ਸਾਂਝੇਦਾਰੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਪੁਨਰ ਨਿਰਮਾਣ ਵਿਸ਼ੇ 'ਤੇ ਇੱਕ ਉੱਚ ਪੱਧਰੀ ਕਾਰਜ ਸੈਸ਼ਨ ਵਿੱਚ ਹਿੱਸਾ ਲੈਣਗੇ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦਵੱਲੀਆਂ ਮੀਟਿੰਗਾਂ ਵੀ ਕਰਨਗੇ। ਅੱਜ ਰਾਤੀਂ ਉਹ ਰਾਸ਼ਟਰਪਤੀ ਮੈਕਰਾਂ ਵੱਲੋਂ ਆਯੋਜਿਤ ਇੱਕ ਰਾਤਰੀ ਭੋਜ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਹਨਾਂ ਦੀ ਮੁਲਾਕਾਤ ਹੋ ਸਕਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਵਿੱਚ ਸਾਉਣੀ 2026 ਰੁੱਤ ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ ਹੈ। ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਸੰਭਾਵੀ ਅਲ ਨੀਨੋ ਦੇ ਮੱਦੇਨਜ਼ਰ ਉਹਨਾਂ ਨੇ ਕਪਾਹ ਦੇ ਉਤਪਾਦਨ ਨੂੰ ਵਧਾਉਣ, ਦਾਲਾਂ ਵਿੱਚ ਆਤਮ ਨਿਰਭਰਤਾ ਹਾਸਲ ਕਰਨ ਅਤੇ ਘੱਟ ਬਾਰਿਸ਼ ਵਾਲੇ ਜ਼ਿਲ੍ਹਿਆਂ ਲਈ ਅਗਾਊਂ ਹੰਗਾਮੀ ਯੋਜਨਾਵਾਂ ਤਿਆਰ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਹਨਾਂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਸ਼੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਘੱਟ ਜਾਂ ਅਸਾਵੀਂ ਬਾਰਿਸ਼ ਦੀ ਸੰਭਾਵਨਾ ਵਾਲੇ ਜ਼ਿਲ੍ਹਿਆਂ ਨੂੰ ਪਹਿਲਾਂ ਤੋਂ ਪੂਰੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ 'ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਮੌਸਮ ਨਾਲ ਸੰਬੰਧਿਤ ਚੁਣੌਤੀਆਂ ਦੀ ਹਾਲਤ ਵਿੱਚ ਕਿਸਾਨਾਂ ਨੂੰ ਤੁਰੰਤ ਵਿਕਲਪ, ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਫਸਲ ਵਿਸ਼ੇਸ਼ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸੱਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਦੁਨੀਆਂ ਦੇ ਸਭ ਤੋਂ ਵੱਡੀ ਆਬਾਦੀ ਵਾਲਾ ਭਾਰਤ ਵੱਧਦੀ ਜਨਤਕ ਭਾਗੀਦਾਰੀ ਕਾਰਨ ਆਜ਼ਾਦੀ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਯੁਵਾ ਸੰਵਾਦ 2026 ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਿਰਲਾ ਨੇ ਕਿਹਾ ਕਿ ਲੋਕਤੰਤਰ ਦੇਸ਼ ਦੇ ਕਾਰਜ, ਸੱਭਿਆਚਾਰ ਅਤੇ ਵਿਚਾਰ ਪ੍ਰਕਿਰਿਆ ਦਾ ਇੱਕ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ।
1: ਕੈਸੇ ਹਮ ਵਿਕਸਿਤ ਭਾਰਤ ਕੇ ਸੰਕਲਪ ਕੋ ਪੂਰਾ ਕਰ ਸਕਤੇ ਹੈ, ਇਸਕੇ ਲਈ ਯੁਵਾ ਸੰਸਦ ਕੇ ਮਾਧਿਅਮ ਸੇ ਤਰਕ ਸੰਵਾਦ ਕੀ ਸੰਸਕ੍ਰਿਤੀ ਕੋ ਬੜਾਨੇ ਕਾ ਇਹ ਕਾਰਜਕ੍ਰਮ ਆਯੋਜਿਤ ਕੀਆ ਔਰ ਨਿਸ਼ਚਿਤ ਰੂਪ ਸੇ ਆਜ 50 ਲੱਖ ਸੇ ਜ਼ਿਆਦਾ ਯੁਵਾ ਯੁਵਾ ਸੰਸਦ ਸੇ ਜੁੜੇ। ਅਲੱਗ ਅਲੱਗ ਰਾਜਿਓ ਕੇ ਅੰਦਰ ਯੁਵਾਓਂ ਨੇ ਉਸ ਰਾਜ ਕੇ ਵਿਕਸਿਤ ਔਰ ਵਿਕਸਿਤ ਕੇ ਸਾਥ ਭਾਰਤ ਵਿਕਸਿਤ ਕੇ ਸਪਨੋ ਕੋ ਸਾਕਾਰ ਕਰਨੇ ਕੇ ਲੀਏ ਆਪਣੇ ਵਿਚਾਰ ਰੱਖੇ।
0: ਲੋਕ ਸਭਾ ਸਪੀਕਰ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲੋਕਤੰਤਰ ਵਿੱਚ ਸਰਗਰਮ ਅਤੇ ਸਮਾਵੇਸ਼ੀ ਭਾਗੀਦਾਰੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਭਾਰਤ ਦਾ ਲੋਕਤੰਤਰ ਸਿਰਫ ਇੱਕ ਸ਼ਾਸਨ ਪ੍ਰਣਾਲੀ ਨਹੀਂ ਹੈ, ਸਗੋਂ ਸੰਵਾਦ, ਸਹਿਮਤੀ ਅਤੇ ਜਨਤਕ ਭਾਗੀਦਾਰੀ ਦੀ ਇੱਕ ਜੀਵੰਤ ਪਰੰਪਰਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRNJalandhar ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIRJalandhar। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਪਿੱਟੂ ਵੱਲੋਂ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਸਰ ਕਟੜਾ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੇਲ ਗੱਡੀ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂ ਤਵੀ ਰਾਹੀਂ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਯਾਤਰੀਆਂ ਨੂੰ ਆਧੁਨਿਕ ਅਤੇ ਤੇਜ਼ ਰੇਲ ਸੇਵਾ ਮੁਹੱਈਆ ਕਰਾਏਗੀ। ਇਸ ਮੌਕੇ ਸੰਬੋਧਨ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ 'ਚ ਰੇਲਵੇ ਦੇ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਅਤੇ ਪਿਛਲੇ 2 ਸਾਲਾਂ ਦੌਰਾਨ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੀ ਹੈ। ਉਹਨਾਂ ਕਿਹਾ ਕਿ ਇਹ ਵੰਦੇ ਭਾਰਤ ਰੇਲ ਗੱਡੀ ਖਾਸ ਤੌਰ 'ਤੇ ਮਾਝਾ ਖੇਤਰ ਦੇ ਲੋਕਾਂ ਲਈ ਲਾਭਕਾਰੀ ਸਾਬਤ ਹੋਏਗੀ।

ਹੁਣ ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ 'ਚ ਇੱਕ ਖੂਬਸੂਰਤ ਗਜ਼ਲ। ਮੀਡੀਅਮ ਵੇਵ 343.6 meter ਯਾਨੀ 873 kHz 'ਤੇ ਆਕਾਸ਼ਬਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਵੇਲਾ ਇਹ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ ਸੁਣਾਂਗੇ ਇਹ ਪ੍ਰੋਗਰਾਮ। ਉਸ ਤੋਂ ਪਹਿਲਾਂ ਆਕਾਸ਼ਬਾਣੀ ਦਾ ਆਪਣਾ ਗੀਤ ਯਾਨੀ ਟਾਈਟਲ ਸੌਂਗ।

ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਬਾਣੀ ਦਾ ਆਪਣਾ ਗੀਤ ਅਤੇ ਹੁਣ ਵੇਲਾ ਹੋ ਗਿਆ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ ਸੁਣਦੇ ਹਾਂ। ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਆਕਾਸ਼ਬਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਜੀ ਅਤੇ

ਕਹਿੰਦੇ ਨੇ ਕਿ ਜੇਕਰ ਸਾਡਾ ਮਨ ਖੁਸ਼ ਹੈ, ਸਾਡਾ ਦਿਲ ਖੁਸ਼ ਹੈ ਤਾਂ ਜ਼ਿੰਦਗੀ ਹਸੀਨ ਹੈ, ਜੇਕਰ ਮਨ ਪਰੇਸ਼ਾਨ ਹੈ, ਦਿਲ ਉਦਾਸ ਹੈ ਤਾਂ ਜ਼ਿੰਦਗੀ ਦੇ ਵਿੱਚ ਸਿਵਾਏ ਦੁੱਖ ਤੋਂ ਸਾਨੂੰ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਇਸ ਕਰਕੇ ਮਨ ਦਾ ਖੁਸ਼ ਹੋਣਾ, ਦਿਲ ਦਾ ਖੁਸ਼ ਹੋਣਾ ਬਹੁਤ ਲਾਜ਼ਮੀ ਹੈ ਇਸ ਜ਼ਿੰਦਗੀ ਨੂੰ ਹਸੀਨ ਬਣਾਉਣ ਦੇ ਲਈ। ਤਾਂ ਜ਼ਿੰਦਗੀ ਕਹਿੰਦੇ ਕਿ ਵੈਸੇ ਤਾਂ ਬਹੁਤ ਸਾਰੇ ਚੀਜ਼ਾਂ ਦਾ ਸੁਮੇਲ ਹੈ, ਬਹੁਤ ਕੁਛ ਜ਼ਿੰਦਗੀ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ। ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਹੈ ਸਾਨੂੰ ਕਈ ਤਰ੍ਹਾਂ ਦੇ ਜ਼ਿੰਦਗੀ ਦੇ ਰੰਗ ਵੇਖਣ ਨੂੰ ਮਿਲਦੇ ਨੇ। ਤਾਂ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਸਿੱਖਿਆ ਹੀ ਹੈ, ਅਸੀਂ ਸਿੱਖਣ ਹੀ ਆਏ ਹਾਂ ਇਸ ਦੁਨੀਆ ਦੇ ਵਿੱਚ, ਔਰ ਬਹੁਤ ਕੁਛ ਸਿੱਖ ਕੇ ਅਸੀਂ ਜਾਣਾ ਹੈ। ਇਸ ਕਰਕੇ ਅਗਰ ਇਸ ਨੂੰ ਸਿਰਫ਼ ਔਰ ਸਿਰਫ਼ ਸਿੱਖਣ ਦੇ ਨਜ਼ਰੀਏ ਦੇ ਨਾਲ ਦੇਖੀਏ ਤਾਂ ਜ਼ਿੰਦਗੀ ਸੌਖੀ ਗੁਜ਼ਰ ਸਕਦੀ ਹੈ, ਅਤੇ ਜੇਕਰ ਸੋਚੀਏ ਕਿ ਸਿਰਫ਼ ਅਸੀਂ ਸੁੱਖ ਲੈਣ ਆਏ ਹਾਂ ਜਾਂ ਆਨੰਦ ਲੈਣ ਆਏ ਹਾਂ ਤਾਂ ਉਹ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਏਗਾ। ਲੇਕਿਨ ਕੋਸ਼ਿਸ਼ ਅਸੀਂ ਇਹੀ ਕਰਨੀ ਹੈ ਕਿ ਜ਼ਿੰਦਗੀ ਦੇ ਜਿੰਨੇ ਪਲ ਅਸੀਂ ਖੁਸ਼ੀਆਂ ਦੇ ਵਿੱਚ, ਆਨੰਦ ਦੇ ਵਿੱਚ ਬਿਤਾ ਸਕੀਏ ਉਹ ਅਸੀਂ ਬਿਤਾ ਪਾਈਏ, ਮਨ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਰੱਖਿਆ ਕਰੀਏ। ਦਿਲ ਕਹਿੰਦੇ ਨੇ ਕਿ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਵੀ ਖੁਸ਼ ਹੋ ਸਕਦਾ ਹੈ, ਇਸ ਕਰਕੇ ਸਾਡਾ ਜਿਹੜਾ ਨਜ਼ਰੀਆ ਹੈ ਉਹ ਉੱਧਰ ਹੀ ਰਹੇ ਤਾਂ ਚੰਗੀ ਗੱਲ ਹੈ। ਅਤੇ ਜਿਹੜਾ ਦਿਲ ਹੈ ਨਾ ਉਹ ਗਾਣਿਆਂ ਤੋਂ ਵੀ ਬਹੁਤ ਖੁਸ਼ ਹੁੰਦਾ ਹੈ, ਅਤੇ ਆਓ ਫਿਰ ਦਿਲ ਨੂੰ ਥੋੜ੍ਹਾ ਜਿਹਾ ਖੁਸ਼ ਕਰਦੇ ਹਾਂ, ਗੀਤ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਫਿਲਮ ਕਰਜ਼ ਤੋਂ।

ओम शांति, ओम शांति। ऐ शांति जिहड़ी चीज़ है ना, ओह अजकल हर इंसान चाहुंदा है। हर कोई चाहुंदा है कि उसदे मन नूं शांति मिल जाए, सुकून मिल जाए। और यही सब तो कहिंदे ने कि चाहो तो बहुत सौखी चीज़ है और देखिया जाए तो बड़ी औखी चीज़ है। तो ऐसे तरह ना यह सवाल एक लै के एक भिक्षु कह लो या एक भगत कह लो महात्मा बुद्ध दे कोल पहुंचया। उसने महात्मा बुद्ध नूं पुछया कि महात्मा बुद्ध, जेकर मैं अपनियां सारियां इच्छावां छड्ड दवां तां की मैनूं शांति मिलेगी? तां बुद्ध ने मुस्कुरा के कहा कि यह तां एक नवीं इच्छा हो गई, ते तू कह रहा है इच्छावां छड्ड दां। बुद्ध ने कहा कि मैं तुहानूं इच्छावां छड्डण नूं नहीं कहिंदा, मैं तुहानूं कह रहा हां कि इच्छावां नूं समझो। ते जिस दिन तुसीं इन्हां इच्छावां नूं समझ लोगे ना, तां ਤੁਸੀਂ ਕੋਈ ਇੱਛਾ ਕਰ ਹੀ ਨਹੀਂ ਪਾਓਗੇ। ਇਸੇ ਤਰ੍ਹਾਂ ਕਹਿੰਦੇ ਕਿ ਗੁਰਬਾਣੀ ਦੇ ਵਿੱਚ ਵੀ ਇੱਕ ਸ਼ਬਦ ਆਉਂਦਾ ਨਾ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਮੰਗ ਰੱਖਦੇ ਹਾਂ ਜਾਂ ਕਿਸੇ ਵੀ ਚੀਜ਼ ਦੀ ਇੱਛਾ ਰੱਖਦੇ ਹਾਂ, ਉਹ ਆਖਿਰਕਾਰ ਉਸਦਾ ਜਿਹੜਾ ਅੰਤ ਹੁੰਦਾ ਨਾ, ਉਹ ਦੁਖੀ ਹੁੰਦਾ, ਉਹ ਸਾਨੂੰ ਕਿਤੇ ਨਾ ਕਿਤੇ ਦੁੱਖ ਦੇ ਕੇ ਹੀ ਜਾਂਦੀ ਹੈ। ਇਸ ਲਈ ਮਹਾਤਮਾ ਬੁੱਧ ਕਹਿੰਦੇ ਕਿ ਇੱਛਾਵਾਂ ਨੂੰ ਸਮਝ ਲਓਗੇ ਨਾ ਜਿਸ ਦਿਨ ਤੁਸੀਂ, ਤਾਂ ਉਸ ਦਿਨ ਇਹ ਸਵਾਲ ਹੀ ਖਤਮ ਹੋ ਜਾਏਗਾ ਕਿ ਬਈ ਕੀ ਮੈਂ ਇੱਛਾਵਾਂ ਨੂੰ ਛੱਡ ਦੇਵਾਂ ਅਤੇ ਮੈਨੂੰ ਸ਼ਾਂਤੀ ਮਿਲੇਗੀ। ਅਤੇ ਸ਼ਾਂਤੀ ਚਾਹਣਾ ਵੀ ਇਹ ਵੀ ਇੱਕ ਇੱਛਾ ਹੀ ਹੁੰਦੀ ਹੈ।

ਇਸ ਕਰਕੇ ਜ਼ਰੂਰਤ ਹੀ ਨਹੀਂ ਹੈ, ਕੁਛ ਵੀ ਨਹੀਂ ਜਾਣਾ। ਕਹਿੰਦੇ ਕਿ ਜਦੋਂ ਤੁਹਾਡੀ ਕੋਈ ਵੀ ਇੱਛਾ ਨਹੀਂ ਰਹੇਗੀ ਨਾ, ਉਸ ਵਕਤ ਜੋ ਤੁਹਾਨੂੰ ਹਾਸਿਲ ਹੋਏਗਾ ਉਸਦਾ ਨਾਮ ਹੀ ਸ਼ਾਂਤੀ ਹੈ। ਜਿਸ ਵਕਤ ਸੁੱਖ ਅਤੇ ਦੁੱਖ ਦੀ ਕੋਈ ਵੀ ਤੁਹਾਡੇ ਖੋਜ ਨਹੀਂ ਰਹੇਗੀ, ਕੋਈ ਵੀ ਇੱਛਾ ਨਹੀਂ ਰਹੇਗੀ, ਉਸ ਵਕਤ ਜੋ ਤੁਹਾਨੂੰ ਮਿਲੇਗਾ ਨਾ, ਉਸਦਾ ਨਾਮ ਆਨੰਦ ਹੁੰਦਾ ਹੈ। ਕਿ ਤੁਸੀਂ ਕੁਛ ਚਾਹਣਾ ਹੀ ਨਹੀਂ ਹੈ, ਤੁਸੀਂ ਸ਼ਾਂਤੀ ਵੀ ਨਹੀਂ ਚਾਹਣੀ, ਚਾਹਣਾ ਹੀ ਕੁਛ ਨਹੀਂ ਹੈ। ਕਿ ਠੀਕ ਹੈ, ਜੋ ਹੋ ਰਿਹਾ ਹੈ ਉਸਦੇ ਵਿੱਚ ਚੱਲੀ ਜਾਣਾ, ਬਿਲਕੁਲ ਸਿੰਪਲ ਜਿਹੇ ਸਧਾਰਨ ਜਿਹੇ ਹੋ ਕੇ ਜਿਸ ਤਰ੍ਹਾਂ ਜੀਵਨ ਚਲਾ ਰਿਹਾ ਹੈ ਚੱਲੀ ਜਾਣਾ ਹੈ। ਕੁਛ ਇੱਛਾ ਰੱਖਣੀ ਨਹੀਂ ਮਨ ਦੇ ਵਿੱਚ, ਨਾ ਸੁੱਖ ਚਾਹਣਾ ਹੈ ਨਾ ਦੁੱਖ ਚਾਹਣਾ ਹੈ, ਕੁਛ ਵੀ ਨਹੀਂ ਚਾਹਣਾ। ਜਦੋਂ ਇਹ ਚਾਹਣਾ ਖਤਮ ਹੋ ਜਾਂਦੀ ਹੈ ਨਾ, ਫਿਰ ਇਨਸਾਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਫਿਰ ਸਕੂਨ ਮਿਲ ਜਾਂਦਾ ਹੈ। ਕਿਉਂਕਿ ਜਿੰਨੀਆਂ ਵੀ ਅਸੀਂ ਇੱਛਾਵਾਂ ਰੱਖ ਲਈਏ, ਕੁਛ ਨਾ ਕੁਛ ਉਹ ਆਪਣਾ ਦੁੱਖ ਨਾਲ ਜ਼ਰੂਰ ਲੈ ਕੇ ਆਉਂਦੀ ਹੈ, ਉਹ ਅਸ਼ਾਂਤੀ ਜ਼ਰੂਰ ਨਾਲ ਲੈ ਕੇ ਆਉਂਦੀ ਹੈ। ਇਸ ਕਰਕੇ ਜਦੋਂ ਅਸੀਂ ਇਹ ਚੀਜ਼ਾਂ ਛੱਡ ਦੇਵਾਂਗੇ ਨਾ, ਫਿਰ ਸ਼ਾਂਤੀ ਮਿਲ ਜਾਏਗੀ। ਕਹਿਣ ਨੂੰ ਤਾਂ ਬਹੁਤ ਸੌਖੀ ਜਿਹੀ ਚੀਜ਼ ਹੈ, ਲੇਕਿਨ ਕਿੱਥੇ ਇਨਸਾਨੀ ਫਿਤਰਤ ਇੱਛਾਵਾਂ ਨੂੰ ਛੱਡਦੀ ਹੈ। ਕੋਈ ਨਾ ਕੋਈ ਇੱਛਾ ਤਾਂ ਪੈਦਾ ਹੋ ਹੀ ਜਾਂਦੀ ਹੈ, ਕੋਈ ਨਾ ਕੋਈ ਖੁਆਇਸ਼ ਮਨ ਦੇ ਵਿੱਚ ਆ ਹੀ ਜਾਂਦੀ ਹੈ। ਲੇਕਿਨ ਕਹਿੰਦੇ ਕਿ ਜਿਸ ਇਨਸਾਨ ਦੀ ਇਹ ਵਾਲੀ ਅਵਸਥਾ ਬਣ ਜਾਵੇ ਨਾ ਕਿ ਮੈਨੂੰ ਕੁਛ ਨਹੀਂ ਚਾਹੀਦਾ ਦੁਨੀਆ ਤੋਂ, ਮੈਨੂੰ ਕੁਛ ਨਹੀਂ ਚਾਹੀਦਾ, ਰੱਬ ਤੋਂ ਵੀ ਮੈਨੂੰ ਕੁਛ ਨਹੀਂ ਚਾਹੀਦਾ, ਉਸ ਵਕਤ ਜਿਹੜਾ ਹੈ ਇਨਸਾਨ ਬਹੁਤ ਹੌਲਾ ਹੋ ਜਾਂਦਾ ਹੈ, ਔਰ ਫਿਰ ਉਸਨੂੰ ਸਕੂਨ ਜਾਂ ਸ਼ਾਂਤੀ ਹਾਸਿਲ ਹੋ ਸਕਦੀ ਹੈ। ਔਰ ਇਹ ਚੀਜ਼ਾਂ ਸਾਨੂੰ ਆਸ ਪਾਸ ਵੇਖਣ ਨੂੰ ਮਿਲ ਜਾਂਦੀਆਂ ਨੇ, ਬੇਸ਼ੱਕ ਇਨਸਾਨਾਂ ਦੇ ਵਿੱਚ ਬਹੁਤ ਕਿਤੇ ਰੇਅਰ, ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ, ਲੇਕਿਨ ਕੁਦਰਤ ਦੀ ਹਰ ਚੀਜ਼ ਇਸੇ ਚੀਜ਼ ਦੇ ਵਿੱਚ ਸ਼ਾਮਿਲ ਹੈ ਕਿ ਕੋਈ ਇੱਛਾ ਹੀ ਨਹੀਂ ਹੈ। ਹੁਣ ਸੂਰਜ ਹਰ ਰੋਜ਼ ਚੜ੍ਹਦਾ ਹੈ, ਆਪਣੀ ਰੋਸ਼ਨੀ ਦਿੰਦਾ ਹੈ, ਆਪਣੀ ਗਰਮਾਹਟ ਦਿੰਦਾ ਹੈ, ਔਰ ਮਤਲਬ ਕਿ ਬਿਨਾਂ ਕਿਸੇ ਨਾਗੇ ਦੇ ਉਹ ਹਰ ਰੋਜ਼ ਨਿਕਲ ਰਿਹਾ ਹੈ ਕਰੋੜਾਂ ਸਾਲਾਂ ਤੋਂ। ਕੋਈ ਇੱਛਾ ਨਹੀਂ ਹੈ ਉਸਦੀ, ਚੰਨ ਵੀ ਕੋਈ ਇੱਛਾ ਨਹੀਂ ਹੈ, ਆ ਕੇ ਆਪਣੀ ਚਾਨਣੀ ਬਿਖੇਰਦਾ ਹੈ। ਇਸੇ ਤਰ੍ਹਾਂ ਜਿਹੜੇ ਪੇੜ ਪੌਦੇ ਨੇ, ਤੁਸੀਂ ਉਹਨਾਂ ਨੂੰ ਪਾਣੀ ਦਵੋ ਨਾ ਦਵੋ, ਕੋਈ ਵਿਚਾਰੇ ਤੁਹਾਡੇ ਤੋਂ ਗਿਲਾ ਨਹੀਂ ਕਰਦੇ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਉਹ ਕੁਛ ਨਹੀਂ ਮੰਗਦੇ, ਕੋਈ ਇੱਛਾ ਹੀ ਨਹੀਂ ਹੈ। ਨਦੀਆਂ ਬਹਿ ਰਹੀਆਂ ਨੇ, ਪਾਣੀ ਵੰਡ ਰਹੀਆਂ ਨੇ, ਕੋਈ ਇੱਛਾ ਨਹੀਂ ਹੈ। ਸਮੁੰਦਰ ਵੀ ਹੈ, ਕੋਈ ਇੱਛਾ ਨਹੀਂ ਹੈ। ਯਾਨੀ ਕਿ ਕੁਦਰਤ ਦੀ ਬਾਕੀ ਹਰ ਚੀਜ਼, ਕਿਸੇ ਦੀ ਕੋਈ ਇੱਛਾ ਨਹੀਂ ਹੈ, ਸਿਰਫ ਇਨਸਾਨਾਂ ਨੂੰ ਛੱਡ ਕੇ। ਕਿ ਇਨਸਾਨਾਂ ਦੀਆਂ ਇੱਛਾਵਾਂ ਤਾਂ ਖਤਮ ਹੀ ਨਹੀਂ ਹੁੰਦੀਆਂ, ਜ਼ਿੰਦਗੀ ਖਤਮ ਹੋ ਜਾਂਦੀ ਹੈ, ਮਗਰ ਇਹ ਇੱਛਾਵਾਂ ਨਹੀਂ ਖਤਮ ਹੁੰਦੀਆਂ। ਅਤੇ ਜਿਸ ਦਿਨ ਅਸੀਂ ਇਹਨਾਂ ਇੱਛਾਵਾਂ ਨੂੰ ਛੱਡਣਾ ਸਿੱਖ ਜਾਵਾਂਗੇ ਨਾ, ਉਸ ਦਿਨ ਫਿਰ ਸਕੂਨ ਅਤੇ ਸ਼ਾਂਤੀ ਵਾਲੀ ਜ਼ਿੰਦਗੀ ਆਪਾਂ ਜੀ ਪਾਵਾਂਗੇ। ਆਓ ਫਿਰ ਕੁਦਰਤ ਦੀ ਗੱਲ ਚੱਲੀ ਹੈ ਤਾਂ ਇਸੇ ਤਰ੍ਹਾਂ ਦਾ ਇੱਕ ਗੀਤ ਸੁਣਦੇ ਹਾਂ।

0: ਵੀ ਅਮਰੀਕਾ, ਕਨੇਡਾ ਵਰਗੇ ਜਿਹੜੇ ਦੇਸ਼ ਵਿਕਾਸ ਵਿਕਸਿਤ ਦੇਸ਼ ਆ, ਅਸੀਂ ਵਿਕਾਸਸ਼ੀਲ ਦੇਸ਼ 'ਚੋਂ ਨਿਕਲ ਕੇ ਉਹਨਾਂ ਦੀ ਸ਼੍ਰੇਣੀ 'ਚ ਆਵਾਂਗੇ। ਸੋ ਪਰਮਾਤਮਾ ਮੋਦੀ ਜੀ ਦੀ ਉਮਰ ਲੰਬੀ ਕਰੇ, ਉਹਨਾਂ ਨੂੰ ਚੰਗੀ ਸਿਹਤ ਦੇਵੇ, ਉਹਨਾਂ ਦਾ ਆਸ਼ੀਰਵਾਦ ਸਾਡੇ ਸਾਰਿਆਂ 'ਤੇ ਬਣਿਆ ਰਹੇ ਔਰ ਦੇਸ਼ ਤਰੱਕੀ ਦੀਆਂ ਬੁਲੰਦੀਆਂ 'ਤੇ ਪਹੁੰਚੇ।
1: ਮੈਂ ਡਾਕਟਰ ਜੀਵਨ ਦੇਵੀ, ਅਸਿਸਟੈਂਟ ਪ੍ਰੋਫੈਸਰ ਇਨ ਪੋਲੀਟੀਕਲ ਸਾਇੰਸ, ਹੰਸ ਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇ ਨੇਤ੍ਰਿਤਵ ਮੇਂ 12 ਵਰਸ਼ੋਂ ਕੇ ਕਾਰਯਕਾਲ ਪਰ ਚਰਚਾ ਕਰੇਂਗੇ, ਜਿਸ ਮੇਂ ਭਾਰਤ ਕੇ ਡਿਜੀਟਲ ਬੁਨਿਆਦੀ ਢਾਂਚੇ ਮੇਂ ਅਭੂਤਪੂਰਵ ਵਿਸਤਾਰ, ਆਰਥਿਕ ਸੁਧਾਰੋਂ ਔਰ ਵਿਆਪਕ ਸਮਾਜ ਕਲਿਆਣ ਯੋਜਨਾਓਂ ਕੇ ਲੀਏ ਇਹ ਸਰਕਾਰ ਜਾਣਾ ਜਾਤਾ ਹੈ। ਹਾਲਾਂਕਿ ਇਸ ਦੌਰਾਨ ਬੇਰੁਜ਼ਗਾਰੀ ਔਰ ਆਰਥਿਕ ਅਸਮਾਨਤਾ ਜੈਸੀ ਚੁਣੌਤੀਆਂ ਵੀ ਬਣੀ ਰਹੀ, ਪਰੰਤੂ ਫਿਰ ਵੀ ਸਰਕਾਰ ਨੇ ਸਮਾਜਿਕ ਕਲਿਆਣ ਔਰ ਸਵਾਸਥਯ ਕੇ ਅਨੇਕ ਕਾਰਯਕ੍ਰਮ ਕੀਏ, ਜਿਸ ਮੇਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਜਨਧਨ ਯੋਜਨਾ, ਆਧਾਰ ਔਰ ਮੋਬਾਈਲ ਕੇ ਜ਼ਰੀਏ ਸਰਕਾਰੀ ਯੋਜਨਾਓਂ ਕਾ ਪੈਸਾ ਸਿੱਧੇ ਲਾਭਾਰਥੀਓਂ ਕੇ ਬੈਂਕ ਖਾਤੋਂ ਮੇਂ ਪਹੁੰਚਾਨਾ, ਜਿਸ ਮੇਂ ਭ੍ਰਿਸ਼ਟਾਚਾਰ ਕਮ ਹੁਆ। ਇਸ ਕੇ ਅਲਾਵਾ ਬੁਨਿਆਦੀ ਸੁਵਿਧਾਏਂ, PM ਆਵਾਸ ਯੋਜਨਾ ਕੇ ਤਹਿਤ ਕਰੋੜੋਂ ਪੱਕੇ ਘਰ, ਸਵੱਛ ਭਾਰਤ ਕੇ ਤਹਿਤ ਸ਼ੌਚਾਲਿਆ ਕੀ ਵਿਵਸਥਾ ਔਰ ਉਜਵਲਾ ਯੋਜਨਾ ਕੇ ਤਹਿਤ ਮੁਫਤ LPG ਕਨੈਕਸ਼ਨ ਦਿਏ ਗਏ, ਸਵਾਸਥਯ ਸੁਰੱਖਿਆ ਯੋਜਨਾਓਂ ਮੇਂ ਆਯੁਸ਼ਮਾਨ ਭਾਰਤ ਯੋਜਨਾ ਕੇ ਮਾਧਿਅਮ ਸੇ ਕਰੋੜੋਂ ਗਰੀਬ ਪਰਿਵਾਰੋਂ ਕੋ 5 ਲੱਖ ਰੁਪਏ ਤੱਕ ਮੁਫਤ ਇਲਾਜ ਸੁਨਿਸ਼ਚਿਤ ਕੀਆ ਗਿਆ। ਮੁਝੇ ਲਗਤਾ ਹੈ ਕਿ ਨਿਸ਼ਚਿਤ ਹੀ ਸਰਕਾਰ ਕੀ ਸਾਰੀ ਯੋਜਨਾਏ ਭਾਰਤ ਕੇ ਵਿਕਾਸ ਕੇ ਲੀਏ ਸਹਾਇਕ ਸਿੱਧ ਹੋ ਰਹੀ ਹੈ, ਕਿਉਂਕਿ 2014 ਸੇ 2026 ਤੱਕ 12 ਵਰਸ਼ੋਂ ਮੇਂ ਸਮਾਜਿਕ, ਆਰਥਿਕ, ਤਕਨੀਕੀ, ਮਹਿਲਾ ਸਸ਼ਕਤੀਕਰਨ ਏਵਮ ਭੂ ਰਾਜਨੀਤਿਕ ਤਣਾਵ ਕੋ ਕਮ ਕਰਨੇ ਮੇਂ ਵੀ ਸਰਕਾਰ ਕੀ ਮਹੱਤਵਪੂਰਨ ਭੂਮਿਕਾ ਰਹੀ ਹੈ।
2: ਇਹ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਮੌਕੇ ਤੇ ਆਧਾਰਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ ਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ। ਹੁਣ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਮੌਕੇ ਤੇ ਇੱਕ ਵਿਸ਼ੇਸ਼ ਰੇਡੀਓ ਰਿਪੋਰਟ, 12 ਸਾਲ ਬੇਮਿਸਾਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:45 ਹੋਣ ਜਾ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9 ਤੇ 9:15 ਵਜੇ ਆਏਗਾ ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ।

0: days. So that's where, when you look around, when you look at these member nations of G7, bilaterally as well as multilaterally, here I would like to give an example of the mother of all deals that was signed between India and European Union. So wherein the trade surplus that we were enjoying between with United States of America, and it got impacted when our tariffs were or punitive tariffs were imposed upon us. When we signed this FTA with the European Union, we made a roadmap for next 3 to 5 years to convert or to use the opportunities to trade surplus from these member nations of European Union. So that's where, when you talk about macroeconomic resilience, be it about G7 or be it about US tariffs, which have reached up to 50% on certain goods and services, our domestic consumption, which is very strong, our diversified economic policy, especially about exploring the markets and exporting our stuff there or to other nations, and promoting micro and small enterprises, MSMEs, especially in the areas of textiles and chemicals, that were facing a challenging situation when, in particular, US imposed tariffs upon us, is what, you know, we worked upon. And that's where, by market diversification, by internationalization of rupee through, you know, different currency conversion mechanisms, direct currency conversion mechanisms that we applied with UAE, for example, with Indonesia, to minimize reliance on US dollar and shield our economy from exchange rate volatility. We did that. And apart from that, we also enhanced sectoral competitiveness, and we also established supply chain partnerships. So here I would like to give you an example of G7. So that's where India broadened its engagement with Japan, UK, and other G7 nations, which focused on securing critical supply chains, and it also enhanced export areas, and we also boosted value addition rather than just volume of our business. And apart from that, India also is working on strategic energy management to counter added external challenges like crude oil price fluctuations, any disruptions in supply chains. So that's where India is also having supply agreements with member nations of G7 to have diversified energy partners.
1: Professor Anshu Joshi, thank you so much for being with us.
0: Thank you so much, Rajeshji. Namaskar.
1: Namaskar.
2: You were listening to a discussion on G7 Summit, Key Issues and Priorities. The participants were Professor Anshu Joshi, International Affairs Expert, and Rajesh Lake, Anchor.
3: Spotlight. ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 9:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਅੰਤਰਰਾਸ਼ਟਰੀ ਰੋਇੰਗ ਖਿਡਾਰੀ ਜਸਬੀਰ ਸਿੰਘ ਹੋਰਾਂ ਨਾਲ ਕੀਤੀ ਮੁਲਾਕਾਤ। ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਬਿਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ।
4: ਖੇਡ ਸੰਸਾਰ ਆਕਾਸ਼ਵਾਣੀ ਜਲੰਧਰ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਅੱਜ ਐਸੀ ਸ਼ਖਸੀਅਤ ਹੈ ਜਿਹਦਾ ਪੂਰਾ ਜੀਵਨ ਰੋਇੰਗ ਖੇਡ ਨੂੰ ਸਮਰਪਿਤ ਹੈ। ਜਸਬੀਰ ਸਿੰਘ ਗਿੱਲ ਰੋਇੰਗ ਦੇ ਖੇਤਰ ਵਿੱਚ ਇੱਕ ਮੰਨਿਆ ਪਰਮੰਨਿਆ ਨਾਮ ਹੈ ਜੀ, ਜਿਨ੍ਹਾਂ ਨੇ ਨੈਸ਼ਨਲ ਰੋਇੰਗ ਕੰਪੀਟੀਸ਼ਨ ਵਿੱਚ 8 ਵਾਰ ਗੋਲਡ ਮੈਡਲ ਜਿੱਤਿਆ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਜਿਨ੍ਹਾਂ ਨੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ, 1990 ਦੀਆਂ ਏਸ਼ੀਅਨ ਖੇਡਾਂ ਵਿੱਚ ਜਿਨ੍ਹਾਂ ਨੇ ਬ੍ਰੌਂਜ਼ ਮੈਡਲ ਭਾਰਤ ਲਈ ਪ੍ਰਾਪਤ ਕੀਤਾ ਸੀ, ਅਤੇ ਵਰਲਡ ਚੈਂਪੀਅਨਸ਼ਿਪ ਜਿਹੜੀ ਕਿ ਸਵਿਟਜ਼ਰਲੈਂਡ ਵਿੱਚ 1999 'ਚ ਹੋਈ ਸੀ, ਉਹਦੇ ਵਿੱਚ ਜਸਬੀਰ ਸਿੰਘ ਹੋਰਾਂ ਨੇ ਸਿਲਵਰ ਮੈਡਲ ਹਾਸਲ ਕੀਤਾ ਸੀ। ਅੱਜ ਵੀ ਜਸਬੀਰ ਸਿੰਘ ਗਿੱਲ ਰੋਇੰਗ ਦੀ ਸੇਵਾ ਕਰ ਰਹੇ ਨੇ। ਇੰਡੀਅਨ ਰੋਇੰਗ ਫੈਡਰੇਸ਼ਨ ਦੇ ਜੁਆਇੰਟ ਸੈਕਟਰੀ ਨੇ ਔਰ ਪੰਜਾਬ ਰੋਇੰਗ ਫੈਡਰੇਸ਼ਨ ਦੇ ਇਹ ਜਨਰਲ ਸੈਕਟਰੀ ਨੇ। ਸੋ ਰੋਇੰਗ ਬਾਰੇ, ਇਹਨਾਂ ਦੇ ਕਰੀਅਰ ਬਾਰੇ, ਇਹਨਾਂ ਦੇ ਜੀਵਨ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਜਸਬੀਰ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
5: ਧੰਨਵਾਦ ਜੀ ਤੁਹਾਡਾ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਸ ਖੇਡ ਬਾਰੇ, ਇਸ ਸਾਰੇ ਦੁਨੀਆ ਨੂੰ ਜਿਨ੍ਹਾਂ ਰੋਇੰਗ ਨਾਲ ਪਿਆਰ ਕਰਨ ਵਾਲੇ ਆ ਉਹਨਾਂ ਤੱਕ ਅਸੀਂ ਆਪਦੀ ਆਵਾਜ਼ ਪਹੁੰਚਾ ਸਕੀਏ ਅਤੇ ਅਸੀਂ ਇਹਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰ ਸਕੀਏ। ਔਰ ਅਸੀਂ ਲੱਗੇ ਹੋਏ ਹਾਂ, ਸਾਡੇ ਨਾਲ ਬਾਕੀ ਵੀ ਸ਼ਾਇਦ ਇਸੇ ਉਮੀਦ ਦੇ ਵਿੱਚ ਨਾਲ ਜੁੜ ਜਾਣ ਔਰ ਲੱਗ ਜਾਣ
4: ਜੀ। ਔਰ ਜਸਬੀਰ ਸਿੰਘ ਗਿੱਲ ਜੀ, ਪੂਰੀ ਉਮਰ ਤੁਹਾਡਾ ਬੇੜੀਆਂ ਦੇ ਨਾਲ, ਕਿਸ਼ਤੀਆਂ ਦੇ ਨਾਲ ਰਿਸ਼ਤਾ ਰਿਹਾ, ਔਰ ਜਦੋਂ ਵੀ ਤੁਸੀਂ ਬੇੜੀ 'ਚ ਬੈਠੇ ਹੋ ਅਤੇ ਆਪਣਾ ਵੀ ਅਤੇ ਭਾਰਤ ਦਾ ਬੇੜਾ ਪਾਰ ਹੀ ਲਾਇਆ, ਕੋਈ ਨਾ ਕੋਈ ਤਮਗਾ ਹੀ ਜਿੱਤਿਆ। ਸੋ ਇਹ ਕਿਸ਼ਤੀਆਂ ਨਾਲ, ਬੇੜੀਆਂ ਦੇ ਨਾਲ ਰਿਸ਼ਤਾ ਕਿੱਦਾਂ ਕਾਇਮ ਹੋਇਆ?
5: ਐਕਚੁਅਲੀ ਦੇ ਵਿੱਚ

0: ਆਰਮੀ ਮੈਂ 1981 'ਚ ਜੁਆਇਨ ਕੀਤੀ ਤਾਂ ਮੈਂ ਇੰਜੀਨੀਅਰ 'ਚ ਗਿਆ ਸੀ। ਇੰਜੀਨੀਅਰ ਦੇ ਵਿੱਚ ਸਵਿਮਿੰਗ ਜ਼ਰੂਰੀ ਹੁੰਦੀ ਹੈ ਕਿਉਂਕਿ ਇੰਜੀਨੀਅਰ ਦੇ ਵਿੱਚ ਵਿਦਾਊਟ ਸਵਿਮਰ ਕੋਈ ਕੰਮ ਨਹੀਂ ਕਰ ਸਕਦਾ।
1: ਅੱਛਾ,
0: ਤਾਂ ਅਸੀਂ ਨਹਿਰ ਦੇ ਉੱਤੇ ਜਾਂਦੇ ਹੁੰਦੇ ਸੀਗੇ ਤਾਂ ਉੱਥੇ ਉਦੋਂ ਸਾਡੇ ਕੋਲ ਵੱਡੀਆਂ ਕਿਸ਼ਤੀਆਂ ਹੁੰਦੀਆਂ ਸੀਗੀਆਂ ਜਿਹਨੂੰ ਕਟਰ ਕਹਿੰਦੇ ਹੁੰਦੇ ਸੀ, ਤਾਂ ਉਹਦੇ 'ਚ ਬੈਠਣ ਦਾ ਮੌਕਾ ਮਿਲਿਆ।
1: ਅੱਛਾ,
0: ਤਾਂ ਉਦੋਂ ਸਾਨੂੰ ਰੋਇੰਗ ਬਾਰੇ ਕੁਛ ਨਹੀਂ ਜ਼ਿਆਦਾ ਪਤਾ ਸੀਗਾ, ਸਿਰਫ ਸਾਨੂੰ ਉਹਨਾਂ ਬੋਟਾਂ ਬਾਰੇ ਹੀ ਪਤਾ ਸੀਗਾ।
1: ਅੱਛਾ,
0: ਪਰ ਬਾਅਦ ਦੇ ਵਿੱਚ ਜਦੋਂ 1982 ਏਸ਼ੀਅਨ ਗੇਮ ਇੰਡੀਆ ਦੇ ਵਿੱਚ ਹੋਇਆ ਤਾਂ ਉਹਦੇ ਵਿੱਚ ਰੋਇੰਗ ਨੂੰ ਪਹਿਲੇ ਟਾਈਮ ਇੰਕਲੂਡ ਕੀਤਾ ਗਿਆ ਸੀ।
1: ਅੱਛਾ,
0: ਤਾਂ ਉਦੋਂ ਸਾਡੇ ਇੱਕ ਮੇਜਰ ਹੁੰਦੇ ਸੀਗੇ, ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਗੇਮ ਬਹੁਤ ਵਧੀਆ ਹੈ।
1: ਅੱਛਾ,
0: ਤਾਂ ਉਹਨਾਂ ਨੇ ਸਾਨੂੰ ਇੱਕ ਅਲਮੋਨੀਅਮ ਦੀਆਂ ਕਿਸ਼ਤੀਆਂ ਲਿਆ ਕੇ ਦਿੱਤੀਆਂ ਰੁੜਕੀ ਦੇ ਵਿੱਚ।
1: ਅੱਛਾ,
0: ਤਾਂ ਉਹਨਾਂ ਨੇ ਸਾਨੂੰ ਦੱਸਿਆ ਸੀ ਗੇਮ ਕੀ ਹੈ, ਅਤੇ ਫਿਰ 83 ਦੇ ਵਿੱਚ ਸਾਨੂੰ ਸਿਲੈਕਸ਼ਨ ਕਰਕੇ ਪ੍ਰੋਪਰ ਜਿੱਥੇ ਇੰਡੀਆ ਟੀਮ ਪ੍ਰੈਕਟਿਸ ਕਰਦੀ ਸੀ ਪੂਨਾ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਦੇ ਵਿੱਚ, ਉੱਥੇ ਸਾਨੂੰ ਲੈ ਕੇ ਗਏ।
1: ਅੱਛਾ,
0: ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਰੋਇੰਗ ਅਸਲ ਦੇ ਵਿੱਚ ਹੁੰਦੀ ਕੀ ਹੈ।
1: ਅੱਛਾ ਜੀ, ਇੱਕ ਤਾਂ ਹੁੰਦਾ ਨਾ ਜੀ ਇਹ ਪਤਾ ਲੱਗ ਜਾਣਾ ਵੀ ਰੋਇੰਗ ਹੁੰਦੀ ਕੀ ਹੈ, ਇੱਕ ਹੁੰਦਾ ਕਿ ਰੋਇੰਗ ਨਾਲ ਇਸ਼ਕ ਹੋ ਜਾਣਾ ਜਿਹਨੇ ਤੁਹਾਡੀ ਇੰਜੀਨੀਅਰਿੰਗ ਭੁਲਾਤੀ। ਸੋ ਇਹ ਇਸ਼ਕ ਕਿੱਦਾਂ ਦਾ ਸੀ, ਕਿੰਨੀ ਕੁ ਮਿਹਨਤ ਫਿਰ ਉਸ ਤੋਂ ਬਾਅਦ ਤੁਸੀਂ ਕਰਦੇ ਸੀ ਰੋਇੰਗ?
0: ਜਦੋਂ ਐਕਚੁਅਲੀ 'ਚ ਅਸੀਂ ਉੱਥੇ ਪਹੁੰਚੇ ਨਾ, ਤਾਂ ਸਾਨੂੰ 82 ਏਸ਼ੀਅਨ ਗੇਮ ਵਾਲੇ ਜਿੰਨੇ ਇੰਡੀਆ ਕਲਰ ਵਾਲੇ ਸੀਗੇ,
1: ਅੱਛਾ,
0: ਉਹ ਦੇਖਣ ਨੂੰ ਮਿਲੇ।
1: ਅੱਛਾ ਜੀ,
0: ਅਸੀਂ ਕੁਦਰਤੀ ਤੌਰ 'ਤੇ ਆਰਮੀ ਜਾ ਕੇ ਅਸੀਂ ਦੇਖਿਆ ਸੀ ਵੀ ਅਸੀਂ ਵੀ ਸਰਵਿਸਿਜ਼ ਖੇਡਾਂਗੇ। ਮੈਂ ਪਹਿਲਾਂ ਹਾਕੀ ਖੇਡਦਾ ਹੁੰਦਾ ਸੀਗਾ, ਅਥਲੈਟਿਕ ਕਰਦਾ ਹੁੰਦਾ ਸੀਗਾ, ਤਾਂ ਸਾਨੂੰ ਸੀਗਾ ਸਰਵਿਸਿਜ਼ ਬਹੁਤ ਵੱਡਾ ਹੁੰਦਾ। ਪਰ ਜਦੋਂ ਉੱਥੇ ਜਾ ਕੇ ਦੇਖਿਆ ਕਿ ਸਾਰੇ ਇੰਡੀਆ ਕਲਰ ਪਾ ਰਹੇ ਆ, ਇਹ ਤਾਂ ਬਹੁਤ ਵੱਡਾ ਚੀਜ਼ ਹੈ।
1: ਅੱਛਾ,
0: ਤਾਂ ਉੱਥੋਂ ਇੱਕ ਸਾਨੂੰ ਸਾਡੇ ਅੰਦਰ ਕਹਿ ਲਓ ਵੀ ਜਾਗ ਲੱਗ ਗਿਆ ਕਿ ਵੀ ਅਸੀਂ ਵੀ ਇਹ ਕਲਰ ਲੈਣਾ, ਅਸੀਂ ਵੀ ਇਹ ਕਰਨਾ ਹੈ। ਤਾਂ ਸਾਡੇ ਇੱਕ BS ਗਰੇਵਾਲ ਜੀ ਹੁੰਦੇ ਸੀਗੇ ਜਿਹੜੇ ਸਾਨੂੰ ਲੈ ਕੇ ਗਏ ਸੀ।
1: ਅੱਛਾ,
0: ਉਦੋਂ ਬਾਅਦ ਸਾਡੇ ਗੁਰੂ ਜੀ ਕਰਨਲ PK ਓਬਰਾਏ, ਉਹਨਾਂ ਨੇ ਸਾਨੂੰ ਟ੍ਰੇਨਿੰਗ ਕਰਾਈ, ਉਹਨਾਂ ਨੇ ਸਾਨੂੰ ਤਰਾਸ਼ ਕੇ ਉਹ ਹੀਰੇ ਬਣਾਇਆ ਕਿ ਜਿਹੜੇ ਅਸੀਂ ਇੰਡੀਆ ਵਾਸਤੇ ਮੈਡਲ ਇਕੱਠੇ ਕਰਦੇ ਰਹੇ। ਉਹਨਾਂ ਨੇ ਬਹੁਤ ਮਿਹਨਤ ਕੀਤੀ। ਤਾਂ ਉਦੋਂ ਮੁੜ ਕੇ ਫਿਰ ਅਸੀਂ ਇੱਕ ਵਾਰ ਸਾਨੂੰ ਸਮਝ ਲਓ 83 ਅਤੇ 84 ਦਾ ਅੱਧਾ ਸਾਲ ਲੱਗ ਗਿਆ ਇਹ ਚੀਜ਼ ਸਿੱਖਣ ਨੂੰ।
1: ਜੀ ਜੀ,
0: ਉਹਨਾਂ ਨੇ ਪੂਰੇ ਤਰੀਕੇ ਦੇ ਨਾਲ ਸਾਨੂੰ ਹਰ ਚੀਜ਼ ਸਮਝਾਈ ਅਤੇ ਸਿਖਾਈ।
1: ਜੀ,
0: ਤਾਂ ਉਦੋਂ ਮੁੜ ਕੇ ਅਸੀਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ, ਫਿਰ ਇੰਡੀਆ ਵਾਸਤੇ ਲਗਾਤਾਰ ਮੈਡਲ ਲੈ ਕੇ ਆਉਂਦੇ ਰਹੇ।
1: ਅੱਛਾ, ਜਸਬੀਰ ਸਿੰਘ ਗਿੱਲ ਜੀ, ਤੁਸੀਂ ਇੰਡੀਅਨ ਕਲਰ ਦੇ ਕੋਟ ਪਾਏ ਵੇਖੇ, ਤੁਹਾਡਾ ਵੀ ਮਨ ਕੀਤਾ ਵੀ ਮੈਂ ਵੀ ਇੱਦਾਂ ਦਾ ਕੋਟ ਪਾਉਣਾ ਹੀ ਪਾਉਣਾ। ਸੋ ਖਵਾਹਿਸ਼ ਕਰਨਾ ਬੜਾ ਸੌਖਾ ਹੁੰਦਾ, ਪਰ ਮਿਹਨਤ ਕਰਕੇ ਉੱਥੇ ਤੱਕ ਪਹੁੰਚਣਾ ਬੜਾ ਮੁਸ਼ਕਿਲ। ਜਦੋਂ ਤੁਹਾਡੀ ਟ੍ਰੇਨਿੰਗ ਸ਼ੁਰੂ ਹੋਈ, ਤੁਹਾਨੂੰ ਕੀ ਲੱਗਾ ਕਿ ਮੇਰੇ 'ਚ ਟੈਲੈਂਟ ਹੈ, ਮੈਂ ਅੱਗੇ ਜਾ ਸਕਦਾ, ਕਿ ਤੁਹਾਨੂੰ ਲੱਗਾ ਕਿ ਯਾਰ ਇਹ ਕਿਹੜੀ ਖੇਡ 'ਚ ਆ ਗਏ ਆ, ਇਹ ਖੇਡ ਕਰਨੀ ਬੜੀ ਮੁਸ਼ਕਿਲ?
0: ਨਹੀਂ ਜੀ, ਇਹੋ ਜਿਹਾ ਕੁਛ ਨਹੀਂ ਲੱਗਾ। ਸਾਨੂੰ ਮਾਇੰਡ ਦੇ ਵਿੱਚ ਪਹਿਲਾਂ ਹੀ ਪ੍ਰਪੇਅਰ ਕਰ ਦਿੱਤਾ ਗਿਆ ਸੀਗਾ ਕਿ ਇਹ ਖੇਡ ਦੁਨੀਆ ਦੀ ਉਹ ਖੇਡ ਆ ਜਿਹੜੀ ਕੱਲੀ ਕੋਈ ਪਛਾਣ ਨੂੰ ਭਾਈਦੀ ਆ, ਔਰ ਔਖਾ ਬਹੁਤ ਆ, ਤੁਹਾਡੀ ਪਿਛਲੇ ਵਾਲੀ ਅੱਖ ਵੀ ਚੱਲਿਆ ਕਰਨੀ ਆ ਨਾਲ।
1: ਬਿਲਕੁਲ,
0: ਤਾਂ ਮਤਲਬ ਉਹਨਾਂ ਨੇ ਸਾਨੂੰ ਪ੍ਰਪੇਅਰ ਹੀ ਇੰਨਾ ਕੀਤਾ ਕਿ ਸਾਨੂੰ ਮੁਸ਼ਕਲਾਂ ਨਹੀਂ ਆਈਆਂ।
1: ਅੱਛਾ,
0: ਕਿਉਂਕਿ ਸਿੱਖਣ ਦੇ ਟਾਈਮ 'ਤੇ ਹਰ ਗੇਮ ਨੂੰ ਮੁਸ਼ਕਲ ਆਉਂਦੀ ਹੈ।
1: ਜੀ ਜੀ,
0: ਪਰ ਸਾਨੂੰ ਐਂ ਨਹੀਂ ਸੀਗਾ ਕਿ ਅਸੀਂ ਸਿੱਖ ਨਹੀਂ ਸਕਦੇ
1: ਜੀ,
0: ਕਿਉਂਕਿ ਸਾਡੇ ਅੰਦਰ ਜਨੂੰਨ ਇਹੋ ਜਿਹਾ ਭਰਤਾ ਸੀ ਉਹਨਾਂ ਨੇ, ਅਤੇ ਸਾਡੇ ਅੰਦਰ ਐਂ ਹੋ ਗਿਆ ਸੀ ਵੀ ਕੁਛ ਹੋ ਜੇ ਅਸੀਂ ਇਹ ਇੰਡੀਆ ਕਲਰ ਲੈਣਾ ਹੀ ਲੈਣਾ। ਔਰ ਪਹਿਲਾਂ ਫਸਟ ਏਸ਼ੀਅਨ ਚੈਂਪੀਅਨਸ਼ਿਪ 1985 ਹਾਂਗਕਾਂਗ ਦੇ ਵਿੱਚ ਹੋਈ, ਅਤੇ ਉਹਦੇ ਵਿੱਚ ਸਾਨੂੰ ਇੰਡੀਆ ਕਲਰ ਮਿਲਿਆ ਅਤੇ ਪਹਿਲਾਂ ਸਿਲਵਰ ਮੈਡਲ ਵੀ ਮੈਂ ਲਿਆ।
1: ਵਾਹ ਜੀ ਵਾਹ, ਕਿਆ ਬਾਤ ਹੈ। ਪਹਿਲਾਂ ਤਾਂ ਇਹ ਦੱਸੋ ਕਿ ਭਾਰਤ ਦੀ ਪ੍ਰਤੀਨਿਧਤਾ ਕਰਨਾ ਹੀ ਆਪਣੇ ਆਪ 'ਚ ਬੜੀ ਵੱਡੀ ਗੱਲ ਹੁੰਦੀ ਹੈ, ਸੋ ਭਾਰਤ ਦੀ ਟੀਮ ਵੱਲੋਂ ਪ੍ਰਤੀਨਿਧਤਾ ਕਰਨ ਲਈ ਕਿੰਨਾ ਕੁ ਸੰਘਰਸ਼ ਕਰਨਾ ਪਿਆ, ਕਿੱਦਾਂ ਕਿੱਦਾਂ ਪਰਫੋਰਮ ਕਰਨਾ ਪਿਆ, ਕਿੱਦਾਂ ਰਸਤਾ ਬਣਿਆ ਜੀ?
0: ਇਹ ਔਖੀ ਚੀਜ਼ ਤਾਂ ਹੈਗੀ ਹੈ, ਪਰ ਜੇ ਦਿਲ ਦੇ ਵਿੱਚ ਤੁਹਾਡੇ ਤਮੰਨਾ ਇੱਕ ਵਾਰ ਜਾਗ ਪਵੇ
1: ਜੀ,
0: ਤਾਂ ਤੁਸੀਂ ਕਰਨਾ ਔਖਾ ਨਹੀਂ ਹੈਗਾ। ਕਿਉਂਕਿ ਅਸੀਂ ਵੀ 2 ਸਾਲ ਸਮਝ ਲਓ 1983 ਅਤੇ 1984 ਦਾ ਅੱਧਾ ਸਾਲ ਅਸੀਂ ਇਸ ਸੰਘਰਸ਼ 'ਚ ਹੀ ਕੱਢਤਾ ਕਿ ਅਸੀਂ ਕਦੋਂ ਬੋਟਾਂ ਦੇ ਵਿੱਚ ਬਹਿ ਕੇ ਭਜਾਉਣ ਲੱਗਾਂਗੇ।
1: ਅੱਛਾ,
0: ਤਾਂ ਉਦੋਂ ਸਾਨੂੰ ਵੀ ਕਦੇ ਕਦੇ ਚੱਤ ਡੋਲਦਾ, ਸਾਨੂੰ ਬੋਟਾਂ 'ਚ ਹੀ ਨਹੀਂ ਬਿਠਾਉਂਦੇ ਗੇ, ਸਾਨੂੰ ਟ੍ਰੇਨਿੰਗ ਨਹੀਂ ਦਿੰਦੇ ਗੇ, ਪਰ ਸਾਨੂੰ ਇੱਕ ਸਾਈਡ 'ਤੇ ਇੱਕ ਬਾਕਸ ਟਾਈਪ ਇੱਕ ਪੰਟ ਬਣਿਆ ਹੁੰਦਾ,
1: ਅੱਛਾ,
0: ਉਹਦੇ 'ਚ ਬੈਠ ਕੇ ਚੱਪੂ ਮਾਰਨਾ, ਟੈਕਨੀਕ ਕਰਨੀ ਉਹਨਾਂ ਨੇ ਸਿਖਾਈ, ਉਹ ਜਿਹੜੀ ਸਾਰੀ ਜ਼ਿੰਦਗੀ ਵਾਸਤੇ ਸਾਡੇ ਫਿਰ ਪੱਲੇ ਰਹੀ।
1: ਅੱਛਾ,
0: ਉਹ ਚੀਜ਼ ਸਿੱਖਣ ਦੇ ਨਾਲ ਅਸੀਂ ਜਦੋਂ ਜਦੋਂ ਸਾਡੇ ਕੋਚਿਸ ਨੇ ਸਾਨੂੰ ਉਹਦੇ ਉੱਤੋਂ ਤਰਾਸ਼ਣਾ ਸ਼ੁਰੂ ਕੀਤਾ, ਤਾਂ ਫਿਰ ਅਸੀਂ ਉਵੇਂ ਉਵੇਂ ਨਿਖਰਦੇ ਤੁਰੇ ਗਏ
1: ਜੀ।
0: ਤਕਰੀਬਨ ਅਸੀਂ ਉਦੋਂ 20-22 ਪਲੇਅਰ ਸੀਗੇ ਜਿਹੜੇ ਉਸ ਗਰੁੱਪ ਦੇ ਵਿੱਚ ਲਏ ਸੀਗੇ
1: ਜੀ,
0: ਤਾਂ ਤਕਰੀਬਨ ਉਹਦੇ ਵਿੱਚੋਂ 90% ਸਾਰੇ ਇੰਡੀਆ ਕਲਰ ਬਣੇ।
1: ਵਾਹ ਜੀ, ਕਿਆ ਬਾਤ ਹੈ। ਅੱਛਾ ਜਸਬੀਰ ਸਿੰਘ ਗਿੱਲ ਜੀ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤੁਸੀਂ ਗੋਲਡ ਮੈਡਲ ਹਾਸਿਲ ਕੀਤਾ ਸੀ,

0: ਉਹ ਤਜਰਬਾ ਸਾਡੇ ਨਾਲ ਸਾਂਝਾ ਕਰੋ ਕਿ ਇਹ ਏਸ਼ੀਅਨ ਚੈਂਪੀਅਨਸ਼ਿਪ ਕਿੱਥੇ ਹੋਈ ਸੀ, ਮੁਕਾਬਲਾ ਕਿੰਨਾ ਕੁ ਸਖਤ ਸੀ ਔਰ ਕਿੱਦਾਂ ਗੋਲਡ ਮੈਡਲ ਤੱਕ ਪਹੁੰਚੇ ਤੁਸੀਂ?
1: ਐਕਚੁਅਲੀ ਜੀ ਇਹ ਜਦੋਂ ਅਸੀਂ 89 ਦੇ ਵਿੱਚ ਜਰਮਨੀ 'ਚ ਕੈਂਪ ਲਾ ਕੇ ਆਏ ਸੀਗੇ ਤਾਂ ਸਾਡਾ ਕੈਂਪ ਤਕਰੀਬਨ ਕਾਫੀ ਲੰਬਾ 3 ਮਹੀਨੇ ਦਾ ਕੈਂਪ ਸੀਗਾ। ਉੱਥੇ ਸਾਨੂੰ ਕਰਨਲ ਓਬਰਾਏ ਸਾਹਿਬ ਨੇ, ਉਦੋਂ ਉਹ ਮੇਜਰ ਹੁੰਦੇ ਸੀਗੇ, ਤਾਂ ਉਹਨਾਂ ਨੇ ਨਾਲ ਉਹਨਾਂ ਦੇ ਚਤੁਰਵੇਦੀ ਹੁੰਦੇ ਸੀਗੇ, ਮੇਜਰ ਚਤੁਰਵੇਦੀ ਸਾਹਿਬ, ਤਾਂ ਉਹਨਾਂ ਨੇ ਸਾਨੂੰ ਉੱਥੇ ਬਹੁਤ ਹਾਰਡ ਟ੍ਰੇਨਿੰਗ ਕਰਵਾਈ ਸੀ ਕਿ ਮਤਲਬ ਅਸੀਂ ਕਹਿ ਲਓ ਕਿ ਇਸ ਲੈਵਲ 'ਤੇ ਪਹੁੰਚ ਗਏ, ਵਰਲਡ ਲੈਵਲ 'ਤੇ ਪਹੁੰਚ ਗਏ ਸੀਗੇ। ਇੰਨੀ ਉਹਨਾਂ ਨੇ ਹਾਰਡ ਮਿਹਨਤ ਕਰਵਾਈ ਸੀ ਸਾਨੂੰ। ਸਿਰਫ ਸਾਡੇ 'ਤੇ ਪ੍ਰੈਸ਼ਰ ਇਹੀ ਹੁੰਦਾ ਸੀਗਾ ਕਿ ਕਿਸੇ ਵੀ ਤਰੀਕੇ ਦੇ ਨਾਲ ਥਰਡ ਏਸ਼ੀਅਨ ਚੈਂਪੀਅਨਸ਼ਿਪ ਜੋ ਚੰਡੀਗੜ੍ਹ ਆਪਣੇ ਦੇਸ਼ 'ਚ ਹੋ ਰਹੀ ਆ
0: ਜੀ,
1: ਉਹਦੇ 'ਚ ਚਾਈਨਾ ਨੂੰ ਬੀਟ ਕਰਕੇ ਮੈਡਲ ਲੈਣਾ।
0: ਅੱਛਾ,
1: ਤਾਂ ਅਸੀਂ ਉਹਨਾਂ ਦੇ ਜਿਹੜਾ ਸੁਪਨਾ ਸੀ ਉਹਨੂੰ ਪੂਰਾ ਕੀਤਾ। ਪਹਿਲਾ ਉਹ ਟਾਈਮ ਸੀਗਾ ਕਿ ਅਸੀਂ ਚਾਈਨਾ ਨੂੰ ਕੋਕਸ 4 ਦੇ ਵਿੱਚ ਬੀਟ ਕਰਕੇ ਮੈਡਲ ਲਿਆ, ਔਰ ਜਿਹਦੇ ਵਿੱਚ 219 ਸਟਰੋਕ ਲੱਗੇ ਸੀ। ਮੈਨੂੰ ਇੱਕ ਇੱਕ ਸਟਰੋਕ ਯਾਦ ਆ ਉਹਦਾ, ਔਰ ਉਹਦੇ ਸਾਡੇ ਉਸ ਟਾਈਮ 'ਤੇ ਇੱਕ ਰਸ਼ੀਅਨ ਕੋਚ ਵੀ ਸਾਡੇ ਨਾਲ ਸੀਗੇ
0: ਜੀ,
1: ਤਾਂ ਉਹਨਾਂ ਨੇ ਵੀ ਇੱਕ ਵਾਰ ਤਾਂ ਮੈਨੂੰ ਇਹ ਕਹਿਤਾ ਸੀਗਾ ਨਹੀਂ ਮੈਡਲ ਨਹੀਂ ਲੈ ਸਕਦੇ।
0: ਅੱਛਾ,
1: ਵੀ ਪਰਫੋਰਮੈਂਸ ਜਿਹੜੀ ਮੈਂ ਚਾਹੁੰਦਾ ਉਹ ਨਹੀਂ ਹੈ, ਬਟ ਓਬਰਾਏ ਸਾਨੂੰ ਥੋੜ੍ਹਾ ਜਿਹਾ ਇੰਨਾ ਜ਼ਿਆਦਾ ਯਕੀਨ ਸੀਗਾ ਕਿ ਨਹੀਂ ਮੈਡਲ ਲੈ ਸਕਦੇ ਹਾਂ।
0: ਅੱਛਾ,
1: ਔਰ ਅਸੀਂ ਉਹਨਾਂ ਯਕੀਨ ਟੁੱਟਣ ਨਹੀਂ ਦਿੱਤਾ, ਔਰ ਉਹ ਪਹਿਲਾ ਮੈਡਲ ਸੀਗਾ ਜਿਹੜਾ ਇੰਡੀਆ ਦੀ ਝੋਲੀ ਦੇ ਵਿੱਚ ਪਾਇਆ।
0: ਵਾਹ ਜੀ ਵਾਹ। ਸੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਚੰਡੀਗੜ੍ਹ 'ਚ ਹੋਈ ਉਹਦੇ 'ਚ ਤੁਸੀਂ ਗੋਲਡ ਮੈਡਲ ਹਾਸਿਲ ਕੀਤਾ, ਔਰ ਇਹ ਗੱਲ ਸੁਭਾਵਿਕ ਹੈ ਜਸਵੀਰ ਸਿੰਘ ਗਿੱਲ ਜੀ ਕਿ ਜਦੋਂ ਆਪਾਂ ਕੁਛ ਪ੍ਰਾਪਤ ਕਰ ਲੈਂਦੇ ਹਾਂ ਨਾ ਤਾਂ ਸਾਡਾ ਹੌਸਲਾ ਦੂਣਾ ਹੋ ਜਾਂਦਾ, ਅਤੇ ਉਸ ਤੋਂ ਬਾਅਦ ਜਿਹੜੀਆਂ ਏਸ਼ੀਅਨ ਖੇਡਾਂ ਸੀ ਉਹਦੇ ਲਈ ਤਿਆਰੀ ਕਿੱਦਾਂ ਦੀ ਸੀ, ਹੌਸਲੇ ਕਿੰਨੇ ਕੁ ਬੁਲੰਦ ਸੀ ਔਰ ਕਿੰਨੀ ਕੁ ਜ਼ਬਰਦਸਤ ਤਿਆਰੀ ਕਰਕੇ ਤੁਸੀਂ 1990 ਦੀਆਂ ਏਸ਼ੀਅਨ ਖੇਡਾਂ ਵਿੱਚ ਗਏ ਸੀ?
1: ਉਸ ਤੋਂ ਬਾਅਦ ਸਾਡਾ ਇੱਥੇ ਹੱਦ ਦੀ ਤਿਆਰੀ ਸੀ, ਟਾਟਾ ਡੈਮ ਹੈ ਪੂਨੇ ਦੇ ਵਿੱਚ, ਉੱਥੇ ਸਾਡੀ ਲੌਂਗ ਟ੍ਰੇਨਿੰਗ ਚੱਲਦੀ ਸੀ। ਖੜਕ ਬਾਸਲਾ ਡੈਮ ਹੈ, ਉੱਥੇ ਲੌਂਗ ਟ੍ਰੇਨਿੰਗ ਚੱਲਦੀ ਸੀ।
0: ਅੱਛਾ ਜੀ।
1: ਤਾਂ ਤਕਰੀਬਨ ਅਸੀਂ 50 ਤੋਂ 60 ਕਿਲੋਮੀਟਰ ਰੋਇੰਗ ਡੇਲੀ ਕਰਦੇ ਸੀ।
0: ਅੱਛਾ,
1: ਜਿਹਦਾ ਕਿ ਬਹੁਤ ਔਖਾ ਮਿਸ਼ਨ ਹੁੰਦਾ
0: ਜੀ
1: ਕਿ 50-60 ਕਿਲੋਮੀਟਰ ਰੋਇੰਗ ਕਰਨਾ, ਅਤੇ ਉਹਦੇ ਵਿੱਚ ਹਰ ਇੱਕ ਸਟ੍ਰੋਕ ਦੇ ਵਿੱਚ ਪਾਵਰ ਨੂੰ ਮੇਨਟੇਨ ਕਰਕੇ ਰੱਖਣਾ
0: ਜੀ ਜੀ,
1: ਬਟ ਸਾਡੇ ਕੋਚਾਂ ਦਾ ਸਾਡੇ ਸਿਰ 'ਤੇ ਹੱਥ ਚੰਗਾ ਸੀ
0: ਜੀ,
1: ਉਹਨਾਂ ਨੇ ਸਾਨੂੰ ਬਹੁਤ ਤਰੀਕੇ ਦੇ ਨਾਲ ਸਿਖਾਇਆ, ਅਤੇ ਅਸੀਂ ਉਸ ਤੋਂ ਬਾਅਦ ਰਸ਼ੀਆ ਦੇ ਵਿੱਚ ਕੈਂਪ ਵਾਸਤੇ ਚਲੇ ਗਏ, ਤਾਂ ਕਿ ਉੱਥੇ ਬਹੁਤ ਠੰਡ ਸੀ ਉਦੋਂ ਰਸ਼ੀਆ ਦੇ ਵਿੱਚ, ਤਾਂ ਸਾਨੂੰ ਠੰਡੇ ਮੌਸਮ ਦੇ ਵਿੱਚ ਉਹਨਾਂ ਨੇ ਸਿਖਾਇਆ ਕਿ ਕਿਵੇਂ ਤੁਸੀਂ ਆਪਦੇ ਸਾਹ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ।
0: ਅੱਛਾ,
1: ਕਿਉਂਕਿ ਆਪਣੇ ਤਾਂ ਗਰਮ ਵੈਦਰ ਰਹਿੰਦਾ ਤਾਂ ਆਪਣੇ ਥੋੜ੍ਹਾ ਜਿਹਾ ਪ੍ਰੋਬਲਮ ਆਉਂਦੀ ਹੈ
0: ਜੀ,
1: ਤਾਂ ਅਸੀਂ ਠੰਡੇ ਵੈਦਰ ਦੇ ਵਿੱਚ ਕੰਟਰੋਲ ਕਿਵੇਂ ਕਰਨਾ। ਉੱਥੇ ਮਤਲਬ -15-18 ਡਿਗਰੀ ਟੈਂਪਰੇਚਰ ਸੀ, ਉਹਦੇ ਵਿੱਚ ਉਹਨਾਂ ਨੇ ਸਾਨੂੰ ਟ੍ਰੇਨਿੰਗ ਕਰਾ ਕੇ ਇੰਨਾ ਕੁ ਪ੍ਰਪੇਅਰ ਕਰਤਾ ਕਿ ਜੋ ਜਾਂ ਮਰਜ਼ੀ ਮੌਸਮ ਹੋਵੇ, ਚਾਹੇ ਗਰਮ ਹੋਵੇ ਚਾਹੇ ਠੰਡਾ ਹੋਵੇ, ਵੀ ਤੁਸੀਂ ਇੱਥੋਂ ਤੱਕ ਜਾਣਾ ਹੀ ਹੈ।
0: ਅੱਛਾ,
1: ਉਹਦਾ ਰਿਜ਼ਲਟ ਸਾਨੂੰ ਇਹ ਨਿਕਲਿਆ ਕਿ 90 ਏਸ਼ੀਅਨ ਗੇਮ ਦੇ ਵਿੱਚ ਸਾਰੀ ਟੀਮ ਨੇ
0: ਜੀ
1: ਵਧੀਆ ਮੈਡਲ ਹਾਸਲ ਕੀਤੇ। ਥੋੜ੍ਹਾ ਜਿਹਾ ਸਾਨੂੰ ਉਦੋਂ ਇਕੁਪਮੈਂਟ ਦੀ ਪ੍ਰੋਬਲਮ ਆਈ ਸੀ, ਬੋਟਸ ਦੀ ਪ੍ਰੋਬਲਮ ਆਈ ਸੀਗੀ, ਬਟ 86 ਦੇ ਵਿੱਚ ਵੀ ਸਾਨੂੰ ਏਸ਼ੀਅਨ ਗੇਮ ਦੇ ਵਿੱਚ ਇਕੁਪਮੈਂਟ ਦੀ ਪ੍ਰੋਬਲਮ ਆਈ ਸੀ। ਉਹ ਗੌਰਮੈਂਟ ਦੀ ਪ੍ਰੋਬਲਮ ਸੀ, ਉਹਦਾ ਅਸਰ ਸਾਡੇ 'ਤੇ ਪੈਂਦਾ ਹੀ ਪੈਂਦਾ
0: ਜੀ,
1: ਕਿਉਂਕਿ ਜੇ ਗੌਰਮੈਂਟ ਸਾਨੂੰ ਵਧੀਆ ਇਕੁਪਮੈਂਟ ਦੇਊਗੀ, ਹੁਣ ਵੀ ਕਈ ਵਾਰ ਇਹ ਚੀਜ਼ਾਂ ਹੋਈਆਂ ਹੈ, ਪਰ ਹੁਣ ਗੌਰਮੈਂਟ ਉਹਦੇ ਨਹੀਂ ਅਵੇਅਰ ਹੈ ਕਿ ਇਕੁਪਮੈਂਟ ਵਧੀਆ ਲੈ ਕੇ ਦਿੱਤਾ ਜਾਵੇ ਪਲੇਅਰ ਨੂੰ ਤਾਂ ਕਿ ਉਹ ਮੈਡਲ ਲੈ ਸਕੇ, ਔਰ ਮੈਡਲ ਆ ਰਹੇ ਆ ਹੁਣ
0: ਜੀ।
1: ਉਸ ਤੋਂ ਬਾਅਦ ਸਾਡੇ ਏਸ਼ੀਅਨ ਗੇਮ ਦੇ ਵੀ ਸਮਝੋ ਗੋਲਡ ਮੈਡਲ ਆ ਗਏ ਆ 2
0: ਜੀ,
1: ਤਾਂ ਵਧੀਆ ਪਰਫਾਰਮੈਂਸ ਆ ਰਹੀ ਆ, ਪਰ ਉਦੋਂ ਸਾਨੂੰ ਉਹ ਚੀਜ਼ ਸ਼ਾਇਦ ਕਿਤੇ ਮੁਸ਼ਕਲ ਲੱਗਦੀ ਸੀ
0: ਜੀ,
1: ਬਟ ਹੌਸਲਾ ਕਦੇ ਨਹੀਂ ਹਾਰਿਆ ਸੀ
0: ਜੀ। ਬਿਲਕੁਲ ਸਹੀ ਗੱਲ ਹੈ। ਔਰ 1990 ਦੀਆਂ ਏਸ਼ੀਅਨ ਖੇਡਾਂ ਤੋਂ ਪਹਿਲਾਂ ਤੁਸੀਂ ਵਰਲਡ ਚੈਂਪੀਅਨਸ਼ਿਪ ਜਿਹੜੀ ਕਿ 1999 'ਚ ਹੋਈ ਉਹਦੇ 'ਚ ਚਾਂਦੀ ਦਾ ਮੈਡਲ ਹਾਸਿਲ ਕੀਤਾ, ਹਾਲਾਂਕਿ ਜਿਹੜੀ ਵਰਲਡ ਚੈਂਪੀਅਨਸ਼ਿਪ ਹੈ ਜਸਵੀਰ ਸਿੰਘ ਗਿੱਲ ਜੀ, ਇਹਦੇ 'ਚ ਮੇਲਾ ਵੱਡਾ ਹੈ ਜੀ, ਬਹੁਤ ਸਾਰੇ ਮੁਲਕ ਨੇ, ਅਤੇ ਜਿੰਨੇ ਜ਼ਿਆਦਾ ਮੁਲਕ ਨੇ ਉਨਾ ਜ਼ਿਆਦਾ ਮੁਕਾਬਲਾ। ਇਹ ਮੁਕਾਬਲਾ ਕਿੱਦਾਂ ਦਾ ਰਿਹਾ ਸੀ?
1: ਮੁਕਾਬਲਾ ਬਹੁਤ ਵਧੀਆ ਸੀਗਾ ਜੀ। ਅਸੀਂ ਸਵਿਟਜ਼ਰਲੈਂਡ ਕੈਂਪ ਵਾਸਤੇ ਗਏ ਹੋਏ ਸੀਗੇ।
0: ਅੱਛਾ।
1: ਅਤੇ ਕੈਂਪ ਦੇ ਦੌਰਾਨ ਉੱਥੇ ਟ੍ਰੇਨਿੰਗ ਕਰਦੇ ਕਰਦੇ ਅਸੀਂ ਉਹ ਮਾਹੌਲ 'ਚ ਢਲ ਗਏ ਸੀ। 2-2.5 ਮਹੀਨੇ ਦਾ ਕੈਂਪ ਸੀਗਾ, ਅਤੇ ਉਸੇ ਦੇ ਦੌਰਾਨ ਸਾਡਾ ਇਹ ਚੈਂਪੀਅਨਸ਼ਿਪ ਸੀਗੀ
0: ਜੀ।
1: ਤਾਂ ਉਹ ਅਸੀਂ ਉਦੋਂ ਆਪਣੇ ਕੋਲ ਇੰਡੀਆ ਕੋਲ 8 ਬੋਟ ਨਹੀਂ ਹੁੰਦੀਆਂ ਸੀਗੀਆਂ, 18 ਜਣਿਆਂ ਦੇ ਬਹਿਣ ਵਾਲੀਆਂ।
0: ਅੱਛਾ।
1: ਅਸੀਂ ਉਹ ਉੱਥੇ ਹੀ ਪ੍ਰੈਕਟਿਸ ਕੀਤੀ ਸੀਗੀ।
0: ਅੱਛਾ ਜੀ।
1: ਤਾਂ ਉਹਦੇ ਵਿੱਚ ਸਾਨੂੰ ਉੱਥੇ ਪ੍ਰੈਕਟਿਸ ਕਰਨ ਕਰਕੇ ਅਤੇ ਇਹ ਮੈਡਲ ਮਿਲ ਗਿਆ ਸੀਗਾ।
0: ਵਾਹ ਜੀ ਵਾਹ, ਕੀ ਬਾਤ। ਸੋ ਤੁਸੀਂ ਉੱਥੋਂ ਦਾ ਜਿਹੜਾ ਮਾਹੌਲ ਸੀ ਉਹਦੇ ਨਾਲ

0: ਰਚ ਮਿਚ ਗਏ ਔਰ ਉਹਦੇ ਕਰਕੇ ਤੁਹਾਡੀ ਜਿਹੜੀ ਪਰਫਾਰਮੈਂਸ ਸੀ ਉਹ ਵਧੀਆ
1: ਪਰਫਾਰਮੈਂਸ ਉਹਦੇ ਕਰਕੇ ਬਣੀ
0: ਜੀ। ਜਸਵੀਰ ਸਿੰਘ ਗਿੱਲ ਜੀ, ਤੁਸੀਂ ਦੱਸਿਆ ਕਿ 50-60 ਕਿਲੋਮੀਟਰ ਰੋਇੰਗ ਲਗਾਤਾਰ ਕਰਨੀ, ਔਰ ਜਿਹੜਾ ਰੋਇੰਗ ਕਰਨ ਵਾਲਾ ਉਹ ਇੱਕ ਤਾਂ ਕੁਦਰਤ ਨਾਲ ਲੜਾਈ ਲੜਦਾ, ਹਵਾਵਾਂ ਦੇ ਨਾਲ ਲੜਦਾ, ਔਰ ਇੱਕ ਤੁਹਾਡੀਆਂ ਬਾਹਾਂ 'ਚ ਬੜੀ ਜਾਨ ਚਾਹੀਦੀ ਹੈ ਜੇ ਲਗਾਤਾਰ ਤੁਸੀਂ ਉਹ ਸਪੀਡ ਮੇਨਟੇਨ ਕਰਨੀ ਹੈ। ਸੋ ਇਹਦੇ ਲਈ ਤੁਸੀਂ ਕੋਈ ਜਿਮ, ਕੋਈ ਵਰਕਆਊਟ, ਕੁਛ ਹੋਰ ਫਿਟਨੈਸ ਐਕਸਰਸਾਈਜ਼ ਵੀ ਕਰਦੇ ਸੀ?
1: ਰੋਇੰਗ ਇੱਕ ਇਹੋ ਜਿਹੀ ਸਪੋਰਟਸ ਆ ਜਿਹਦਾ ਪੈਰ ਤੋਂ ਲੈ ਕੇ ਸਿਰ ਤਾਈਂ ਸਾਰਾ ਹੀ ਜ਼ੋਰ ਲੱਗਦਾ।
0: ਬਿਲਕੁਲ ਸਹੀ।
1: ਸਭ ਤੋਂ ਜ਼ਿਆਦਾ ਥਾਈ ਮਸਲ ਦੇ ਵਿੱਚ ਪਾਵਰ ਚਾਹੀਦੀ ਹੈ, ਕਿਉਂਕਿ ਇਹਦੀ ਸੀਟ ਜਦੋਂ ਚੱਲਦੀ ਆ ਤਾਂ ਥਾਈ ਮਸਲ ਦੇ ਉੱਤੇ ਔਰ ਬੈਕ ਦੇ ਉੱਤੇ ਸਭ ਤੋਂ ਜ਼ਿਆਦਾ ਲੋਡ ਆਉਂਦਾ ਬਾਹਾਂ ਤੋਂ ਵੀ ਵੱਧ, ਬਾਹਾਂ 'ਤੇ ਉਦੋਂ ਬਾਅਦ ਲੋਡ ਆਉਂਦਾ। ਔਰ ਉਹਦੇ ਵਾਸਤੇ ਅਸੀਂ ਪ੍ਰੋਪਰ ਵੇਟ ਟ੍ਰੇਨਿੰਗ, ਜਨ ਐਂਡਿਊਰੈਂਸ, ਮਤਲਬ ਤਰਤੀਬ ਵਾਈਜ਼ ਸਾਰੀਆਂ ਚੀਜ਼ਾਂ ਕਰਾਈਆਂ ਜਾਂਦੀਆਂ, ਕਿਉਂਕਿ ਇਹ ਨਹੀਂ ਹੈ ਕਿ ਅਸੀਂ ਰੋਇੰਗ ਹੀ ਲਗਾਤਾਰ ਕਰ ਰਹੇ ਹਾਂ ਤਾਂ ਬਾਕੀ ਚੀਜ਼ਾਂ ਨਹੀਂ ਕਰ ਰਹੇ। ਜੇ ਮੰਨ ਲਓ ਕਿ ਹੁਣ ਰੋਇੰਗ ਕਰਕੇ ਆਏ ਹਾਂ ਤਾਂ ਅਸੀਂ ਸ਼ਾਮ ਨੂੰ ਦੂਜੀ ਟ੍ਰੇਨਿੰਗ ਕਰਾਂਗੇ, ਦੂਏ ਦਿਨ ਕੋਈ ਅਲਟਰਨੇਟ ਟ੍ਰੇਨਿੰਗ ਹੋਊਗੀ, ਤੀਜੇ ਦਿਨ ਨੂੰ ਫਿਰ ਉਹੀ 50 ਕਿਲੋਮੀਟਰ ਹੋਊਗੀ
0: ਜੀ।
1: ਤਾਂ ਮਤਲਬ ਉਹ ਜਦੋਂ ਕੋਆਰਡੀਨੇਸ਼ਨ ਬਣਾਉਣਾ, ਤੁਸੀਂ ਬਾਡੀ ਨੂੰ ਇੱਕ ਥਾਂ 'ਤੇ ਲਾਉਣਾ
0: ਜੀ,
1: ਫਿਰ ਤੁਸੀਂ ਅੱਖਾਂ ਮੀਚ ਕੇ ਵੀ ਉਹ ਰੋਇੰਗ ਨੂੰ ਕਰ ਸਕਦੇ ਹਾਂ, ਕਿਉਂਕਿ ਜਦੋਂ ਤੁਸੀਂ ਲਗਾਤਾਰ ਇੱਕ ਚੀਜ਼ ਨੂੰ ਕਰ ਰਹੇ ਹਾਂ ਇੱਕ ਘੜੀ ਵਾਂਗੂ
0: ਜੀ,
1: ਤਾਂ ਉਹਦੀ ਇੱਕ ਸਪੀਡ ਬਣ ਜਾਂਦੀ, ਉਹਦੇ ਇੱਕ ਦਿਮਾਗ ਦੇ ਵਿੱਚ ਇੱਕ ਚੀਜ਼ ਵੱਸ ਜਾਂਦੀ ਹੈ ਕਿ ਆਹ ਤੁਹਾਡੇ ਕੰਨ ਜਿਹੜੇ ਹੈਗੇ ਆ
0: ਜੀ,
1: ਉਹ ਸੁਣ ਕੇ ਉਹ ਆਵਾਜ਼ ਦੇ ਉੱਤੇ ਚੱਲਣ ਲੱਗ ਪੈਂਦੇ ਆ, ਤੁਹਾਨੂੰ ਅੱਖਾਂ ਦੀ ਵੀ ਲੋੜ ਨਹੀਂ ਪੈਂਦੀ ਗੀ।
0: ਅੱਛਾ।
1: ਪਰ ਉਹਨੂੰ ਕਰਨਾ ਬਹੁਤ ਔਖਾ
0: ਜੀ ਜੀ,
1: ਕਿਉਂਕਿ ਉਹ ਚੀਜ਼ ਨੂੰ ਟਿਕਾਉਣਾ, ਦਿਮਾਗ ਨੂੰ ਇੱਕ ਥਾਂ 'ਤੇ ਲਾਉਣਾ। ਆਪਾਂ ਭਗਤੀ ਵੀ ਕਰਦੇ ਹਾਂ, ਆਪਾਂ 10 ਮਿੰਟ ਦਾ ਜਪਜੀ ਸਾਹਿਬ ਦਾ ਪਾਠ ਹੁੰਦਾ, ਉਦੋਂ ਵੀ ਦਿਮਾਗ 20 ਵਾਰੀ ਸਭ ਭੱਜ ਜਾਂਦਾ
0: ਜੀ,
1: ਪਰ
0: ਬਿਲਕੁਲ
1: 5-6 ਘੰਟੇ ਦਿਮਾਗ ਨੂੰ ਇੱਕ ਪਾਸੇ ਲਾਉਣਾ
0: ਜੀ
1: ਬਹੁਤ ਔਖਾ, ਉਦੋਂ ਵੀ ਭੱਜਦਾ
0: ਜੀ।
1: ਬਟ ਜਿਹੜਾ ਉਹਨੂੰ ਲਾ ਲੈਂਦੇ ਆ ਤਾਂ ਉਹ ਫਿਰ ਪਾਰ ਪਾ ਜਾਂਦੇ ਆ
0: ਜੀ। ਔਰ ਜਸਵੀਰ ਸਿੰਘ ਗਿੱਲ ਜੀ, ਜਦੋਂ ਤੁਸੀਂ ਟੀਮ 'ਚ ਰੋਇੰਗ ਕਰਦੇ ਹੋ, ਇਹਦੇ ਨਾਲ ਤੁਹਾਡਾ ਟੀਮ ਦੇ ਨਾਲ ਤਾਲਮੇਲ ਹੋਣਾ ਇਹ ਵੀ ਬੜਾ ਜ਼ਰੂਰੀ ਹੈ, ਇਹ ਤਾਲਮੇਲ ਬਿਠਾਉਣ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ?
1: ਸਰ ਇਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਅਸੀਂ 50 ਕਿਲੋਮੀਟਰ ਤੱਕ ਰੋਇੰਗ ਕਰਦੇ, ਇਹ ਤਾਲਮੇਲ ਦੀ ਹੀ ਗੇਮ ਸੀ
0: ਜੀ,
1: ਕਿ ਤਾਲਮੇਲ ਦੇ ਵਿੱਚ ਹਰ ਬੰਦਾ, ਹਰ ਇੱਕ ਦੂਜੇ ਦੇ ਨਾਲ ਇੰਨਾ ਕਨੈਕਟਡ ਹੋ ਜਾਵੇ
0: ਜੀ,
1: ਕਿ ਉਹ ਇੰਨਾ ਅੰਦਰੋਂ ਸਟਰੋਂਗ ਹੋ ਜਾਵੇ ਕਿ ਉਹਨੂੰ ਪਤਾ ਨਾ ਲੱਗੇ ਕਿ ਮੈਂ ਕਰ ਰਿਹਾ ਕਿ ਕੌਣ ਕਰ ਰਿਹਾ, ਸਾਰਿਆਂ ਦੀ ਆਵਾਜ਼ ਇੱਕੋ ਜਿਹੀ ਹੋ ਜਾਂਦੀ ਹੈ।
0: ਆਵਾਜ਼
1: ਇਹੀ ਹੈ ਕਿ ਜਦੋਂ ਅਸੀਂ ਲੌਂਗ ਟ੍ਰੇਨਿੰਗ ਕਰਦੇ ਹਾਂ, ਲੌਂਗ ਟ੍ਰੇਨਿੰਗ ਤੋਂ ਸਾਨੂੰ ਇਹੀ ਫਾਇਦਾ ਮਿਲਦਾ
0: ਜੀ ਜੀ, ਕਿ ਤਾਲਮੇਲ
1: ਸਾਡਾ ਔਰ ਬਹੁਤ ਵਧੀਆ ਹੋ ਜਾਂਦਾ
0: ਜੀ। ਔਰ ਇੱਕ ਜਿਹੜਾ ਰੋਇੰਗ ਕਰਨ ਵਾਲਾ ਹੈ ਉਹਦਾ ਕੈਰੀਅਰ ਬੜਾ ਚੁਣੌਤੀ ਵਾਲਾ ਹੈ ਜੀ, ਕਿਉਂਕਿ ਜਿਹੜੀਆਂ ਵਾਟਰ ਬੋਡੀਜ਼ ਨੇ, ਜਿਹੜੀਆਂ ਜਲ ਗਾਹਾਂ ਨੇ, ਉਹਨਾਂ ਦੇ ਸਰੂਪ ਵੱਖੋ ਵੱਖਰੇ ਹੋਣਗੇ ਵੱਖੋ ਵੱਖਰੀਆਂ ਥਾਵਾਂ ਦੇ ਮੁਤਾਬਕ, ਇਹ ਕਿੰਨੀ ਕੁ ਵੱਡੀ ਚੁਣੌਤੀ ਹੈ ਜੀ?
1: ਇਹ ਤਾਂ ਬਹੁਤ ਵੱਡੀ ਚੁਣੌਤੀ ਹੈਗੀ ਹੈ, ਕਿਉਂਕਿ ਕਿਸੇ ਜਗ੍ਹਾ ਸਾਨੂੰ ਲੇਕ ਮਿਲਦੀਆਂ
0: ਜੀ,
1: ਕਿਸੇ ਜਗ੍ਹਾ ਸਾਨੂੰ ਜਿੰਨੇ ਰਿਵਰਸ ਮਿਲਦੇ ਆ ਵੱਡੇ
0: ਜੀ,
1: ਤਾਂ ਕਿਸੇ ਜਗ੍ਹਾ ਸਾਨੂੰ ਖੜ੍ਹੇ ਪਾਣੀ ਦੇ ਸਰੋਤ ਮਿਲਦੇ ਆ
0: ਜੀ,
1: ਕਈ ਜਗ੍ਹਾ ਆਰਟੀਫਿਸ਼ਲ ਸੈਂਟਰ ਵੀ ਬਣੇ ਹੁੰਦੇ ਆ, ਤਾਂ ਸਾਰਿਆਂ ਦੀ ਅੱਡੋ ਅੱਡੀ ਚੁਣੌਤੀ ਹੁੰਦੀ ਹੈ। ਕਿਸੇ ਥਾਂ ਪਾਣੀ ਦਾ ਬਹਾਅ ਹੁੰਦਾ, ਕਿਸੇ ਜਗ੍ਹਾ ਪਾਣੀ ਖੜ੍ਹਾ ਹੋਇਆ ਹੁੰਦਾ
0: ਜੀ,
1: ਪਰ ਉਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਪਾਣੀ ਦੇ ਵਿੱਚ ਵੜਦੇ ਆ ਤਾਂ ਉਸ ਟਾਈਮ 'ਤੇ ਤੁਸੀਂ ਉਹ ਚੀਜ਼ ਦੇ ਵਿੱਚ ਆਪਦੇ ਆਪ ਨੂੰ ਢਾਲਣਾ ਹੁੰਦਾ, ਔਰ ਉਹਦੇ ਵਾਸਤੇ 2-3 ਦਿਨ ਲੱਗਦੇ ਆ ਕਿ ਆਦਮੀ ਆਪਦੇ ਆਪ ਉਸ ਚੀਜ਼ ਦੇ ਵਿੱਚ ਢਲ ਜਾਂਦਾ
0: ਜੀ ਜੀ,
1: ਤਾਂ ਉਹ ਬਹੁਤ ਜ਼ਰੂਰੀ ਹੁੰਦਾ। ਉਹ ਕੋਚ ਇਸੇ ਕੰਮ ਦੇ ਉੱਤੇ ਵਰਕ ਕਰਦੇ ਆ ਕਿ ਜਿਹੜਾ ਮੇਰਾ ਸਟੂਡੈਂਟ ਹੈ ਉਹ ਵੱਧ ਤੋਂ ਵੱਧ 2-3 ਦਿਨਾਂ ਦੇ ਵਿੱਚ ਉਹ ਵਾਟਰ ਬੋਡੀ ਦੇ ਉੱਤੇ ਕੰਟਰੋਲ ਕਰਕੇ ਉਹਦੇ ਢਲ ਜਾਵੇ
0: ਜੀ ਜੀ। ਬਿਲਕੁਲ ਸਹੀ। ਜਸਵੀਰ ਸਿੰਘ ਗਿੱਲ ਜੀ, ਤੁਹਾਡਾ ਕਰੀਅਰ ਬਹੁਤ ਸ਼ਾਨਦਾਰ ਰਿਹਾ, ਤੁਸੀਂ ਏਸ਼ੀਅਨ ਖੇਡਾਂ 'ਚ ਬ੍ਰੌਂਜ਼ ਮੈਡਲ ਜਿੱਤਿਆ, ਵਰਲਡ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਿਆ, ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਮਗਾ ਹਾਸਿਲ ਕੀਤਾ, 8 ਵਾਰ ਨੈਸ਼ਨਲ ਖੇਡਾਂ 'ਚ ਤੁਸੀਂ ਗੋਲਡ ਮੈਡਲ ਹਾਸਿਲ ਕੀਤਾ, ਔਰ ਤੁਹਾਡੀ ਜ਼ਿੰਦਗੀ ਦੀ ਖੁਸ਼ਕਿਸਮਤੀ ਇਹ ਹੈ ਕਿ ਆਪਣੇ ਖੇਡ ਜੀਵਨ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਦਾ ਜੀਵਨ ਵੀ ਰੋਇੰਗ ਨੂੰ ਸਮਰਪਿਤ ਕਰਤਾ ਪ੍ਰਬੰਧਕ ਦੇ ਰੂਪ 'ਚ। ਤੁਸੀਂ ਇੰਡੀਅਨ ਰੋਇੰਗ ਫੈਡਰੇਸ਼ਨ ਦੇ ਜੁਆਇੰਟ ਸੈਕਟਰੀ ਹੋ ਅਤੇ ਪੰਜਾਬ ਰੋਇੰਗ ਫੈਡਰੇਸ਼ਨ ਦੇ ਜਨਰਲ ਸੈਕਟਰੀ ਹੋ, ਸੋ ਇਹ ਰੋਇੰਗ ਨੂੰ ਵਾਪਸ ਆਪਣੇ ਪ੍ਰਬੰਧਨ ਦੇ ਜ਼ਰੀਏ ਦੇਣਾ, ਇਹ ਜਜ਼ਬਾ, ਇਹ ਸੋਚ ਤੁਹਾਨੂੰ ਕਿੱਦਾਂ ਦਾ ਲੱਗਾ ਔਰ ਕਿੱਦਾਂ ਆਈ ਤੁਹਾਡੇ ਅੰਦਰ ਇਹ ਸੋਚ?
1: ਐਕਚੁਅਲੀ ਦੇ ਵਿੱਚ ਜੀ, ਜਦੋਂ ਅਸੀਂ ਰੋਇੰਗ ਨੂੰ ਛੱਡਿਆ ਸੀਗਾ 1991 ਦੇ ਵਿੱਚ
0: ਜੀ,
1: ਤਾਂ ਸਾਡੇ ਕੋਚ ਨੇ, ਉਦੋਂ ਕੋਚਿਸ ਦੀ ਬਹੁਤ ਘੱਟ ਹੁੰਦੀ ਸੀ, ਉਹਨਾਂ ਨੇ ਸੋਚਿਆ ਕਿ ਸਾਥੋਂ ਬਾਅਦ ਆਉਣ ਵਾਲੀ ਪੀੜ੍ਹੀ ਨੂੰ ਕੌਣ ਸੰਭਾਲੂਗਾ
0: ਜੀ,
1: ਤਾਂ ਉਹਨਾਂ ਨੇ ਸਾਨੂੰ ਉਹਦੇ ਕੋਚਿੰਗ ਕੋਰਸ ਕਰਾ ਦਿੱਤੇ।
0: ਅੱਛਾ।
1: ਤਾਂ ਸਾਨੂੰ ਆਪਦੇ ਨਾਲ, ਆਪਦੀ ਗਾਈਡੈਂਸ ਦੇ ਅੰਡਰ ਸਾਨੂੰ ਕੋਚਿੰਗ ਕਿਵੇਂ ਕਰੀਦੀ ਹੈ ਉਹਦਾ ਤਰੀਕਾ ਸਮਝਾਇਆ।
0: ਅੱਛਾ।
1: ਔਰ ਅਸੀਂ ਆਰਮੀ 'ਚ ਹੋਣ ਕਰਕੇ ਸਾਡੇ ਕੋਲ ਟਾਈਮ ਸੀਗਾ
0: ਜੀ,
1: ਅਸੀਂ ਉਹਨੂੰ ਅਪਲਾਈ ਕੀਤਾ, ਅਸੀਂ ਆਪਦੇ ਬੱਚਿਆਂ ਨੂੰ ਟ੍ਰੇਨਿੰਗ ਕਰਾਈ, ਔਰ ਮੇਰੇ ਬੱਚੇ ਜਿਹੜੇ ਮੈਂ ਖੁਦ ਸਿਲੈਕਟ ਕੀਤੇ ਸੀ 0 ਤੋਂ, ਉਹਨਾਂ ਨੂੰ ਅਸੀਂ ਓਲੰਪੀਅਨ ਵੀ ਬਣਾਇਆ। ਅੱਜ ਵੀ ਮੇਰੇ ਉਹ ਬੱਚੇ ਓਲੰਪੀਅਨ

0: ਟ੍ਰੇਨਿੰਗ ਕਰਾ ਰਹੇ ਆ ਨਵੇਂ ਗਾਹਾਂ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ
1: ਜੀ,
0: ਤਾਂ ਸਾਡਾ ਉਹ ਬਹੁਤ ਵੱਡਾ ਇੱਕ ਰੈਗੂਲਰ ਪ੍ਰੋਸੈਸ ਸੀਗਾ, ਤਾਂ ਉਹਦੇ ਕਰਕੇ ਅਸੀਂ ਮੈਂ ਤਕਰੀਬਨ 12 ਸਾਲ ਤੱਕ ਇੰਡੀਆ ਟੀਮ ਨੂੰ ਵੀ ਕੋਚ ਕੀਤਾ।
1: ਜਸਬੀਰ ਸਿੰਘ ਗਿੱਲ ਜੀ, ਬਾਕੀ ਜਿਹੜੀਆਂ ਖੇਡਾਂ ਨੇ ਨਾ, ਕ੍ਰਿਕਟ ਹੋ ਗਈ, ਫੁੱਟਬਾਲ ਹੋ ਗਿਆ, ਹਾਕੀ ਹੋ ਗਈ, ਐਥਲੈਟਿਕਸ ਹੋ ਗਈ, ਉਹਨਾਂ ਖੇਡਾਂ ਨੂੰ ਅਪਰੋਚ ਕਰਨਾ ਬੜਾ ਆਸਾਨ ਹੈ, ਜਿਹੜੀ ਰੋਇੰਗ ਹੈ ਇਹਨੂੰ ਅਪਰੋਚ ਕਰਨਾ ਬੜਾ ਮੁਸ਼ਕਲ ਹੈ। ਬੜੇ ਸਾਧਨ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਸੋ ਪੰਜਾਬ 'ਚ ਰੋਇੰਗ ਦੇ ਰੁਝਾਨ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਜੀ? ਛੋਟੇ ਛੋਟੇ ਬੱਚਿਆਂ 'ਚ ਸ਼ੌਕ ਹੈ ਰੋਇੰਗ ਖੇਡ ਨੂੰ ਕਰਨ ਦਾ?
0: ਐਕਚੁਅਲੀ ਦੇ ਵਿੱਚ ਜੀ ਕਿਸੇ ਨੇ ਇਹਦੇ 'ਤੇ ਧਿਆਨ ਹੀ ਨਹੀਂ ਦਿੱਤਾ ਸੀ
1: ਜੀ।
0: ਇੱਕ ਸੈਂਟਰ ਚੰਡੀਗੜ੍ਹ 'ਚ ਸੀਗਾ,
1: ਅੱਛਾ,
0: ਬੈਠੇ ਸੀ,
1: ਅੱਛਾ,
0: ਧੱਕੇ ਧੁੱਕੇ ਨਾਲ ਦੂਜਾ ਸੈਂਟਰ ਕਹਿ ਕੁਆ ਕੇ ਇੱਕ ਰੋਪੜ 'ਚ ਬਣਾ ਲਿਆ, ਬਸ ਅਸੀਂ ਸੰਤੁਸ਼ਟ ਹੋ ਗਏ। ਪਰ ਜਦੋਂ ਮੈਂ ਜਨਰਲ ਸੈਕਟਰੀ ਬਣਿਆ, ਮੈਂ ਇੱਕ ਆਪਦੇ ਆਪ ਨਾਲ ਵਾਅਦਾ ਕੀਤਾ ਸੀਗਾ, ਜੇ ਮੈਂ ਇਹ ਪੋਸਟ 'ਤੇ ਬੈਠਾ ਤਾਂ ਮੈਂ ਸਾਰੇ ਪੰਜਾਬ 'ਚ ਇਹਨੂੰ ਹਰ ਪਾਸੇ ਲੈ ਕੇ ਜਾਣਾ।
1: ਅੱਛਾ,
0: ਤਾਂ ਇਹਦੇ ਵਾਸਤੇ ਇੱਕ ਸਾਡੇ ਕੋਲ ਇਨਡੋਰ ਵਰਜਨ ਹੁੰਦਾ, ਮਸ਼ੀਨਾਂ ਹੁੰਦੀਆਂ, ਤਾਂ ਅਸੀਂ ਉਹ

0: ਪਰ ਜਦੋਂ ਮੈਂ ਜਨਰਲ ਸੈਕਟਰੀ ਬਣਿਆ ਮੈਂ ਇੱਕ ਆਪਦੇ ਆਪ ਨਾਲ ਵਾਅਦਾ ਕੀਤਾ ਸੀਗਾ ਜੇ ਮੈਂ ਇਹ ਪੋਸਟ 'ਤੇ ਬੈਠਾ ਤਾਂ ਮੈਂ ਸਾਰੇ ਪੰਜਾਬ 'ਚ ਇਹਨੂੰ ਹਰ ਪਾਸੇ ਲੈ ਕੇ ਜਾਣਾ।
1: ਅੱਛਾ,
0: ਤਾਂ ਇਹਦੇ ਵਾਸਤੇ ਇੱਕ ਸਾਡੇ ਕੋਲ ਇਨਡੋਰ ਵਰਜਨ ਹੁੰਦਾ, ਮਸ਼ੀਨਾਂ ਹੁੰਦੀਆਂ, ਤਾਂ ਅਸੀਂ ਉਹ ਮਸ਼ੀਨਾਂ 'ਤੇ ਮੈਂ ਤਕਰੀਬਨ ਹੁਣ ਤੱਕ 15 ਜ਼ਿਲ੍ਹਿਆਂ ਦੇ ਵਿੱਚ ਇਹਨੂੰ ਖੜ੍ਹਾ ਕਰ ਚੁੱਕਾ।
1: ਵਾਹ ਜੀ।
0: ਔਰ ਉਹਦੇ ਵਜ੍ਹਾ ਦੇ ਨਾਲ ਸਾਡੇ ਕੋਲ ਇਕੁਪਮੈਂਟ ਅੱਜ ਵੀ
1: ਜੀ
0: ਸਿਰਫ ਇੱਕ ਰੋਪੜ ਸੈਂਟਰ ਨੂੰ ਛੱਡ ਕੇ ਕਿਤੇ ਨਹੀਂ ਹੈ।
1: ਅੱਛਾ,
0: ਜਿਹੜਾ ਮੋਗਾ ਸੈਂਟਰ ਮੈਂ ਚਲਾ ਰਿਹਾ ਉੱਥੇ ਵੀ ਮੇਰਾ ਸਾਰਾ ਕੁਛ ਆਪਦਾ ਪਰਸਨਲ ਇਕੁਪਮੈਂਟ ਹੈ। ਪਰ ਬੱਚਿਆਂ ਦੇ ਵਿੱਚ ਜਿਹੜਾ ਮੈਂ ਪੇਂਡੂ ਬੱਚਿਆਂ 'ਚ ਹੁਣ ਦੇਖਿਆ, ਮੈਂ ਤਕਰੀਬਨ ਸਾਰਾ ਪੰਜਾਬ ਪਹਿਲਾਂ ਨਹੀਂ ਮੈਂ ਘੁੰਮਿਆ ਹੋਇਆ ਸੀਗਾ, ਹੁਣ ਮੈਂ ਸਾਰਾ ਪੰਜਾਬ ਤਕਰੀਬਨ 2 ਵਾਰ ਵਿਜਿਟ ਕਰ ਲਿਆ।
1: ਅੱਛਾ,
0: ਇੱਕ ਕੋਰਨਰ ਤੋਂ ਲੈ ਕੇ ਪਠਾਨਕੋਟ ਤੋਂ ਲੈ ਕੇ ਮੇਰਾ ਫਾਜ਼ਿਲਕਾ ਬੋਰ ਤੱਕ, ਸਾਰਾ ਇੱਧਰ ਸੰਗਰੂਰ ਮਾਨਸਾ ਤੱਕ, ਪਟਿਆਲਾ ਤੱਕ, ਇੱਧਰ ਗੁਰਦਾਸਪੁਰ ਤੱਕ ਸਾਰਾ ਏਰੀਆ ਮੈਂ ਘੁੰਮ ਲਿਆ।
1: ਅੱਛਾ,
0: ਬੱਚਿਆਂ ਦੇ ਵਿੱਚ ਬਹੁਤ ਕਰੇਜ ਹੈ।
1: ਅੱਛਾ,
0: ਸਿੱਖਣਾ ਚਾਹੁੰਦੇ ਆ, ਪਰ ਸਾਡੀ ਬਦਕਿਸਮਤੀ ਕਿ ਸਾਡੇ ਕੋਈ ਵੀ ਇਕੁਪਮੈਂਟ ਹੈ ਨਹੀਂ, ਉਹਨਾਂ ਨੂੰ ਬਿਠਾਈਏ ਕਾਹਦੇ 'ਚ। ਸਾਡੇ ਕੋਲ ਪਾਣੀ ਸੋਰਸ ਬਹੁਤ ਹੈਗੇ ਆ
1: ਜੀ,
0: 5 ਦਰਿਆ 5 ਆਬ, ਅਸੀਂ ਪੰਜਾਬੀ ਹੈ, ਸਾਡੇ ਕੋਲ ਇੰਨਾ ਪਾਣੀ ਹੈ ਕਿ ਪਾਣੀ ਦੇ ਨਾਂ 'ਤੇ ਹੀ ਸਾਡਾ ਨਾਂ ਹੈ।
1: ਬਿਲਕੁਲ ਬਿਲਕੁਲ,
0: ਉਹਦੇ ਬਾਵਜੂਦ ਸਾਡੇ ਕੋਲ ਬਥੇਰੀਆਂ ਸਾਰੀਆਂ ਨਹਿਰਾਂ ਹੈਗੀਆਂ
1: ਜੀ ਜੀ,
0: ਬਹੁਤ ਸਾਰੇ ਲੇਕਸ ਹੈਗੇ ਆ, ਪਰ ਕਰਨਾ ਤਾਂ ਸਾਨੂੰ ਇਕੁਪਮੈਂਟ 'ਚ ਹੀ ਪੈਣਾ ਨਾ
1: ਜੀ।
0: ਜੇ ਸਾਡੇ ਕੋਲ ਕਿਸ਼ਤੀ ਹੈ ਨਹੀਂ, ਬੋਟ ਹੈ ਨਹੀਂ
1: ਜੀ,
0: ਅਸੀਂ ਕਾਹਤੇ ਕਰਾਂਗੇ।
1: ਬਿਲਕੁਲ ਬਿਲਕੁਲ,
0: ਅਸੀਂ NRA ਭਰਾਵਾਂ ਨੂੰ ਮਿੰਨਤਾਂ ਮੁੰਨਤਾਂ ਕਰਕੇ ਪੈਸੇ ਲੈਂਦੇ ਹਾਂ 4, ਤਾਂ ਉਹਨਾਂ ਤੋਂ ਓਨੇ ਕੁ ਦੇ ਨਾਲ ਅਸੀਂ ਕੰਮ ਚਲਾ ਰਹੇ ਹਾਂ। ਅੱਜ ਦੀ ਡੇਟ ਦੇ ਵਿੱਚ ਵੀ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਸਾਡੀਆਂ 3 ਲੜਕੀਆਂ ਮੈਡਲ ਲੈ ਕੇ ਆਈਆਂ।
1: ਵਾਹ।
0: ਹੁਣ ਸਾਡੇ ਕੋਸਟਲ ਰੋਇੰਗ ਦੇ ਵਿੱਚ ਬੱਚੇ ਗਏ ਸੀ, ਇੱਕ ਕੋਚ, ਇੱਕ ਲੜਕੀ ਸਾਡੀ ਉੱਥੇ ਜਾ ਕੇ ਆਈ ਹੈ। ਹੁਣ ਵਰਲਡ ਕੱਪ ਚੱਲ ਰਿਹਾ
1: ਜੀ
0: ਸਵਿਟਜ਼ਰਲੈਂਡ ਦੇ ਵਿੱਚ, ਉਹਦੇ ਵਿੱਚ ਸਾਡੇ 3 ਲੜਕੀਆਂ ਗਈਆਂ, 3 ਲੜਕੇ ਜਾਣੇ ਸੀ, ਉਹਨਾਂ ਦਾ ਹਜੇ ਤੱਕ ਵੀਜ਼ਾ ਨਹੀਂ ਲੱਗਾ ਸੀਗਾ, ਪਤਾ ਨਹੀਂ ਪਹੁੰਚ ਗਏ ਕਿ ਨਹੀਂ, ਹਜੇ ਤੱਕ ਮੇਰੇ ਕੋਲ ਉਹਨਾਂ ਦਾ ਕੋਈ ਰਿਕਾਰਡ ਨਹੀਂ ਆਇਆ।
1: ਅੱਛਾ,
0: ਪਰ ਸਾਡੀਆਂ ਜਿਹੜੀਆਂ ਬੇਟੀਆਂ ਸੀਗੀਆਂ ਉਹਨਾਂ ਨੇ ਉੱਥੇ ਵੀ ਸਿਲਵਰ ਮੈਡਲ ਅਤੇ ਬਰੌਂਜ ਮੈਡਲ ਲੈ ਲਏ।
1: ਵਾਹ ਜੀ।
0: ਲੇਕਿਨ ਸਾਨੂੰ ਇੱਥੋਂ ਚੱਕ ਕੇ ਉੜੀਸਾ, ਕੇਰਲਾ, ਕਰਨਾਟਕਾ, MP, ਮਹਾਰਾਸ਼ਟਰਾ, ਉੱਥੇ ਆਪਦੇ ਜਵਾਕ ਭੇਜਣੇ ਪੈਂਦੇ ਕਿ ਭਾਈ ਸਾਡੇ ਬੱਚਿਆਂ ਨੂੰ ਟ੍ਰੇਨਿੰਗ ਕਰਾ ਦਿਉ
1: ਜੀ,
0: ਅਤੇ ਫਿਰ ਉਹ ਉਹਨਾਂ ਸਟੇਟਾਂ ਦੇ ਹੀ ਹੋ ਜਾਂਦੇ ਆ
1: ਜੀ। ਬਿਲਕੁਲ,
0: ਸਾਡੀ ਇਹ ਬਦਕਿਸਮਤੀ ਹੈ। ਔਰ ਜੇ ਮੈਂ ਸੋਚਦਾ ਵੀ ਤੁਹਾਡੇ ਮਾਧਿਅਮ ਰਾਹੀਂ NRA ਭਰਾਵਾਂ ਕੋਲ
1: ਜੀ
0: ਔਰ ਸਰਕਾਰ ਕੋਲ ਮੇਰੀ ਗੱਲ ਜਾਵੇ, ਤਾਂ ਮੈਂ ਉਹਨਾਂ ਨੂੰ ਗੁਜ਼ਾਰਿਸ਼ ਇਹੀ ਕਰੂੰਗਾ ਕਿ ਸਾਨੂੰ ਕੋਈ ਪੈਸਾ ਧੇਲਾ ਨਹੀਂ ਚਾਹੀਦਾ
1: ਜੀ,
0: ਸਾਨੂੰ ਸਿਰਫ ਅਤੇ ਸਿਰਫ ਇਕੁਪਮੈਂਟ ਲੈ ਕੇ ਦੇ ਦਿਉ
1: ਜੀ,
0: ਹੋਰ ਸਾਨੂੰ ਕੁਛ ਨਹੀਂ ਚਾਹੀਦਾ
1: ਜੀ। ਜਸਵੀਰ ਸਿੰਘ ਗਿੱਲ ਜੀ, ਤੁਹਾਡੀਆਂ ਗੱਲਾਂ ਬਾਤਾਂ ਤੋਂ ਇਹ ਲੱਗਦਾ ਹੈ ਕਿ ਇੱਕ ਤਾਂ ਰੋਇੰਗ ਦੇ ਵਿੱਚ ਪੰਜਾਬ ਦੀ ਰੋਇੰਗ ਨੂੰ ਜੇ ਉੱਪਰ ਉਠਾਉਣਾ ਹੈ ਅਤੇ ਇਕਿਉਪਮੈਂਟ ਹੋਣਾ ਚਾਹੀਦਾ, ਸਾਡੇ ਕੋਲ ਸਾਰੇ ਸੰਦ ਸਾਜ਼ੋ ਸਮਾਨ ਹੋਣਾ ਚਾਹੀਦਾ। ਦੂਜਾ ਇਹ ਹੈ ਕਿ ਇਹ ਜਿਹੜੀ ਰੋਇੰਗ ਸਪੋਰਟ ਹੈ ਇੱਦਾਂ ਦੀ ਹੈ ਕਿ ਇਹਦੇ ਲਈ ਪਹਿਲਾਂ ਕਿਸ਼ਤੀ 'ਚ ਬਹਿਣ ਤੋਂ ਪਹਿਲਾਂ ਬੱਚੇ ਨੂੰ ਤਿਆਰ ਕਰਨਾ ਪੈਂਦਾ ਵੀ ਉਹਨੂੰ ਤੈਰਾਕੀ ਆਉਂਦੀ ਹੋਵੇ, ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਜਾਏ। ਸੋ ਇਹਦੇ ਲਈ ਤੁਸੀਂ ਬੱਚਿਆਂ ਨੂੰ ਜਿਹੜੇ ਤੁਹਾਡੇ ਕੋਲ ਨਵੇਂ ਆਉਂਦੇ ਨੇ ਕਿੱਦਾਂ ਤਿਆਰ ਕਰਦੇ ਹੋ ਜੀ?
0: ਮੇਰੇ ਕੋਲ ਜੀ ਤਕਰੀਬਨ 11-12 ਸਾਲ ਦੀ ਉਮਰ ਦੇ ਬੱਚੇ ਆਉਂਦੇ ਆ।
1: ਅੱਛਾ,
0: ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸਵਿਮਿੰਗ ਸਿਖਾਉਂਦੇ ਹਾਂ, ਘੱਟੋ ਘੱਟ 150 ਤੋਂ 200 ਮੀਟਰ।
1: ਅੱਛਾ ਜੀ।
0: ਤਾਂ ਕਿ ਉਹ ਇੰਨੇ ਪਰਫੈਕਟ ਹੋ ਜਾਣ ਕਿ ਉਹਨਾਂ ਨੂੰ ਜਦੋਂ ਕਿਸੇ ਥਾਂ 'ਤੇ, ਚਾਹੇ ਉਹ ਲੇਕ ਹੋਵੇ, ਚਾਹੇ ਦਰਿਆ ਹੋਵੇ, ਚਾਹੇ ਕੋਈ ਵੀ ਚੀਜ਼ ਹੋਵੇ, ਜਿੱਥੇ ਵੀ ਵਾਟਰ ਬੋਡੀ ਹੈਗੀ ਹੈ
1: ਜੀ,
0: ਉੱਥੇ ਜਾ ਕੇ ਉਹਦੇ ਦਿਲ ਦੇ ਵਿੱਚ ਡਰ ਨਾ ਹੋਵੇ।
1: ਅੱਛਾ,
0: ਉਹ ਡਰ ਕੱਢਣਾ ਸਭ ਤੋਂ ਜ਼ਰੂਰੀ ਹੁੰਦਾ। ਔਰ ਤਕਰੀਬਨ ਸਾਡੇ ਸਾਰੇ ਸੈਂਟਰ ਜਿੱਥੇ ਵੀ ਹੈ ਉਹ ਇਹੀ ਕੰਮ ਕਰਦੇ ਕਿ ਸਭ ਤੋਂ ਪਹਿਲਾਂ ਸਵਿਮਿੰਗ ਸਿਖਾਉਂਦੇ ਆ। ਸਵਿਮਿੰਗ ਇੱਕ ਇਹੋ ਜਿਹਾ ਗੁਣ ਹੈ, ਤੁਹਾਡੇ ਨਾਲ ਸਾਰੀ ਉਮਰ ਰਹਿੰਦਾ
1: ਜੀ। ਬਿਲਕੁਲ,
0: ਰੋਇੰਗ ਦਾ ਇੱਕ ਇਹ ਵੱਡਾ ਫਾਇਦਾ ਕਿ ਰੋਇੰਗ ਤਾਂ ਕਰੂਗਾ ਕਿ ਨਹੀਂ ਕਰੂਗਾ, ਉਹਦੇ ਸਕਸੈਸ ਹੋਊਗਾ ਕਿ ਨਹੀਂ ਹੋਊਗਾ, ਬਟ ਉਹ ਸਵਿਮਰ ਤਾਂ ਬਣ ਗਿਆ
1: ਜੀ ਜੀ।
0: ਉਦੋਂ ਬਾਅਦ ਹੈ ਕਿ ਜਿਹੜੇ ਸਵਿਮਰ ਬਣ ਕੇ ਡਰ ਨਿਕਲ ਗਿਆ ਅਤੇ ਜਿਹਨੂੰ ਬੋਟ 'ਚ ਬਹਿਣਾ ਆ ਗਿਆ, ਅਤੇ ਉਹਦੇ 'ਤੇ ਅਗਰ ਤੁਸੀਂ 2-2.5 ਸਾਲ ਮਿਹਨਤ ਕਰਦੇ ਆ ਤਾਂ ਬਹੁਤ ਸਾਰੇ ਮੈਡਲ ਕੱਢ ਕੇ ਲਿਆਉਂਦੇ। ਮੇਰਾ ਜਿਹੜਾ ਸੈਂਟਰ ਹੈ, ਮੇਰੇ ਸੈਂਟਰ ਦੇ ਉੱਤੋਂ ਮੈਂ ਤਕਰੀਬਨ ਪਿਛਲੇ 8-9 ਸਾਲ ਤੋਂ ਉਹ ਸੈਂਟਰ ਚਲਾ ਰਿਹਾ।
1: ਅੱਛਾ ਜੀ।
0: ਤਾਂ ਮੇਰੇ ਕੋਲ ਅੱਜ ਦੀ ਡੇਟ ਦੇ ਵਿੱਚ ਤਕਰੀਬਨ 48 ਬੱਚੇ ਨੈਸ਼ਨਲ ਪਲੇਅਰ ਬਣ ਗਏ ਆ।
1: ਵਾਹ ਜੀ ਵਾਹ।
0: 4 ਮੇਰੇ ਕੋਲ ਇੰਟਰਨੈਸ਼ਨਲ ਬਣ ਗਿਆ
1: ਜੀ,
0: ਵਰਲਡ ਯੂਨੀਵਰਸਿਟੀ ਖੇਡਿਆ, ਵਰਲਡ ਯੂਨੀਵਰਸਿਟੀ ਗੇਮ ਖੇਡਿਆ, ਏਸ਼ੀਅਨ ਚੈਂਪੀਅਨਸ਼ਿਪ 'ਚੋਂ ਇੱਕ ਮਾਸਟਰ ਦੇ ਵਿੱਚ ਉਹਨੇ ਗੋਲਡ ਮੈਡਲ ਜਿੱਤ ਲਿਆ
1: ਜੀ।
0: ਮਤਲਬ ਇਹ ਨਹੀਂ ਹੈਗਾ ਕਿ ਟੈਲੈਂਟ ਦੀ ਘਾਟ ਨਹੀਂ ਹੈਗੀ
1: ਜੀ,
0: ਸਾਡੇ ਕੋਲ ਘਾਟ ਆ ਤਾਂ ਸਮਾਨ ਦੀ।
1: ਸਮਾਨ ਜੀ।
0: ਬਹੁਤ ਸਾਰੇ ਮੈਂ NRA ਨੂੰ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਯਾਰ ਤੁਸੀਂ ਐਂ ਕਰੋ, 2-2 ਬੱਚੇ ਸਪੋਂਸਰ ਕਰ ਲਓ
1: ਜੀ,
0: ਇੱਕ ਬੱਚਾ ਸਪੋਂਸਰ ਕਰ ਲਓ
1: ਜੀ,
0: ਲਵੀ ਇਹਨੂੰ ਖੁਰਾਕ ਦੇਣੀ ਹੈ, ਇਹਨੂੰ ਸਭ ਕੁਛ ਦੇਣਾ, ਤੇ ਲਓ ਇਹਦੇ ਹੱਥ ਇੱਕ ਬੋਟ ਚਾਹੀਦੀ, ਮੈਂ ਤੁਹਾਨੂੰ ਦੇ ਦਿੰਦਾ
1: ਜੀ,
0: ਇੰਨਾ ਹੀ ਕੰਮ ਕਰ ਦਿਓ
1: ਜੀ।
0: ਬਹੁਤ ਸਾਰੇ ਦਾਨੀ ਸੱਜਣ ਹੈਗੇ ਜਿਹੜੇ ਬਹੁਤ

0: ਥਾਵਾਂ 'ਤੇ ਤਾਂ ਬਹੁਤ ਸਾਰਾ ਦਾਨ ਕਰਦੇ ਆ, ਬਟ ਅਸੀਂ ਉਹਨਾਂ ਨੂੰ ਆਉਂਦੇ ਹਾਂ ਵੀ ਅਸੀਂ ਸਾਨੂੰ ਕੁਛ ਨਹੀਂ ਚਾਹੀਦਾ, ਨਾ ਸਾਨੂੰ ਪੈਸਾ ਚਾਹੀਦਾ, ਨਾ ਧੇਲਾ ਚਾਹੀਦਾ, ਤੁਸੀਂ ਇੱਕ ਬੱਚਾ ਫੜ ਲਓ
1: ਜੀ,
0: ਇਹਨੂੰ ਤੁਸੀਂ ਪੈਸੇ ਦੇ ਦਿਓ, ਇਹਨੂੰ ਤੁਸੀਂ ਇੰਨੀ ਡਾਇਟ ਦੇ ਦਿਓ, ਇਹਨੂੰ ਤੁਸੀਂ ਬੋਰਡ ਦੇ ਦਿਓ, ਇਹਨੂੰ ਚੱਪੂ ਦੇ ਦਿਓ, ਇਹਦੇ ਕੋਲ ਕੋਕੂਮੈਂਟ ਆ ਗਿਆ, ਤਰਾਸ਼ ਕੇ ਬਣਾ ਅਸੀਂ ਦੇਵਾਂਗੇ।
1: ਬੱਚਿਆਂ ਨੂੰ ਉੱਪਰ ਚੁੱਕਣ ਲਈ ਇਹ ਵੀ ਬੜਾ ਜ਼ਰੂਰੀ ਹੈ, ਜਿੱਦਾਂ ਤੁਸੀਂ ਦੱਸਿਆ ਕਿ ਇਨਫਰਾਸਟ੍ਰਕਚਰ ਦਾ ਹੋਣਾ ਤਾਂ ਜ਼ਰੂਰੀ ਹੈ ਹੀ, ਇਹਦੇ ਨਾਲ ਨਾਲ ਉਹਨਾਂ ਨੂੰ ਮੁਕਾਬਲੇ ਮਿਲਦੇ ਰਹਿਣ, ਕੰਪੀਟੀਸ਼ਨਸ ਮਿਲਦੇ ਰਹਿਣ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਉਹ ਖਲੋਤੇ ਕਿੱਥੇ ਨੇ। ਸੋ ਪੰਜਾਬ ਦੇ ਜਨਰਲ ਸੈਕਟਰੀ ਹੋਣ ਦੇ ਨਾਤੇ ਤੁਸੀਂ ਇਹ ਮੁਕਾਬਲੇ ਕਿੱਦਾਂ ਜਨਰੇਟ ਕਰਦੇ ਹੋ ਜੀ ਕਿ ਇਹਨਾਂ ਬੱਚਿਆਂ ਨੂੰ ਕੰਪੀਟੀਸ਼ਨਸ ਮਿਲ ਸਕਣ?
0: ਵੇਖੋ ਜੀ, ਪਹਿਲਾਂ ਜਦੋਂ ਸਾਡਾ ਟਾਈਮ ਸੀ ਉਦੋਂ ਇੱਕ ਨੈਸ਼ਨਲ ਹੁੰਦੀ ਸੀਗੀ ਸਾਲ ਦੇ ਵਿੱਚ
1: ਜੀ ਜੀ,
0: ਅਤੇ ਅਸੀਂ ਬੈਠੇ ਇੰਤਜ਼ਾਰ ਕਰਦੇ ਹੁੰਦੇ ਕਦੋਂ ਨੈਸ਼ਨਲ ਆਊਗੀ
1: ਜੀ,
0: ਇੱਕ ਈਸਟਰਨ ਕੰਟਰੀਆਂ ਦਾ ਕੰਪੀਟੀਸ਼ਨ ਹੁੰਦਾ ਸੀਗਾ
1: ਜੀ,
0: ਅਤੇ ਦੋ ਹੀ ਕੰਪੀਟੀਸ਼ਨ ਹੁੰਦੇ ਸੀ। ਅੱਜ ਦੀ ਡੇਟ ਦੇ ਵਿੱਚ ਹਰ ਸਾਲ ਦੇ ਵਿੱਚ ਤਕਰੀਬਨ 8 to 10 ਕੰਪੀਟੀਸ਼ਨ ਹੈ
1: ਜੀ,
0: ਸਬ ਜੂਨੀਅਰ ਨੈਸ਼ਨਲ ਹੈ
1: ਜੀ,
0: ਜੂਨੀਅਰ ਨੈਸ਼ਨਲ ਹੈ, ਅੰਡਰ 23 ਨੈਸ਼ਨਲ ਹੈ
1: ਜੀ,
0: ਸੀਨੀਅਰ ਨੈਸ਼ਨਲ ਹੈ
1: ਜੀ।
0: ਫਿਰ ਜਿਹੜੇ ਅਸੀਂ ਇੱਕ ਹੋਰ ਚੀਜ਼ ਕੀਤੀ ਹੋਈ ਕਿ ਜਿਹੜੇ ਬੱਚੇ ਮਤਲਬ ਸੀਨੀਅਰ ਦੇ ਵਿੱਚ ਮੈਡਲ ਲੈ ਕੇ ਇੱਕ ਵਾਰੀ ਪਾਸੇ ਹੋ ਗਏ, ਇੱਕ ਜਿਹੜੇ ਬੱਚਿਆਂ ਨੇ ਨਵੇਂ ਉੱਤੇ ਚੜ੍ਹਨਾ ਹੈ, ਕਿਉਂਕਿ ਉਹਨਾਂ ਮੌਕਾ ਨਹੀਂ ਮਿਲਦਾ ਸੀ, ਇੱਕ ਹੀ ਪਲੇਅਰ ਖੜਾ ਉੱਥੇ ਲੱਗਾ ਰਹਿੰਦਾ ਸੀਗਾ, ਜਿਹਨਾਂ ਕੋਲ ਮੈਡਲ ਹੈ ਨਹੀਂ, ਉਹ ਕੈਟਾਗਰੀ ਨੂੰ ਅਸੀਂ ਅਲੱਗ ਤੋਂ ਇੱਕ ਕੰਪੀਟੀਸ਼ਨ ਦਿੱਤਾ ਹੋਇਆ ਤਾਂ ਕਿ ਉਹ ਨੈਸ਼ਨਲ ਤੱਕ ਜਾਣ ਅਤੇ ਉਹਦੇ ਵਿੱਚੋਂ ਵੀ ਕੁਛ ਹੀਰੇ ਨਿਕਲ ਕੇ ਤਾਂ ਆ ਜਾਣ
1: ਜੀ।
0: ਕੰਪੀਟੀਸ਼ਨ ਦੀ ਹੁਣ ਕੋਈ ਘਾਟ ਨਹੀਂ ਹੈਗੀ, ਉਹ ਵੀ ਅੱਛਾ।
1: ਇਹ ਦੱਸੋ ਜਸਵੀਰ ਸਿੰਘ ਗਿੱਲ ਜੀ, ਕਿ ਜਿੱਦਾਂ ਤੁਹਾਡੀ ਪੰਜਾਬ ਦੀ ਜਿਹੜੀ ਫੈਡਰੇਸ਼ਨ ਹੈ ਉਹ ਇਕਿਉਪਮੈਂਟ ਲਈ, ਇਨਫਰਾਸਟ੍ਰਕਚਰ ਦੇ ਲਈ ਸੰਘਰਸ਼ ਕਰ ਰਹੀ ਹੈ, ਜੱਦੋਜਹਿਦ ਕਰ ਰਹੀ ਹੈ, ਜਿਹੜੀਆਂ ਦੱਖਣ ਭਾਰਤ ਵਿੱਚ ਜਾਂ ਪੱਛਮ ਭਾਰਤ ਵਿੱਚ ਜਥੇਬੰਦੀਆਂ ਨੇ, ਐਸੋਸੀਏਸ਼ਨਸ ਨੇ, ਉਹ ਵੀ ਇਸੇ ਤਰੀਕੇ ਨਾਲ ਸੰਘਰਸ਼ ਕਰਦੀਆਂ ਨੇ ਕਿ ਉੱਥੇ ਹਾਲਾਤ ਕੁਛ ਬਿਹਤਰ ਨੇ ਜੀ?
0: ਨਹੀਂ ਜੀ, ਆਪਣੇ ਪੰਜਾਬ ਨੂੰ ਤਾਂ ਬਿਹਤਰ ਹਾਲਤ ਹੈ।
1: ਅੱਛਾ,
0: ਕਿਉਂਕਿ ਜਿਵੇਂ ਕੇਰਲਾ, ਕਰਨਾਟਕਾ, ਉੜੀਸਾ, ਅੰਡੇਮਾਨ ਹੋ ਗਿਆ, ਮਹਾਰਾਸ਼ਟਰਾ ਹੋ ਗਿਆ, MP ਹੋ ਗਿਆ
1: ਜੀ,
0: ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੌਰਮੈਂਟ ਨੇ ਕੋਕੂਮੈਂਟ ਲੈ ਕੇ ਦਿੱਤਾ ਹੋਇਆ
1: ਜੀ,
0: ਉਹਨਾਂ ਕੋਲ ਸਾਡੇ ਤੋਂ ਘੱਟ ਬੱਚੇ ਨਿਕਲਦੇ ਆ
1: ਜੀ,
0: ਕਿਉਂਕਿ ਜਿਹੜਾ ਸਾਡੇ ਕੋਲ ਪਾਵਰ ਹੈ ਨੌਰਥ ਕੋਲ
1: ਜੀ,
0: ਕਹਿ ਲਓ ਹਰਿਆਣਾ ਹੋ ਗਿਆ, ਪੰਜਾਬ ਹੋ ਗਿਆ
1: ਜੀ ਜੀ,
0: ਜਾਂ ਹਿਮਾਚਲ ਆ ਗਿਆ ਹੋ ਗਿਆ, ਦਿੱਲੀ ਆ ਗਿਆ
1: ਜੀ,
0: ਸਾਡਾ ਜਿਹੜਾ ਰਾਜਸਥਾਨ ਦਾ ਕੁਛ ਏਰੀਆ ਆ ਗਿਆ, ਇੱਥੋਂ ਦੀ ਸਾਡੇ ਜਿਹੜੀ ਜਨੈਟਿਕ ਪਾਵਰ ਆ
1: ਜੀ,
0: ਉਹ ਬਾਕੀ ਨਾਲੋਂ ਜ਼ਿਆਦਾ ਹੈ। ਅਸੀਂ ਉਹਨਾਂ ਨੂੰ ਫਿਰ ਵੀ, ਉਹਨਾਂ ਕੋਲ ਸਾਰਾ ਕੁਛ ਹੁੰਦੇ ਹੋਏ, ਸਾਡੇ ਕੋਲ ਨਾ ਚੀਜ਼ਾਂ ਹੁੰਦੇ ਹੋਏ ਵੀ ਅਸੀਂ ਉਹਨਾਂ ਬੀਟ ਕਰ ਜਾਂਦੇ ਹਾਂ, ਕਿਉਂਕਿ ਅਸੀਂ ਜੁੱਸੇ ਤੌਰ 'ਤੇ ਅਸੀਂ ਤਕੜੇ ਹਾਂ
1: ਜੀ,
0: ਸਾਡੇ ਜੀਨਸ ਆ ਜਿਹੜੇ ਉਹ ਤਕੜੇ ਆ
1: ਜੀ,
0: ਅਸੀਂ ਆਪਦੇ ਬੱਚਿਆਂ ਨੂੰ ਸ਼ੁਰੂ ਤੋਂ ਰਫ ਐਂਡ ਟਫ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ
1: ਜੀ ਬਿਲਕੁਲ,
0: ਕਿਉਂਕਿ ਜਿਹੜੇ ਸਿਰਫ ਪੇਂਡੂ ਬੱਚੇ ਉਹ ਤਾਂ ਰਫ ਐਂਡ ਟਫ ਬਣਦੇ ਆ
1: ਜੀ,
0: ਸ਼ਹਿਰਾਂ ਦੇ ਵਿੱਚ ਸਾਡੇ ਵੀ ਉਹਨਾਂ ਵਾਲਾ ਹਾਲ ਹੋ ਗਿਆ, ਸ਼ਹਿਰਾਂ ਦੇ ਵਿੱਚ ਸਾਡੇ ਬੱਚੇ ਉਹ ਵੀ ਬੱਚੇ ਨਹੀਂ ਆਉਣਾ ਚਾਹੁੰਦੇ ਗੇ ਹੁਣ
1: ਜੀ ਜੀ,
0: ਬਟ ਫਿਰ ਵੀ ਸਾਡੇ ਕੋਲ ਜਿਸਮੈਨੀ ਤੌਰ 'ਤੇ ਹੀ ਤਕੜੇ ਹੋਣ ਕਰਕੇ ਅਸੀਂ ਉਹਨਾਂ ਨੂੰ ਬੀਟ ਕਰੀ ਜਾਂਦੇ ਹਾਂ, ਪਰ ਜਿਹੜਾ ਸਟੈਂਡਰਡ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਏਸ਼ੀਅਨ ਦੇ ਵਿੱਚੋਂ ਸਾਡੇ ਗੋਲਡ ਆਉਣ, ਸਾਡੇ ਹੁਣ ਤੱਕ ਬਹੁਤ ਘੱਟ ਗੋਲਡ ਆ ਏਸ਼ੀਅਨ ਦੇ ਵਿੱਚੋਂ
1: ਜੀ ਜੀ,
0: ਤਾਂ ਓਲੰਪਿਕ ਦੇ ਵਿੱਚੋਂ ਸਾਡਾ ਹਜੇ ਅਸੀਂ 14th-15th ਪੁਜੀਸ਼ਨ 'ਤੇ ਪਹੁੰਚੇ ਹਾਂ
1: ਜੀ,
0: ਉਹ ਅਸੀਂ ਤਾਂ ਲਿਜਾ ਸਕਦੇ ਹਾਂ ਕਿ ਜੇ ਸਾਡੇ ਕੋਲ ਇੱਥੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਪਹੁੰਚਾਇਆ ਜਾਵੇ, ਪਿੰਡਾਂ ਦੇ ਵਿੱਚ ਸਾਡੇ ਕੋਲ ਕੋਕੂਮੈਂਟ ਹੋਣ, ਪਿੰਡਾਂ ਦੇ ਵਿੱਚ ਸਾਡੇ ਕੋਲ ਕੋਚ ਹੋਣ
1: ਜੀ,
0: ਬੱਚੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਬਹੁਤ ਔਖਾ ਹੈ। ਜੇ ਹੁਣ ਚੰਡੀਗੜ੍ਹ ਦੇ ਬੱਚੇ ਨੂੰ ਕਹੋ ਜਾ ਕੇ ਰੋਪੜ ਕਰ ਲਾ
1: ਜੀ,
0: ਕਿਵੇਂ ਕਰੂਗਾ? ਜਾਂ ਫਾਜ਼ਿਲ ਕਾਲੇ ਨੂੰ ਕਹੋ ਆ ਕੇ ਮੋਗੇ ਕਰ ਲਾ
1: ਜੀ,
0: ਉਹ ਕਿਵੇਂ ਕਰੂਗਾ? ਕਿਉਂਕਿ ਉਹ ਬਹੁਤ ਔਖਾ। ਮਾਂ ਪਿਓ ਹਰ ਚਾਹੁੰਦਾ ਕਿ ਮੇਰਾ ਬੱਚਾ ਸੇਫ ਹੋਵੇ ਔਰ ਚੰਗੇ ਥਾਂ 'ਤੇ ਟ੍ਰੇਨਿੰਗ ਕਰੇ ਔਰ ਉਹਦੇ ਵਾਸਤੇ ਫੈਸਿਲਿਟੀ ਹੋਵੇ। ਇਹਦੇ ਵਾਸਤੇ ਘੱਟੋ ਘੱਟ ਸਾਨੂੰ 10 to 15 ਸੈਂਟਰ ਗਰਾਊਂਡ 'ਤੇ ਬਣਾਉਣੇ ਪੈਣੇ।
1: ਸੋ ਜਸਵੀਰ ਸਿੰਘ ਗਿੱਲ ਜੀ, ਇਹ ਵਿਸ਼ਾ ਇੱਦਾਂ ਦਾ ਹੈ ਕਿ ਜੀ ਕਰਦਾ ਇਹਦੇ 'ਤੇ ਗੱਲ ਕਰੀ ਜਾਈਏ, ਪਰ ਸਾਨੂੰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਤੁਹਾਡੇ ਨਾਲ ਗੱਲਬਾਤ ਨੂੰ ਅੱਗੇ ਵਧਾਈਏ। ਬਹੁਤ ਮਜ਼ਾ ਆਇਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਇਹ ਦੁਆ ਕਰਦੇ ਹਾਂ ਕਿ ਜੋ ਵੀ ਕਮੀਆਂ ਪੇਸ਼ੀਆਂ ਨੇ, ਜਿਸ ਤਰੀਕੇ ਦੇ ਨਾਲ ਤੁਹਾਡੀ ਰੋਇੰਗ ਦੀ ਇਹ ਜਥੇਬੰਦੀ ਸੰਘਰਸ਼ ਕਰ ਰਹੀ ਹੈ, ਇਹ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਹੋਣ ਔਰ ਜ਼ਿਆਦਾ ਤੋਂ ਜ਼ਿਆਦਾ ਰੋਇੰਗ ਦੇ ਪਲੇਅਰਸ ਆਉਣ ਜਿਹੜੇ ਪੰਜਾਬ ਦਾ, ਭਾਰਤ ਦਾ ਨਾਮ ਪੂਰੇ ਸੰਸਾਰ ਵਿੱਚ ਰੋਸ਼ਨ ਕਰ ਸਕਣ। ਬਹੁਤ ਬਹੁਤ ਸ਼ੁਕਰੀਆ,
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਖੇਡ ਸੰਸਾਰ।
2: ਹੁਣ ਤੁਸੀਂ ਸੁਣ ਰਹੇ ਸੀ ਖੇਡ ਸੰਸਾਰ ਪ੍ਰੋਗਰਾਮ 'ਚ ਅੰਤਰਰਾਸ਼ਟਰੀ ਰੋਇੰਗ ਖਿਡਾਰੀ ਜਸਬੀਰ ਸਿੰਘ ਹੋਰਾਂ ਨਾਲ ਕੀਤੀ ਮੁਲਾਕਾਤ। ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਬੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਡਾਕਟਰ ਸੰਤੋਸ਼ ਨਾਹਰ ਦਾ ਵਾਇਲਨ 'ਤੇ ਵਜਾਇਆ ਰਾਗ ਜੋਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਸਰਗਮ। ਸਰਗਮ ਦਾ ਪਹਿਲਾ ਨਗਮਾ ਫਿਲਮ ਦਿਲ ਤੋਂ ਪਾਗਲ ਹੈ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਦੀਆਂ। ਇਸ ਗੀਤ ਦੇ ਬੋਲ ਲਿਖੇ ਆਨੰਦ ਬਖਸ਼ੀ ਨੇ ਅਤੇ ਇਸ ਨੂੰ ਸੰਗੀਤ ਦਿੱਤਾ ਉੱਤਮ ਸਿੰਘ ਨੇ।

ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਗੀਤ ਪੇਸ਼ ਹੈ ਫਿਲਮ ਦਿਲ ਚਾਹਤਾ ਹੈ ਤੋਂ। ਆਵਾਜ਼ਾਂ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀਆਂ, ਗੀਤ ਦੇ ਬੋਲ ਜਾਵੇਦ ਅਖਤਰ ਦੇ ਅਤੇ ਸੰਗੀਤ ਸ਼ੰਕਰ ਅਹਿਸਾਨ ਲੋਏ ਦਾ।

ਡੀਟੀਐਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਜੀ ਅੱਜ ਦਾ ਸੌਗਾਤ ਪ੍ਰੋਗਰਾਮ ਲੈ ਕੇ। ਜੀ ਦੋਸਤੋ, ਤੁਸੀਂ ਅੱਜ ਸਿਰਫ ਤੇ ਸਿਰਫ ਫੋਨ ਦੇ ਨਾਲ ਮੇਰੇ ਨਾਲ ਗੱਲਾਂ ਬਾਤਾਂ ਕਰੋਗੇ, ਯਾਨੀ ਕਿ 0181 2342 1971 ਨੰਬਰ ਡਾਇਲ ਕਰਕੇ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ ਪ੍ਰੋਗਰਾਮ ਸੌਗਾਤ ਦੇ ਵਿੱਚ। ਔਰ ਦੋਸਤੋ, ਸੌਗਾਤ ਪ੍ਰੋਗਰਾਮ ਜਿਹੜਾ ਹੈ 11:10 ਤੋਂ ਲੈ ਕੇ 1 ਵਜੇ ਤੱਕ ਚੱਲਦਾ ਹੈ। ਇਸ ਪ੍ਰੋਗਰਾਮ 'ਚ ਦੇਖੋ ਨਾ, 2 ਘੰਟੇ 'ਚ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ, ਔਰ ਇਹ ਤੁਹਾਡੀ ਆਵਾਜ਼ ਜਿਹੜੀ ਹੈ ਉਹ ਸੰਸਾਰ ਦੇ ਕੋਨੇ ਕੋਨੇ 'ਚ ਜਾਏਗੀ ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰੋਗੇ, ਜਿਵੇਂ ਕਿ ਇਸ ਵੇਲੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਪੂਰੇ ਸੰਸਾਰ 'ਚ। ਜੀ ਦੋਸਤੋ, ਬਿਲਕੁਲ ਸੌਗਾਤ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਜੀ ਪਾਰਟੀਸਪੇਟ ਕਰਨਾ ਹੈ, ਯਾਨੀ ਕਿ ਫੋਨ ਕਾਲ ਦੇ ਰਾਹੀਂ ਸਾਡੇ ਤੱਕ ਪਹੁੰਚਣਾ, ਔਰ ਫੋਨ ਕਾਲ ਦੇ ਰਾਹੀਂ ਪਹੁੰਚਣ ਲਈ ਤੁਹਾਨੂੰ ਮੈਂ ਆਪਣਾ ਰਾਹ ਦੱਸ ਦਿੱਤਾ। 0181 2342 1971 ਨੰਬਰ ਡਾਇਲ ਕਰਨਾ, ਔਰ ਆਪਣੇ ਦੋਸਤ ਸ਼ਾਮ ਸ਼ਰਮਾ ਦੇ ਕੋਲ ਪਹੁੰਚ ਜਾਣਾ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨ ਦੇ ਲਈ। ਅਤੇ ਅੱਜ ਬਹੁਤ ਹੀ ਖੂਬਸੂਰਤ ਦਿਨ, ਖੂਬਸੂਰਤ ਵਿਸ਼ਾ ਵੀ ਹੈ ਔਰ ਦਿਨ ਵੀ ਹੈ। ਇੰਟਰਨੈਸ਼ਨਲ ਫੈਮਿਲੀ ਡੇ, ਯਾਨੀ ਕਿ ਪਰਿਵਾਰ ਦਾ ਦਿਨ ਹੈ, ਅੰਤਰਰਾਸ਼ਟਰੀ ਪਰਿਵਾਰ ਦਾ ਦਿਨ। ਦੇਖੋ ਦੋਸਤੋ, ਪਰਿਵਾਰ ਦੇ ਵਿੱਚ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਜਦੋਂ ਇਕੱਠੇ ਖਾਣਾ ਖਾਂਦੇ ਹਾਂ ਜਾਂ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਦੇ ਹਾਂ, ਉਹ ਇੱਕ ਸੁਖੀ ਪਰਿਵਾਰ ਹੁੰਦਾ। ਸੁਖੀ ਪਰਿਵਾਰ ਦੇ ਵਿੱਚ ਇਹੀ ਇੱਕ ਗੱਲਾਂ ਬਾਤਾਂ ਹੋ ਸਕਦੀਆਂ ਨੇ ਕਿ ਤੁਸੀਂ ਇਕੱਠੇ ਬੈਠ ਕੇ ਕਿਸੇ ਗੱਲ ਦੇ ਉੱਪਰ ਕੋਈ ਡਿਸਕਸ਼ਨ ਕਰ ਸਕਦੇ ਹੋ, ਜਾਂ ਤੁਸੀਂ ਇਕੱਠਾ ਬੈਠ ਕੇ ਖਾਣਾ ਖਾ ਸਕਦੇ ਹੋ, ਜਾਂ ਇਕੱਠੇ ਬੈਠ ਕੇ ਤੁਸੀਂ ਦੁੱਖ ਸੁੱਖ ਫਰੋਲ ਸਕਦੇ ਹੋ ਇੱਕ ਦੂਸਰੇ ਦਾ। ਪਰ ਅੱਜ ਕੱਲ੍ਹ ਕੀ ਹੋ ਰਿਹਾ, ਅੱਜ ਕੱਲ੍ਹ ਇਹ ਜਿਹੜੇ ਸੁਖੀ ਪਰਿਵਾਰ ਨੇ, ਯਾਨੀ ਕਿ ਇਹ ਨਿਊਕਲੀਅਰ ਪਰਿਵਾਰ ਹੋ ਗਏ ਨੇ, ਛੋਟੇ ਛੋਟੇ ਪਰਿਵਾਰ ਹੋ ਗਏ ਨੇ। ਅਸੀਂ ਅਲੱਗ ਰਹਿਣਾ ਸਿੱਖ ਗਏ ਹਾਂ, ਅਸੀਂ ਅਲੱਗ ਰਹਿ ਕੇ ਜ਼ਿਆਦਾ ਖੁਸ਼ ਹਾਂ, ਪਰ ਜਦੋਂ ਫਿਰ ਮੁਸ਼ਕਲਾਂ ਆਉਂਦੀ ਹੈ ਉਸ ਵੇਲੇ ਸਾਨੂੰ ਯਾਦ ਆਉਂਦਾ ਕਿ ਜੇ ਅਸੀਂ ਇਕੱਠੇ ਹੁੰਦੇ ਤਾਂ ਸਾਨੂੰ ਆਹ ਮੁਸ਼ਕਲ ਨਾ ਆਉਂਦੀ, ਜੇ ਸਾਨੂੰ ਇਕੱਠੇ ਹੁੰਦੇ ਤਾਂ ਆਹ ਮੁਸ਼ਕਲ ਨਾ ਆਉਂਦੀ। ਜਿਵੇਂ ਅਸੀਂ ਕਦੇ ਜਾਣਾ ਹੁੰਦਾ ਹੈ ਨਾ, ਅਸੀਂ ਹਾਕਾਂ ਮਾਰਦੇ ਹਾਂ ਆਲੇ ਦੁਆਲੇ ਗੁਆਂਢੀਆਂ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਕਿ ਮੇਰੇ ਘਰ ਆ ਕੇ ਰਹਿ ਜਾ, ਮੈਂ 3-4 ਦਿਨ ਲਈ ਜਾਣਾ। ਔਰ ਜੇ ਅਸੀਂ ਇਕੱਠੇ ਹੁੰਦੇ ਤਾਂ ਫਿਰ ਸਾਨੂੰ ਇਹ ਚੀਜ਼ਾਂ ਕਰਨ ਦੀ ਲੋੜ ਨਹੀਂ ਪੈਂਦੀ, ਸਾਨੂੰ ਤਾਲਾ ਜਿੰਦਰਾ ਮਾਰਨ ਦੀ ਲੋੜ ਨਹੀਂ ਪੈਂਦੀ, ਜਿਹੜੀ ਕਿ ਅਸੀਂ ਪਹਿਲਾਂ ਨਹੀਂ ਕਰਦੇ ਸੀ। ਜਿਵੇਂ ਅਸੀਂ ਦੇਖਦੇ ਸੀ ਕਿ ਭਰਾਵਾਂ ਦੇ ਬੱਚੇ ਔਰ ਅਸੀਂ ਸਾਰੇ ਇਕੱਠੇ ਰਹਿੰਦੇ ਸੀ, ਤਾਏ ਚਾਚੇ ਸਭ ਇਕੱਠੇ ਰਹਿੰਦੇ ਸੀ, ਔਰ ਅੱਜ ਕੱਲ੍ਹ ਜਿਵੇਂ ਛੁੱਟੀਆਂ ਹੋਈਆਂ ਬੱਚਿਆਂ ਨੂੰ, ਅਤੇ ਇਹਨਾਂ ਛੁੱਟੀਆਂ ਦੇ ਵਿੱਚ ਇੱਕ ਮੇਲਾ ਲੱਗ ਜਾਂਦਾ ਸੀ ਪਰਿਵਾਰ ਦੇ ਵਿੱਚ, ਯਾਨੀ ਕਿ ਦਾਦਕੇ ਨਾਨਕੇ ਯਾਨੀ ਕਿ ਭੂਆ ਫੁੱਪੜ ਸਭ ਬੱਚੇ ਜਿਹੜੇ ਹੈ ਉਹ ਇਕੱਠੇ ਹੋ ਕੇ ਇਹ ਸਭ ਆਪਣੇ ਪਰਿਵਾਰ ਦੇ ਵਿੱਚ ਜਦੋਂ ਬੈਠਦੇ ਸਨ, ਖੇਡਾਂ ਖੇਡਦੇ ਸਨ। ਇਹ ਚੀਜ਼ਾਂ ਸਭ ਲੁੱਕ ਗਈਆਂ, ਇਹ ਚੀਜ਼ਾਂ ਅਸੀਂ ਆਪ ਹੀ ਖਤਮ ਕੀਤੀਆਂ ਦੋਸਤੋ। ਮੈਨੂੰ ਪੂਰੀ ਉਮੀਦ ਹੈ ਕਿ ਇਹ

ਪਰਿਵਾਰ ਹੈ, ਇਸ ਪਰਿਵਾਰ ਨੂੰ ਅਸੀਂ ਹੋਰ ਵੀ ਜ਼ਿਆਦਾ ਖੁਸ਼ ਕਿਵੇਂ ਕਰ ਸਕਦੇ ਹਾਂ, ਇਸ ਪਰਿਵਾਰ ਦੇ ਵਿੱਚ ਅਸੀਂ ਖੁਸ਼ੀਆਂ ਕਿਵੇਂ ਲਿਆ ਸਕਦੇ ਹਾਂ, ਇਸ ਪਰਿਵਾਰ ਨੂੰ ਅਸੀਂ ਹੋਰ ਵੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਲਈ ਪ੍ਰੋਤਸਾਹਿਤ ਕਰ ਸਕਦੇ ਹਾਂ ਕਿ ਅਸੀਂ ਇਕੱਠੇ ਬੈਠ ਕੇ ਜਿੰਨੇ ਵੀ ਬੰਦੇ ਹੈ, ਅਸੀਂ ਘਰ ਵਿੱਚ ਦੋ ਹੈ, ਚਾਰ ਹੈ, ਪੰਜ ਹੈ, ਛੇ ਹੈ, ਘੱਟੋ ਘੱਟ ਇਹ 'ਤੇ ਬੈਠ ਕੇ ਅਸੀਂ ਇਕੱਠੇ ਖਾਣਾ ਖਾ ਸਕੀਏ, ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰ ਸਕੀਏ, ਜਾਂ ਫਿਰ ਅਸੀਂ ਫੋਨ ਦੇ ਨਾਲ ਲੱਗੇ ਰਹਿੰਦੇ ਹਾਂ। ਅਸੀਂ ਫੋਨ ਤੋਂ ਹਟ ਕੇ ਅਗਰ ਆਪਸ ਦੇ ਵਿੱਚ ਗੱਲਾਂ ਬਾਤਾਂ ਕਰੀਏ ਤਾਂ ਦੇਖੋ ਫਿਰ ਇਹ ਜਿਹੜਾ ਛੋਟਾ ਪਰਿਵਾਰ ਵੀ ਹੈ ਇਹ ਵੀ ਇੱਕ ਸੁਖੀ ਪਰਿਵਾਰ ਹੋ ਸਕਦਾ। ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੈ ਇਹ ਹਲੇ ਵੀ ਬਹੁਤ ਜ਼ਿਆਦਾ ਮਿਸ ਹੋ ਰਹੀਆਂ ਤੁਹਾਡੇ ਸਾਰਿਆਂ ਦੇ ਵਿੱਚ। ਕੋਸ਼ਿਸ਼ ਕਰੋ ਕਿ ਇਹ ਜਿਹੜਾ ਸੁਖੀ ਪਰਿਵਾਰ ਹੈ ਇਸ ਨੂੰ ਛੋਟਾ ਵੀ ਕਰਨਾ ਅਤੇ ਖੁਸ਼ੀਆਂ ਵੀ ਲਿਆਉਣੀਆਂ, ਉਹ ਕਿਵੇਂ ਲਿਆ ਸਕਦੇ ਹੋ? ਇਹ ਤਾਂ ਖੈਰ ਛੋਟੇ ਪਰਿਵਾਰ ਦੇ ਨਾਲ ਵੀ ਹੋ ਸਕਦੀਆਂ, ਵੱਡੇ ਪਰਿਵਾਰ ਨਾਲ ਵੀ ਹੋ ਸਕਦੀਆਂ। ਇਸ ਕਰਕੇ ਤੁਸੀਂ ਦੇਖੋ ਕਿ ਇਹ ਖੁਸ਼ੀਆਂ ਲਿਆਉਣ ਦੇ ਲਈ ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ।

ਅਸੀਂ ਤਾਂ ਵੈਸੇ ਕਹਿੰਦੇ ਹਾਂ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ, ਪਰ ਇਹਦੇ ਫਾਇਦੇ ਵੀ ਨੇ ਅਤੇ ਨੁਕਸਾਨ ਵੀ ਨੇ। ਪਰ ਦੇਸ਼ ਦੇ ਲਈ ਇਹ ਇੱਕ ਚੰਗੀ ਗੱਲ ਹੈ ਕਿ ਜੇ ਛੋਟਾ ਪਰਿਵਾਰ ਹੋਏਗਾ ਤਾਂ ਸੁਖੀ ਪਰਿਵਾਰ ਹੋਏਗਾ। ਪਰ ਅਸੀਂ ਛੋਟੇ ਛੋਟੇ ਪਰਿਵਾਰ ਦੇ ਵਿੱਚ ਵੀ ਵੰਡ ਗਏ ਹਾਂ, ਗੱਲਾਂ ਬਾਤਾਂ ਘੱਟ ਕਰਨ ਲੱਗ ਗਏ ਹਾਂ, ਅਤੇ ਪਰਿਵਾਰ ਦੇ ਵਿੱਚ ਜੋ ਹੋਣਾ ਚਾਹੀਦਾ, ਪਿਆਰ ਹੋਣਾ ਚਾਹੀਦਾ, ਸ਼ਾਇਦ ਉਹ ਪਿਆਰ ਦੀ ਘਾਟ ਹੋ ਗਈ ਹੈ।

0: சாத்து கைலாடாடா.
1: ਜੀ ਦੋਸਤੋ, ਸੱਚਮੁੱਚ ਵੈਸੇ ਤਾਂ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ, ਪਰ ਮੈਂ ਜਿਹੜੀ ਗੱਲ ਕਰ ਰਿਹਾ ਕਿ ਜੇ ਤੁਸੀਂ ਪਰਿਵਾਰ ਦੇ ਵਿੱਚ ਵੀ ਬੈਠ ਕੇ ਆਪਸ ਦੇ ਵਿੱਚ ਗੱਲਬਾਤ ਕਰੋ, ਇਕੱਠੇ ਖਾਣਾ ਖਾਓ, ਸੁੱਖ ਦੁੱਖ ਦੀਆਂ ਗੱਲਾਂ ਬਾਤਾਂ ਕਰੋ, ਯਾਨੀ ਕਿ ਕਿਸੇ ਦੀ ਕੋਈ ਡਿਸਕਸ਼ਨ ਕਰ ਸਕਦੇ ਹਾਂ, ਆਪਸ ਦੇ ਵਿੱਚ ਗੱਲਬਾਤ ਜ਼ਰੂਰ ਕਰੋ। ਪਰ ਜੇ ਅਸੀਂ ਮੋਬਾਈਲ 'ਚ ਹੀ ਬਿਜ਼ੀ ਰਹਿੰਦੇ ਹਾਂ, ਛੋਟਾ ਪਰਿਵਾਰ ਵੀ ਜਿਹੜਾ ਉਹ ਆਪਸ ਦੇ ਵਿੱਚ ਗੱਲਬਾਤ ਘੱਟ ਕਰਦਾ। ਇਹ ਜਿਹੜਾ ਅੱਜ ਕੱਲ੍ਹ ਇੱਕ ਕੁਤਾਹੀ ਹੋ ਗਈ ਹੈ ਸਾਡੇ ਆਪਸ ਦੇ ਵਿੱਚ, ਇਹ ਨਹੀਂ ਹੋਣੀ ਚਾਹੀਦੀ, ਜਿਹਦੇ ਲਈ ਆਪਾਂ ਇਸ ਚੀਜ਼ ਦੇ ਲਈ ਜ਼ੋਰ ਪਾ ਰਹੇ ਹਾਂ। ਲਓ ਜੀ, ਫਿਰ ਸਾਡੇ ਕਾਲਰ ਆ ਗਏ ਨੇ ਪਹਿਲੇ ਇਸ ਪ੍ਰੋਗਰਾਮ ਦੇ। ਦੇਖੀਏ ਜੀ, ਪਹਿਲੇ ਕਾਲਰ ਕਿਹੜੇ ਨੇ? ਹੈਲੋ ਜੀ, ਜੈ ਮਾਤਾ ਦੀ ਜੀ। ਯਸ਼ਪਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਉਹ ਸੁਣਾਓ ਯਸ਼ਪਾਲ ਜੀ, ਠੀਕ ਹੋ?

0: ਵਧੀਆ ਜੀ।
1: ਤੇ ਫਿਰ ਤਾਂ ਵੈਸ਼ਨੋ ਮਾਤਾ ਭਵਨ ਦੇ ਇਸ ਵੇਲੇ ਥੋੜਾ ਮੌਸਮ ਠੀਕ ਹੋ ਗਿਆ ਹੋਣਾ।
0: ਹਾਂ ਸਵੇਰੇ ਬਾਰਿਸ਼ ਪਈ,
1: ਸਵੇਰੇ ਬਾਰਿਸ਼ ਪਈ ਹੈ ਤੇ ਉਹਦੇ ਨਾਲ ਫਿਰ ਥੋੜਾ ਜਿਹਾ ਗਰਮੀ ਚ ਰਾਹਤ ਮਿਲੀ ਹੋਣੀ ਹੈ। ਇੱਥੇ ਤਾਂ ਵੈਸੇ ਹੀ ਘੱਟ ਹੁੰਦੀ ਹੈ। ਤੇ ਯਸ਼ਪਾਲ ਜੀ ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਜਿਹੜਾ ਕਰਦਾ ਹੈ ਗਦੀ ਗਦੀ ਪਿਆਰ, ਲਓ ਸੁਣਾਉਂਦੇ ਹਾਂ ਜੀ ਤੁਹਾਨੂੰ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਇਹ ਗੀਤ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਜੈ ਮਾਤਾ ਦੀ।

0: ਉਹਦੇ ਤੁਸੀਂ
1: ਹਾਂਜੀ ਹਾਂਜੀ ਆਪਣੇ ਧਿਆਨ ਰੱਖਣਾ ਚਾਹੀਦਾ, ਸਾਵਧਾਨੀ ਵਰਤ।
0: ਹਾਂ ਉਹ ਤਾਂ ਸਾਵਧਾਨੀ ਤਾਂ ਵਰਤਣੀ ਹੈ। ਹੋਰ ਸੁਣਾਓ ਅੱਜ ਫਿਰ ਕੀ ਤੁਸੀਂ ਫਰਮਾਇਸ਼ ਲੈ ਕੇ ਆਏ ਹੋ ਸਭ ਦੋਸਤਾਂ ਦੇ ਲਈ? ਅੱਛਾ ਭਾਂਡੇ ਕਲੀ ਕਰਾ ਲਓ, ਇਹ ਕੀ ਗੱਲ? ਹੁਣ ਵੀ ਕਿਤੇ ਲੋੜ ਪੈ ਜਾਂਦੀ ਭਾਂਡੇ ਕਲੀ ਕਰਾਉਣ ਵਾਲੇ ਨੀ ਕਿ ਭਾਂਡੇ ਕਲੀ ਕਰਾਉਣ ਵਾਲਾ ਆਉਂਦਾ ਹੀ ਨੀ ਗਾ?
1: ਦਿਖ ਜਾਂਦਾ ਜੀ ਕਦੇ ਕਦੇ ਬੈਠਿਆ ਵਿਚਾਰਾ।
0: ਅੱਛਾ
1: ਆਪਣੀ ਭਾਂਡਿਆਂ ਨੂੰ ਪਤੀਲੀ ਨੂੰ ਦੜਵੀ ਨੂੰ
0: ਤੇ ਅੱਜ ਵੀ ਜਿਹੜੇ ਭਾਂਡੇ ਆ ਉਹ ਕਿਤੇ ਕਿਤੇ ਕਲੀ ਹੁੰਦੇ ਨੇ।
1: ਹਾਂਜੀ ਹਾਂਜੀ ਉਹ ਵਿੱਚ ਪਤਾ ਨੀ ਕਿਆ ਚਮਕ ਨੀ ਕੀ ਜੀ ਪਾਏ ਕਰਦਾ ਵੇ ਜੀ ਉਹ,
0: ਦੇਖੋ ਕਿੱਦਾਂ ਧੂੰਆਂ ਨਿਕਲਦਾ ਸੀ। ਦੇਖੋ ਨਾ ਜੀ ਇਹ ਵੀ ਇੱਕ ਨਜ਼ਾਰਾ ਸੀ ਜਦੋਂ ਭੱਠੀ ਸਟਾਰਟ ਕਰਦਾ ਸੀ ਸਾਰੇ ਬੱਚੇ ਆਲੇ ਦੁਆਲੇ ਬੈਠ ਕੇ ਉਹਦਾ ਨਜ਼ਾਰਾ ਲੈਂਦੇ ਸੀ ਉਸ ਵੇਲੇ। ਕਿਵੇਂ ਸਭ ਇਕੱਠੇ ਹੋ ਕੇ ਆਪਣੇ ਭਾਂਡਿਆਂ ਨੂੰ ਚਮਕਵਾ ਲੈਂਦੇ ਸੀਗੇ ਉਹਦੇ ਰਾਹੀਂ। ਹੈ ਹਾਂ ਹੁਣ ਤਾਂ ਪਹਿਲਾਂ ਹੀ ਚਮਕੀਲੇ ਭਾਂਡੇ ਆ ਰਹੇ ਜੀ ਇਸ ਵੇਲੇ। ਹੈਂ ਅੱਜ ਫਿਰ ਸੁਣਾਉਂਦੇ ਹਾਂ ਤੁਹਾਨੂੰ ਇਹ ਗੀਤ ਭਾਂਡੇ ਕਲੀ ਕਰਾ ਲਓ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਧੰਨਵਾਦ ਜੀ।
0: ਓਕੇ ਜੀ ਓਕੇ।

ਸ਼ਾਹਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ ਅੰਮ੍ਰਿਤਸਰ ਜਲੰਧਰ ਅੜੀਏ ਮੇਰੀਆਂ ਸਿਫਤਾਂ ਕਰਦੇ ਮੈਥੋਂ ਗੋਰੇ ਕਲੀ ਕਰਾਉਂਦੇ ਮੇਮਾਂ ਦੇ ਸੱਦੇ ਆਉਂਦੇ ਲੈ ਪਾਸਪੋਰਟ ਦਿਖਲਾਵਾਂ।

0: ਦੋਸਤੋ ਭਾਂਡੇ ਕਲੀ ਕਰਾ ਲਓ। ਵੈਸੇ ਤਾਂ ਜੀ ਰਾਜੂ ਜੀ ਕਿਹਾ ਕਿ ਗਏ ਨੇ ਕਿ ਕਿਤੇ ਕਿਤੇ ਦਿਖਾਈ ਦੇ ਦਿੰਦਾ ਹੈ ਜਦੋਂ ਭਾਂਡੇ ਕਲੀ ਕਰਨ ਵਾਲਾ ਆ ਜਾਂਦਾ, ਉਸ ਵੇਲੇ ਸਭ ਇਕੱਠੇ ਹੋ ਜਾਂਦੇ ਸੀ, ਪਰ ਹੁਣ ਇਹ ਚੀਜ਼ਾਂ ਹੌਲੀ ਹੌਲੀ ਵਕਤ ਮੁਤਾਬਕ ਤਕਨੀਕ ਮੁਤਾਬਕ ਘਟਦੀਆਂ ਜਾ ਰਹੀਆਂ ਨੇ। ਅਤੇ ਚਲੋ ਜੀ, ਜਦੋਂ ਹੁਣ ਫਿਰ ਨਵੀਆਂ ਚੀਜ਼ਾਂ ਆ ਜਾਂਦੀਆਂ ਅਤੇ ਪੁਰਾਣੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਠਹਿਰਾਵ ਮਿਲ ਜਾਂਦਾ। ਲਓ ਜੀ ਕਾਲਰ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਜੀ ਜੀ ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ ਦਿੱਲੀ ਵਾਲਿਓ। ਹੋਰ ਕੀ ਹਾਲ ਚਾਲ ਨੇ?
1: ਬਸ ਠੀਕ ਹੈ ਜੀ, ਥੈਂਕ ਯੂ, ਸਵਾਗਤ ਵਾਸਤੇ ਤੁਹਾਡਾ ਵੀ ਸਵਾਗਤ ਹੈ।

0: ਵਾਰ ਕਿੱਥੇ ਰਹੇ ਸੀ।
1: ਬਸ ਐਵੇਂ ਜੀ, ਤੁਹਾਨੂੰ ਪਤਾ ਹੈ ਕਿ ਕੋਈ ਨਾ ਕੋਈ ਮਜਬੂਰੀ ਹੋ ਜਾਂਦੀ ਹੈ, ਇਸ ਕਰਕੇ ਵੈਸੇ ਤਾਂ ਦਿਲ ਨਹੀਂ ਕਰਦਾ ਬਿਲਕੁਲ ਵੀ ਕਿ ਆਪਣੇ ਪਰਿਵਾਰ ਤੋਂ ਵਾਂਝੇ ਹੋਇਆ ਜਾਵੇ। ਤੇ ਉਹ ਮਜਬੂਰੀ ਕਰਕੇ ਫਿਰ ਹੋ ਜਾਂਦਾ। ਅੱਜ ਤਾਂ ਗੱਲ ਵੀ ਪਰਿਵਾਰ ਦੀ ਹੋ ਰਹੀ ਹੈ ਮਨਜੀਤ ਜੀ। ਬਿਲਕੁਲ ਬਿਲਕੁਲ, ਦੇਖੋ ਨਾ
0: ਪਿਆਰ,
1: ਹਾਂ
0: ਰੋਟੀ ਬਣਦੀ ਸੀ, ਭਾਂਡੇ ਕਲੀ ਹੁੰਦੇ ਸੀ,
1: ਆਏ ਹਾਏ
0: ਜਿਹੜੇ ਅੱਜ ਰਾਜੂ ਜੀ ਨੇ ਕਰਾਏ ਨੇ,
1: ਆਏ ਹਾਏ ਹਾਏ, ਕਿਆ ਹੀ ਬਾਤ ਹੈ। ਗਰਮ ਗਰਮ ਰੋਟੀ ਉੱਥੇ ਬਹਿ ਕੇ ਖਾ ਜਾਂਦਾ ਸੀ।
0: ਹਾਲੇ ਤੱਕ ਵੀ ਸਾਡਾ ਤੇ ਬਹੁਤ ਪਿਆਰ ਹੈ ਭੈਣ ਭਰਾਵਾਂ ਦਾ।
1: ਵਾਹ ਜੀ ਵਾਹ, ਬਿਲਕੁਲ, ਅਸੀਂ ਵੀ ਸੋਹਣੇ ਰੱਬ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਪਰਿਵਾਰ ਇਸੇ ਤਰ੍ਹਾਂ ਖੁਸ਼ੀਆਂ ਮਾਣਦਾ ਰਹੇ ਔਰ ਤੁਸੀਂ ਇਕੱਠੇ ਰਹਿ ਕੇ ਹੀ ਆਪਣਾ ਸਾਰੀਆਂ ਬਣਿਆ ਰਹੇ ਪਰਿਵਾਰ। ਬਿਲਕੁਲ ਜੀ, ਇਹ ਜਿਹੜਾ ਪਿਆਰ ਹੈ ਨਾ, ਇਹ ਇਸੇ ਤਰ੍ਹਾਂ ਬਣਿਆ ਰਹਿਣਾ ਚਾਹੀਦਾ। ਇਹੀ ਤਾਂ ਮੈਂ ਕਹਿ ਰਿਹਾ ਕਿ ਜੇ ਹੁਣ ਛੋਟਾ ਪਰਿਵਾਰ ਵੀ ਹੈ ਤੇ ਘੱਟੋ ਘੱਟ ਆਪਸ ਦੇ ਵਿੱਚ ਤੇ ਗੱਲਾਂ ਬਾਤਾਂ ਜ਼ਰੂਰ ਕਰਿਆ ਕਰੋ ਨਾ।
0: ਹਾਂਜੀ ਹਾਂਜੀ,
1: ਇਸ ਚੀਜ਼ ਦੀ ਵੀ ਘਾਟ ਹੋ ਗਈ ਹੈ।
0: ਚੱਲ ਪੁੱਛ ਲੋ ਰਾਜੀ ਖੁਸ਼ੀ ਦਾ।
1: ਬਿਲਕੁਲ, ਦੇਖੋ ਇਹ ਤਾਂ ਤੁਸੀਂ ਫੋਨ ਦੇ ਰਾਹੀਂ ਪੁੱਛ ਲੈਂਦੇ ਆ ਜੇ ਕੋਈ ਤੁਹਾਡੇ ਘਰ ਆ ਜਾਂਦਾ ਹੈ ਨਾ। ਵੈਸੇ ਤੇ ਕਈ ਸਵਾਣੀਆਂ ਤਾਂ ਮੱਥੇ ਤੇ ਤੀੜੀਆਂ ਹੀ ਪਾ ਲੈਂਦੀਆਂ ਨੇ।
0: ਆਏ
1: ਹਾਏ ਹਾਏ, ਚਾਹ ਚੜ ਜਾਂਦਾ ਕਿ ਦੇਖੋ, ਹਾਂ
0: ਚਾਹ ਚੜ ਜਾਂਦਾ,
1: ਚੀਨੀ ਪਾਉਣ ਦੀ ਵੀ ਲੋੜ ਨੀ ਹੈ, ਉਹਨੇ ਮਿੱਠਾ ਹੋ ਜਾਂਦਾ ਹੁਣ। ਬਿਲਕੁਲ, ਤੇ ਅੱਜ ਫਿਰ ਮਨਜੀਤ ਜੀ ਅੱਜ ਫਰਮਾਇਸ਼ ਕਿਹੜੀ ਲੈ ਕੇ ਆਏ ਹੋ?
0: ਅੱਜ ਮੁੰਡਾ ਤੂੰ ਹੈ ਪੰਜਾਬੀ ਸੋਹਣਾ,
1: ਤੇਰਾ ਭੱਲਾ ਹੋ ਜਾਏ। ਅੱਛਾ ਜੀ, ਇਹ ਤਾਂ ਤੁਸੀਂ ਸਿਰੇ ਲਾਤੀ ਅੱਜ, ਹੈ ਗੱਲ ਪਿਆਰ ਦੀ ਹੈ ਜੀ। ਬਿਲਕੁਲ, ਇਹ ਪਿਆਰ ਦੀਆਂ ਗੱਲਾਂ ਹੈ ਜਿਹੜਾ ਕਿ ਕੋਈ ਕੋਈ ਸਮਝ ਸਕਦਾ। ਲਓ ਫਿਰ ਤੁਸੀਂ ਗੀਤ ਕਿਹਾ ਕਿ ਮੁੰਡਾ ਤੂੰ ਹੈ ਪੰਜਾਬੀ ਸੋਹਣਾ, ਤੇਰੇ ਉੱਤੇ ਦਿਲ ਆ ਗਿਆ। ਲਓ ਜੀ, ਫਿਰ ਦਿਲ ਆ ਗਿਆ ਤਾਂ ਗੀਤ ਸੁਣਾ ਦਈਏ ਫਿਰ। ਸ਼ੁਕਰੀਆ ਜੀ, ਹਾਂਜੀ ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੁਣਾਉਂਦੇ ਹਾਂ ਤੁਹਾਨੂੰ ਤੁਹਾਡੀ ਫਰਮਾਇਸ਼ ਦਾ ਹੀ ਗੀਤ।

0: ਜੀ ਦੋਸਤੋ, ਮੁੰਡਾ ਤੂੰ ਹੈ ਪੰਜਾਬੀ ਸੋਹਣਾ, ਤੇਰੇ ਉੱਤੇ ਦਿਲ ਲਾ ਗਿਆ। ਵਾਹ ਜੀ ਵਾਹ, ਜਸਪਿੰਦਰ ਨਰੂਲਾ ਦੀ ਆਵਾਜ਼ਾਂ ਦੇ ਵਿੱਚ ਤੁਸੀਂ ਗੀਤ ਸੁਣ ਰਹੇ ਸੀ, ਅਤੇ ਪ੍ਰੋਗਰਾਮ ਸੌਗਾਤ ਦੇ ਵਿੱਚ ਅੱਜ ਸਿਰਫ ਅਤੇ ਸਿਰਫ ਫੋਨ ਕਾਲ ਦੇ ਰਾਹੀਂ ਤੁਸੀਂ ਗੱਲਾਂ ਬਾਤਾਂ ਕਰ ਸਕਦੇ ਹੋ, ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ, ਕਿਉਂਕਿ ਵਟਸਐਪ ਜਿਹੜਾ ਹੈ ਉਹ ਹਲੇ ਵਿਸ਼ਰਾਮ ਕਰ ਰਿਹਾ, ਹਲੇ ਤੁਹਾਡੇ ਨਾਲ ਗੱਲਾਂ ਬਾਤਾਂ ਤਾਂ ਨਹੀਂ ਕਰ ਸਕਦਾ। ਤੁਸੀਂ ਸਿਰਫ ਫੋਨ ਕਾਲ ਦੇ ਰਾਹੀਂ ਹੀ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। 0181-2342-171 ਨੰਬਰ ਡਾਇਲ ਕਰਕੇ। ਲਓ ਜੀ, ਜਿਵੇਂ ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
1: ਹੈਲੋ ਸ਼ਾਮ ਜੀ, ਨਮਸਕਾਰ
0: ਜੀ। ਨਮਸਕਾਰ ਜੀ, ਕੌਣ ਬੋਲ ਰਹੇ ਹੋ? ਅੱਛਾ, ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ। ਧਰਮਾ ਜੀ, ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਪਹੁੰਚੇ ਹੋ। ਅੱਜ ਅਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਪਰਿਵਾਰ ਹੈ ਨਾ, ਇਹਨੂੰ ਇਕੱਠੇ ਰਹਿ ਕੇ ਆਪਣੀਆਂ ਦੁੱਖ ਸੁੱਖ ਫਰੋਲਣੇ ਚਾਹੀਦੇ, ਨਾ ਕਿ ਫੋਨ ਕਾਲ 'ਤੇ ਲੱਗੇ ਰਹਿਣਾ ਚਾਹੀਦਾ। ਅੱਜ ਕੱਲ੍ਹ ਤਾਂ ਫਿਰ ਤੁਸੀਂ ਜਾਂ ਤਾਂ ਸੋਸ਼ਲ ਮੀਡੀਆ 'ਤੇ ਲੱਗੇ ਰਹਿੰਦੇ ਹੋ, ਆਪਸ ਦੇ ਵਿੱਚ ਵੀ ਗੱਲਬਾਤ ਹੋਣੀ ਚਾਹੀਦੀ ਕਿ ਨਹੀਂ? ਜ਼ਰੂਰੀ ਹੈ ਨਾ। ਇਸ ਚੀਜ਼ ਦੀ ਬਹੁਤ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਦੇਖੋ ਨਾ, ਅਸੀਂ ਦਾਦਾ ਜੀ ਤੋਂ, ਦਾਦੀ ਜੀ ਤੋਂ ਕਹਾਣੀਆਂ ਸੁਣਦੇ ਹੁੰਦੇ ਸੀ। ਨਾਨਾ ਜੀ ਸਾਨੂੰ ਪਿਆਰ ਕਰਦੇ ਸੀ ਕਿੰਨਾ ਸਾਰਾ। ਹਾਂ, ਹੁਣ ਤੇ ਵਕਤ ਜਿਹੜਾ ਹੈ ਉਸ ਹਿਸਾਬ ਦੇ ਨਾਲ ਥੋੜਾ ਚੇਂਜ ਹੋ ਗਿਆ, ਲੇਕਿਨ ਆਪਾਂ ਨੂੰ ਕੁਝ ਨਾ ਕੁਝ ਆਦਤਾਂ ਜਿਹੜੀਆਂ ਹੈ ਉਹ ਪਾਣੀਆਂ ਚਾਹੀਦੀਆਂ। ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ? ਨਸੀਬੋ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ। ਸ਼ੁਕਰੀਆ ਕਾਲ ਦੇ ਲਈ।

0: ਕਹਿੰਦੇ ਨੇ ਨੈਣਾ। ਵਾਹ ਜੀ ਵਾਹ, ਬਿਲਕੁਲ ਕਹਿੰਦੇ ਨੇ ਨੈਣਾ, ਤੇਰੇ ਜਿਹਾ ਹੋਰ ਨਹੀਂ ਹੋਣਾ। ਵੈਸੇ ਤਾਂ ਗੱਲ ਸਹੀ ਹੈ ਜੀ, ਇਹ ਜਿਹੜੇ ਮੀਆਂ ਜੀ ਹੁੰਦੇ ਨੇ ਨਾ, ਉਹਨਾਂ ਦੇ ਨੈਣ ਜਿਹੜੇ ਨੇ, ਯਾਨੀ ਕਿ ਮੀਆਂ ਜੀ ਜਦੋਂ ਨੈਣਾ ਦੀ ਬਹੁਤ ਜ਼ਿਆਦਾ ਤਾਰੀਫ ਕਰਦੇ ਨੇ, ਉਸ ਵੇਲੇ ਫਿਰ ਆਪਣੇ ਆਪ ਮੁਹੱਬਤ ਪਿਆਰ ਉਮੜਦਾ। ਲਓ ਜੀ, ਸਾਡੇ ਕਾਲਰ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,
1: ਨਮਸਕਾਰ ਸ਼ਰਮਾ ਜੀ।
0: ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀਰਾ ਮਲੋੜ ਤੋਂ।
0: ਜੀ ਜੀ, ਮਹੇਸ਼ ਗਰਗ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਧੰਨਵਾਦ ਜੀ।
0: ਮਹੇਸ਼ ਜੀ, ਤੁਸੀਂ ਤਾਂ ਸਾਡੇ ਬਹੁਤ ਪੁਰਾਣੇ ਸਰੋਤੇ ਹੋ।
1: ਹਾਂਜੀ।
0: ਔਰ

0: ਕਾਫੀ ਦੇਰ ਤੋਂ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜੇ ਹੋਏ ਹੋ।
1: 50 ਸਾਲ ਹੋ ਗਏ।
0: 50 ਸਾਲ ਹੋ ਗਏ। ਅੱਜ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਪਰਿਵਾਰ ਹੈ ਨਾ, ਜਿਵੇਂ ਸਾਡਾ ਵੀ ਇੱਕ ਪਰਿਵਾਰ ਹੈ, ਆਕਾਸ਼ਬਾਣੀ ਦਾ ਪਰਿਵਾਰ ਹੈ ਜੀ, ਤੇ ਅਸੀਂ ਤਾਂ ਆਪਸ ਚ ਬਹੁਤ ਗੱਲਾਂ ਬਾਤਾਂ ਕਰਦੇ ਹਾਂ, ਲੇਕਿਨ ਆਪਾਂ ਆਪਣੇ ਪਰਿਵਾਰ ਦੇ ਵਿੱਚ ਗੱਲਾਂ ਬਾਤਾਂ ਨੂੰ ਭੁੱਲ ਜਾਂਦੇ ਹਾਂ। ਵੈਸੇ ਤੇ ਉਹ ਵੀ ਉਹ ਸਮਾਂ ਕਿੰਨਾ ਵਧੀਆ ਸੀ, ਤੇ ਇਹ ਵੀ ਸਮਾਂ ਵਧੀਆ। ਉਹ ਸਮਾਂ ਜ਼ਿਆਦਾ
1: ਮਿਲਵਰਤਨ ਹੁੰਦਾ ਸੀ, ਰਲ ਕੇ ਬਹਿੰਦੇ ਸਰ, ਗੱਲਾਂ ਬਾਤਾਂ ਕਰਦੇ ਸੀ, ਇੱਕ ਦੂਜੇ ਨਾਲ ਸਹਿਮਤੀ ਹੁੰਦੀ ਸੀ ਸਰ। ਹੁਣ ਸਹਿਮਤੀ ਨਹੀਂ ਹੁੰਦੀ ਸਰ।
0: ਉਹ ਜਿਹੜਾ ਪਿਆਰ ਹੈ ਆਪਸ ਦੇ ਵਿੱਚ ਉਹ ਘਟਦਾ ਜਾ ਰਿਹਾ ਹੈ।
1: ਹਾਂਜੀ,
0: ਇਹ ਪਿਆਰ ਨੂੰ ਆਪਾਂ ਵਧਾਉਣਾ ਹੈ, ਔਰ ਜੇ ਅਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ, ਇੱਕ ਦੂਸਰੇ ਦੀ ਪੁੱਛਾਂਗੇ, ਇੱਕ ਦੂਸਰੇ ਨੂੰ ਦੱਸਾਂਗੇ, ਤੇ ਇਹ ਜਿਹੜਾ ਪਿਆਰ ਹੈ ਆਪਸ 'ਚ ਹੋਰ ਜ਼ਿਆਦਾ ਵੱਧ ਸਕਦਾ। ਦੇਖੋ ਨਾ, ਜਦੋਂ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ, ਉਸ ਵੇਲੇ ਫਿਰ ਏਕੇ 'ਚ ਵੀ ਵਾਧਾ ਹੁੰਦਾ ਹੈ, ਤੇ ਉਹ ਜਿਹੜੀ ਚੀਜ਼ ਇਸ ਵੇਲੇ ਆਪਣੇ ਸਾਰੇ ਪਰਿਵਾਰਾਂ 'ਚ ਘਟਦੀ ਜਾ ਰਹੀ ਹੈ। ਬੱਚੇ ਇਸ ਨਾਲ ਬਹੁਤ ਚੀਜ਼ਾਂ ਸਿੱਖਦੇ ਨੇ ਜਦੋਂ ਇਕੱਠੇ ਹੁੰਦੇ ਨੇ ਜਾਂ ਫਿਰ ਅਲੱਗ ਅਲੱਗ ਰਹਿੰਦੇ ਹੈ, ਉਹਦੇ ਵਿੱਚ ਫਿਰ ਜਿਹੜਾ ਬੱਚੇ ਦੀ ਡਿਵੈਲਪਮੈਂਟ ਹੈ, ਬੱਚੇ ਦਾ ਵਿਕਾਸ ਹੈ, ਉਹ ਵੀ ਇੰਨਾ ਜ਼ਿਆਦਾ ਨਹੀਂ ਹੋ ਪਾਉਂਦਾ ਜਦੋਂ ਬੱਚਾ ਅਲੱਗ ਹੋ ਕੇ ਰਹਿੰਦਾ। ਹਾਂ ਬਿਲਕੁਲ, ਕਿਉਂਕਿ ਇਹ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਹੈ, ਇਸ ਦੇ ਵਿੱਚ ਫਿਰ ਥੋੜ੍ਹੀ ਬਹੁਤ ਘਾਟ ਹੋ ਹੀ ਰਹੀ ਹੈ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਤੈਨੂੰ ਦਿਲ ਵੀ ਦਿਆਂਗੇ। ਲਓ ਜੀ, ਸੁਣਾਉਂਦੇ ਹਾਂ ਤੁਹਾਨੂੰ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ।

0: ਜੀ ਦੋਸਤੋ, ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ। ਬਿਲਕੁਲ ਜੀ, ਤਾਂ ਬਣਦਾ ਵੀ ਹੈ, ਜਿਹੜਾ ਸਾਡੇ ਨਾਲ ਨੱਚੇਗਾ ਉਹਨੂੰ ਦਿਲ ਦੇਣਾ ਤਾਂ ਬਣਦਾ ਹੋਇਆ ਨਾ। ਪ੍ਰੋਗਰਾਮ ਸੌਗਾਤ ਦੋਸਤੋ 1 ਵਜੇ ਤੱਕ ਚੱਲੇਗਾ, ਔਰ ਜਿਹਨਾਂ ਦੋਸਤਾਂ ਨੇ ਹਾਲੇ ਤੱਕ ਸਾਨੂੰ ਕਾਲ ਨਹੀਂ ਕੀਤੀ ਹੈ ਜ਼ਰੂਰ ਕਾਲ ਕਰੋ 0181-2371 ਨੰਬਰ ਡਾਇਲ ਕਰਕੇ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। 0181-2342-171 ਇਸ ਨੰਬਰ 'ਤੇ ਤੁਸੀਂ ਸਾਨੂੰ ਅੱਜ ਫੋਨ ਕਾਲ ਦੇ ਰਾਹੀਂ ਹੀ ਆਪਣੀ ਫਰਮਾਇਸ਼ ਨੋਟ ਕਰਵਾ ਸਕਦੇ ਹੋ। ਲਓ ਜੀ, ਕਾਲਰ ਆਏ ਨੇ, ਇਸ ਨੰਬਰ ਨੂੰ ਡਾਇਲ ਕਰਕੇ ਦੇਖੀਏ ਜੀ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ 'ਚ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਤੁਹਾਡੀ ਆਵਾਜ਼ ਕੱਟ ਰਹੀ ਹੈ, ਦੁਬਾਰਾ ਦੱਸੋਗੇ ਆਪਣਾ ਨਾਮ? ਹੇਮਰਾਜ ਜੀ ਬੋਲ ਰਹੇ ਹੋ ਮਾਛੀਵਾੜਾ ਤੋਂ? ਜੀ ਹੇਮਰਾਜ ਜੀ, ਤੁਸੀਂ ਆਪਣੇ ਲੱਗ ਰਿਹਾ ਕਿ ਹੈੱਡਫੋਨ ਦੇ ਨਾਲ ਗੱਲ ਕਰ ਰਹੇ ਹੋ, ਯਾਨੀ ਕਿ ਤੁਸੀਂ ਕੰਨਾਂ ਵਿੱਚ ਟੂਟੀਆਂ ਲਗਾਈਆਂ ਹੋਈਆਂ? ਅੱਛਾ, ਸਿੱਧੀ ਗੱਲ ਕਰ ਰਹੇ ਹੋ, ਫਿਰ ਠੀਕ ਹੈ। ਲਓ ਜੀ, ਹੁਣ ਆਵਾਜ਼ ਤੁਹਾਡੀ ਵੀ ਠੀਕ ਆ ਗਈ ਹੈ। ਹੇਮਰਾਜ ਜੀ, ਕੀ ਕਰਦੇ ਹੋ? ਹੈਲੋ
1: ਜੀ,
0: ਹਾਂਜੀ ਹਾਂਜੀ, ਕੀ ਕਰਦੇ ਹੋ? ਮੈਂ ਕਿਹਾ ਹੇਮਰਾਜ ਜੀ। ਅੱਛਾ, ਮਿਸਤਰੀ ਦਾ ਕੰਮ ਕਰਦੇ ਹੋ? ਪ੍ਰੋਗਰਾਮ ਰੋਜ਼ ਸੁਣਦੇ ਹੋ ਜਾਂ ਕਦੀ ਕਦੀ ਸੁਣਦੇ ਹੋ? ਅੱਛਾ, ਚਲੋ ਅੱਜ ਫਿਰ ਫਰਮਾਇਸ਼ ਕਿਹੜੀ ਲੈ ਕੇ ਆਏ ਹੋ? ਘੜਾ ਵੱਜਦਾ ਤੇ ਘੜੋਲੀ ਵੱਜਦੀ, ਕੇ ਦੀਪ ਤੇ ਜਗਮੋਹਨ ਕੌਰ ਦੀਆਂ ਆਵਾਜ਼ਾਂ 'ਚ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ। ਸ਼ੁਕਰੀਆ ਹੇਮਰਾਜ ਜੀ ਕਾਲ ਕਰਨ ਦੇ ਲਈ,
1: ਬਹੁਤ ਧੰਨਵਾਦ।
0: ਓਕੇ ਜੀ।

0: ਜੀ ਬਿਲਕੁਲ, ਦੇਖੋ ਪਹਿਲਾਂ ਬਹੁਤ ਬੜੇ ਪਰਿਵਾਰ ਹੁੰਦੇ ਸੀ, ਹੁਣ ਪਰਿਵਾਰ ਘੱਟ ਗਏ ਜੀ। ਦੇਖੋ ਜੀ ਪਹਿਲਾਂ ਤਾਂ ਕੀ ਹੋਣਾ ਜੇ ਦਾਦਾ ਜੀ ਪੰਜ ਭਾਈ ਨੇ ਤਾਂ ਪੰਜਾਂ ਨੇ ਇਕੱਠੇ ਰਹਿਣਾ ਜੀ,
1: ਬਿਲਕੁਲ।
0: ਫਿਰ ਪੰਜਾਂ ਦੇ ਦੋ ਦੋ ਜਵਾਕ ਹੋਣੇ, ਇੱਕ ਜਵਾਕ ਹੋਣਾ, ਫੇਰ ਸਾਰੇ ਇਕੱਠੇ ਰਹਿਣਾ। ਇਸ ਤਰ੍ਹਾਂ ਕਰਕੇ ਜਵਾਕ ਬਹੁਤ ਹੋਏ ਸੀ, ਇਕੱਠੇ ਹੋਏ ਸੀ, ਸਾਰੇ ਰੌਣਕ ਲੱਗ ਜਾਂਦੀ ਸੀ ਪੂਰੀ ਜੀ।
1: ਹਾਂ ਬਿਲਕੁਲ ਬਿਲਕੁਲ, ਦੇਖੋ ਜਦੋਂ ਮਾਤਾ ਜੀ ਖਾਣਾ ਬਣਾਉਂਦੇ ਹੁੰਦੇ ਸੀ ਨਾ, ਸਾਰੇ ਇਕੱਠੇ ਹੁੰਦੇ ਸੀ ਔਰ ਪੂਰਾ ਇੱਕ ਬਾਟਾ ਭਰ ਕੇ ਰੋਟੀਆਂ ਦਾ ਬਣਦਾ ਹੁੰਦਾ ਸੀ ਉਸ ਵੇਲੇ।
0: ਬਿਲਕੁਲ ਜੀ, ਦੇਖੋ ਇਹ ਚੀਜ਼ ਅਸੀਂ ਸ਼ਹਿਰਾਂ 'ਚ ਤਾਂ ਨਹੀਂ ਦੇਖੀ, ਪਰ ਅਸੀਂ ਜਦੋਂ ਆਪਣੇ ਨਾਨਕੇ ਜਾਂਦੇ ਸੀ ਉਦੋਂ ਅਸੀਂ ਇਹ ਸਾਰਾ ਕੁਝ ਦੇਖਿਆ ਗੱਲ ਚੱਲਦੀ।
1: ਹਾਂ, ਇਹ ਸ਼ਹਿਰਾਂ ਵਿੱਚ ਹੁਣ ਇਸ ਚੀਜ਼ ਦੀ ਨਾ ਕਮੀ ਮਹਿਸੂਸ ਕੀਤੀ ਜਾ ਰਹੀ ਹੈ।
0: ਬਿਲਕੁਲ ਜੀ ਬਿਲਕੁਲ, ਦੇਖੋ ਇੰਨੀ ਲਾਈਟ ਵੀ ਨਹੀਂ ਹੁੰਦੀ ਸੀ ਉਸ ਟਾਈਮ, ਚਲੋ ਹਨਾ, ਦੇਖ ਲਾਈਟ ਦੇ ਬਹੁਤ ਲੰਬੇ ਲੰਬੇ ਕੱਟ ਲੱਗਦੇ ਹੁੰਦੇ ਸੀਗੇ। 5-6 ਵਜੇ ਸ਼ਾਮ ਨੂੰ ਖਾਣਾ ਬਣਾ ਕੇ ਸਾਰਿਆਂ ਨੇ ਖਾਣਾ ਖਾ ਕੇ ਜੀ ਥੱਲੇ ਲੋਕ ਲਾ ਕੇ ਆਪਣੇ ਕੋਠਿਆਂ 'ਤੇ ਚੜ੍ਹ ਜਾਣਾ ਮੰਜੇ ਲੈ ਕੇ ਜੀ।
1: ਵਾਹ ਜੀ ਵਾਹ, ਬਿਲਕੁਲ।
0: ਰਾਤ ਨੂੰ ਮੀਂਹ ਵੀ ਆ ਜਾਣਾ, ਹਨੇਰੀ ਵੀ ਆ ਜਾਣੀ, ਫੇਰ ਉੱਠ ਕੇ ਥੱਲੇ ਜਾਣਾ। ਦੇਖੋ ਤਾਜ਼ਾ ਮਾਹੌਲ ਮਿਲਣਾ, ਸਾਰਿਆਂ ਨੇ ਇਕੱਠੇ ਬੈਠਣਾ ਜੀ, ਇਕੱਠੇ ਲੈਣ ਸਿਰ ਮੰਜੇ ਲਾ ਲੈਣੀ ਜੀ, ਬਹੁਤ ਵਧੀਆ ਮਾਹੌਲ ਹੁੰਦਾ ਸੀ ਉਹ ਮਾਹੌਲ। ਆਪਾਂ ਅੱਜ ਲੱਖਾਂ ਕਰੋੜਾਂ 'ਚ ਰੁਪਏ 'ਚ ਵੀ ਨਹੀਂ ਖਰੀਦ ਸਕਦੇ,
1: ਨਹੀਂ ਖਰੀਦ ਸਕਦੇ। ਬਿਲਕੁਲ ਜੀ, ਪਤੇ ਦੀ ਗੱਲ ਕਹੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਨਾ ਇਹ ਹੁਣ ਆਪਾਂ ਖਰੀਦ ਨਹੀਂ ਸਕਦੇ, ਸਿਰਫ ਤੇ ਸਿਰਫ ਮਹਿਸੂਸ ਕਰ ਸਕਦੇ ਹਾਂ।
0: ਬਿਲਕੁਲ ਜੀ ਬਿਲਕੁਲ, ਅੱਜ ਵੀ ਜਦੋਂ ਬਚਪਨ ਚੇਤੇ ਆਉਂਦਾ ਤਾਂ ਉਹ ਸਾਰੇ ਚੀਜ਼ਾਂ ਦਿਮਾਗ ਦੇ ਮੂਹਰੇ ਘੁੰਮਦੀਆਂ ਨੇ, ਤਾਂ ਉਸੇ ਤਰ੍ਹਾਂ ਅਸੀਂ ਜਵਾਕਾਂ ਨੂੰ ਕਰਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਜਵਾਕ ਨਾਲ ਘੁੰਮਣਾ ਫਿਰਨਾ, ਜਵਾਕ ਨੂੰ ਸਾਰੀਆਂ ਚੀਜ਼ਾਂ ਦੱਸਣੀਆਂ ਜੀ ਆਪਾਂ ਨੇ
1: ਜੀ।
0: ਉਸ ਦਿਨ ਆਪਣੇ ਜਵਾਕ ਨੂੰ ਲੈ ਕੇ ਗਿਆ ਆਪਣੇ ਸਟੋਰ, ਕਹਿੰਦੇ ਹੁਣ ਜੁਗਨੂੰ ਦਿਖਾਏ ਪਹਿਲਾਂ ਤਾਂ ਜੀ, ਮੈਨੇ ਵੀ ਇਸ ਤਰ੍ਹਾਂ ਜੁਗਨੂੰ ਹੁੰਦੇ ਨੇ ਜਿਹਨੇ ਵੱਜਦੇ, ਉਹ ਹੈਰਾਨ ਹੁੰਦੇ ਨੇ ਜਵਾਕ ਦੇਖ ਕੇ।
1: ਦੇਖੋ ਨਾ, ਬੱਚਿਆਂ ਨੂੰ ਜੇ ਅਸੀਂ ਸਿਰਫ ਤੇ ਸਿਰਫ ਮੋਬਾਈਲ ਵਾਲੇ ਪਾਸੇ ਲਾਵਾਂਗੇ ਨਾ, ਸੋਸ਼ਲ ਮੀਡੀਆ ਵਾਲੇ ਪਾਸੇ ਲਾਵਾਂਗੇ, ਤਾਂ ਫਿਰ ਉਹਨਾਂ ਨੇ ਉਹੀ ਚੀਜ਼ਾਂ ਵੇਖਣੀਆਂ।
0: ਬਿਲਕੁਲ ਜੀ ਬਿਲਕੁਲ, ਫਿਰ ਮੈਂ ਉਹਨੂੰ ਲੈ ਕੇ ਗਿਆ, ਉਹਨੂੰ ਨਲਕਾ ਦਿਖਾਇਆ ਜੀ, ਨਲਕਾ ਚੱਲਦਾ ਤਾਂ ਮੈਨੂੰ ਕੋਈ ਨਹੀਂ ਦਿਖਿਆ, ਉਹਨੂੰ ਖਰਾਬ ਪਿਆ ਜ਼ਰੂਰ ਦਿਖਾਇਆ ਜੀ।
1: ਹਾਂ,
0: ਇਸ ਤਰ੍ਹਾਂ ਨਲਕਾ ਹੁੰਦਾ ਸੀ ਉਹ, ਤਾਂ ਇਸ ਤਰ੍ਹਾਂ ਪਾਣੀ ਆਉਂਦਾ, ਉਹਨੂੰ ਫਿਰ ਆਪਾਂ ਟੂਟੀ 'ਤੇ ਪਾਣੀ ਖਰਾਬ ਕਰੀ ਜਾਂਦੇ, ਪਹਿਲਾਂ ਪਾਣੀ ਇਸ ਤਰ੍ਹਾਂ ਭਰ ਕੇ ਲੈ ਕੇ ਆਉਣਾ ਪੈਂਦਾ ਹੁੰਦਾ ਸੀ, ਸਾਰਾ ਕੁਝ ਜਵਾਕਾਂ ਨੂੰ ਦੱਸਣਾ ਪੈਂਦਾ, ਸਾਈਕਲ ਬਾਰੇ ਦੱਸਣਾ ਪੈਂਦਾ ਸੀ।
1: ਕੀ ਬਾਤ ਹੈ ਜੀ,
0: ਵੀ ਐਡੀ ਦੂਰੋਂ ਦੂਰੋਂ ਸਾਈਕਲ ਲੈ ਕੇ ਨੇ। ਸਾਡੇ ਨਾਨਾ ਜੀ ਨੇ ਜਦੋਂ ਪਿੰਡੋਂ ਆਉਂਦੇ ਹੁੰਦੇ ਸੀ ਜੀ, ਉਹਨਾਂ ਨੇ ਗੰਨੇ ਲੈ ਕੇ ਗੰਨਿਆਂ ਦੇ ਟੋਟੇ ਕਰ ਲੈਣੇ ਛੋਟੇ
1: ਛੋਟੇ,
0: ਜਿੱਡੀਆਂ ਕਿ ਟੋਫੀਆਂ ਹੁੰਦੀਆਂ ਨੇ, ਸਾਨੂੰ ਟੋਫੀ ਕਹਿ ਕੇ ਦੇਣਾ ਜੀ ਫਿਰ ਉਹ।
1: ਬਿਲਕੁਲ ਬਿਲਕੁਲ, ਦੇਖੋ
0: ਉਹੀ ਚੀਜ਼ ਅਸੀਂ ਜਵਾਕ ਨੂੰ ਵੀ ਦਿੰਦੇ ਹਾਂ ਜੀ, ਅੱਜ ਦੁਸਹਿਰੇ ਦੇ ਗੰਨੇ ਲੈ ਕੇ ਅਸੀਂ ਜੋ ਹੋਰ ਕਈ ਵਾਰ ਗੰਨੇ ਲੈ ਕੇ ਨੇ, ਉਸੇ ਤਰ੍ਹਾਂ ਕੱਟ ਕੇ ਦਿੰਦੇ ਹਾਂ ਉਹਨਾਂ ਨੂੰ।
1: ਹਾਂ ਦੇਖੋ ਨਾ, ਉਹ ਗੰਨੇ ਦੀਆਂ ਪੂਰੀਆਂ ਜਿਹੜੀਆਂ ਉਹ ਛੋਟੀਆਂ ਛੋਟੀਆਂ ਅਸੀਂ ਦਿੰਦੇ ਸੀ ਨਾ, ਤੋ ਬੱਚੇ ਫਿਰ ਉਹ ਸਮਝਦੇ ਸੀ ਕਿ ਦੇਖੋ ਕਿੰਨਾ ਪਿਆਰ ਹੈ ਆਪਸ ਦੇ ਵਿੱਚ, ਇਹ ਪਿਆਰ ਦੀ ਸਾਨੂੰ ਸਾਰਿਆਂ ਨੂੰ ਕਮੀ ਮਹਿਸੂਸ ਹੋ ਰਹੀ ਹੈ ਇਸ ਵੇਲੇ।
0: ਬਿਲਕੁਲ ਜੀ ਬਿਲਕੁਲ, ਬਾਹਰ ਵੀ ਦੇਖਦੇ ਆਪਾਂ ਕੁਲਫੀਆਂ ਮਿਲਦੀਆਂ ਨੇ, ਆਈਸਕ੍ਰੀਮ ਮਿਲਦੀ, ਅਸੀਂ ਇਹ ਸੋਚਦੇ ਵੀ ਜ਼ਿਆਦਾ ਕਰਕੇ ਜਿੰਨਾ ਵੀ ਹੋ ਸਕੇ ਆਪਾਂ ਘਰੇ ਜਵਾਕ ਨੂੰ ਦਈਏ ਬਣਾ ਕੇ ਜੀ, ਵਧੀਆ ਫਰੈਸ਼ ਦੁੱਧ ਲੈ ਕੇ ਆਪਾਂ ਘਰੇ ਕਾਜੂ ਬਦਾਮ ਪਾ ਕੇ ਜੋ ਵੀ ਸਿਸਟਮ ਪੈਂਦਾ ਉਹ ਜੀ ਪਾ ਕੇ ਆਪਾਂ ਦਈਏ ਜਵਾਕਾਂ ਨੂੰ ਜੀ।
1: ਬਿਲਕੁਲ, ਦੇਖੋ ਇਹ ਚੀਜ਼ਾਂ
0: ਦੱਸੀਏ, ਗੁੜ ਬਾਰੇ ਦੱਸੀਏ, ਆਪਣੇ ਰਿਸ਼ਤੇਦਾਰੀਆਂ ਬਾਰੇ ਵੀ ਦੱਸੀਏ ਜਵਾਕਾਂ ਨੂੰ।
1: ਬਿਲਕੁਲ ਬਿਲਕੁਲ, ਅੱਜ ਕੱਲ੍ਹ ਤਾਂ ਰਿਸ਼ਤੇਦਾਰੀਆਂ ਵੀ ਭੁੱਲ ਗਏ ਨੇ, ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਸਾਡਾ ਮਾਮਾ ਹੈ, ਇਹ ਸਾਡਾ ਮਾਸੜ ਹੈ ਜਾਂ ਮਾਸੀ ਹੈ, ਇਹ ਬੱਚਿਆਂ ਨੂੰ ਇਹ ਚੀਜ਼ਾਂ ਦਾ ਬਹੁਤ ਘਾਟ ਮਹਿਸੂਸ ਹੋ ਰਹੀ ਹੈ। ਗੱਲ
0: ਤੇ ਹੋਰ ਤਜਰਬਾ ਜੀ, ਜਿਹੜੇ ਜਵਾਕ ਚਲੋ ਅੱਜ ਪੰਜਾਬ ਦੇ ਵਿੱਚ ਰਹਿੰਦੇ ਨੇਗੇ, ਜਿਹੜੇ ਜਾ ਕੇ ਅੱਜ 15 ਸਾਲ ਦੇ ਨੇ ਜਾਂ 20 ਸਾਲ ਦੇ ਨੇ ਜੀ, ਜਿਹੜੇ ਹੁਣ ਜੰਮ ਰਹੇ ਨੇ ਜਵਾਕ, ਉਹਨਾਂ ਨੂੰ ਮੇਰੇ ਹਿਸਾਬ ਨਾਲ 5-7 ਸਾਲਾਂ ਬਾਅਦ ਦੁੱਧ ਦੇਖਣ ਨੂੰ ਨਹੀਂ ਮਿਲਣਾ, ਕਹੂੰਦੇ ਕਿੱਥੋਂ ਆ ਰਿਹਾ ਦੁੱਧ, ਪੈਕਟ ਵਾਲਾ ਦੁੱਧ ਮੰਨਿਆ ਕਰਨਗੇ ਲੋਕ ਜੀ। ਦੇਖੋ ਦਿੱਲੀ ਸ਼ਹਿਰ ਵਗੈਰਾ ਸ਼ਹਿਰਾਂ 'ਚ, ਅਸੀਂ ਬੰਬੇ ਵਰਗੇ ਸ਼ਹਿਰਾਂ 'ਚ ਵੀ ਦੇਖਦੇ ਹਾਂ ਆਪਾਂ ਸਾਰਾ ਕੁਝ ਕਰਦੇ, ਪੈਕਟ ਵਾਲਾ ਦੁੱਧ ਆਉਂਦਾ ਜੀ, ਕਿਸੇ ਨੂੰ ਪਤਾ ਨਹੀਂ ਦੁੱਧ ਆ ਕਿੱਥੋਂ ਰਿਹਾ ਹੈ,
1: ਆ ਕਿੱਥੋਂ ਰਿਹਾ। ਹਾਂ, ਉਹੀ ਤਾਂ ਗੱਲ ਹੈ ਨਾ, ਇਹ ਸਭ ਚੀਜ਼ਾਂ ਦੀ ਜਿਹੜੀ ਹੈ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ, ਆਪਾਂ ਦਰਖਤ ਵੀ ਲਗਾਉਂਦੇ ਹਾਂ, ਦੇਖੋ ਇੰਨੀ ਆਪਾਂ ਨੂੰ ਆਕਸੀਜਨ ਦਿੰਦੇ ਨੇ, ਆਕਸੀਜਨ ਦੀ ਬੋਤਲ ਕਿੰਨੇ ਰੁਪਏ ਦੀ, ਆਪਾਂ ਨੂੰ ਆਕਸੀਜਨ ਕਿੰਨੀ ਰੋਜ਼ ਫ੍ਰੀ ਮਿਲ ਰਹੀ ਆਪਣੇ ਕੁਦਰਤ,
1: ਕਿੰਨੀ ਫ੍ਰੀ ਮਿਲ ਰਹੀ ਹੈ, ਔਰ ਅਸੀਂ ਬੂਟੇ ਲਾਉਂਦੇ ਨਹੀਂ ਹੈ।
0: ਬਿਲਕੁਲ ਜੀ ਬਿਲਕੁਲ,
1: ਲਾਣੇ ਚਾਹੀਦੇ। ਲਓ ਜੀ, ਬਹੁਤ ਵਧੀਆ ਲੱਗਿਆ ਸੋਮਦਾਸ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਅੱਜ ਫਿਰ ਫਰਮਾਇਸ਼ ਦੱਸ ਦਿਓ ਕਿਹੜੀ ਲੈ ਕੇ ਆਏ ਹੋ।
0: ਮਾਸਟਰ ਸਲੀਮ ਜੀ ਦਾ ਗੀਤ ਸੁਣਾ ਦਿਓ ਜੀ।
1: ਲਓ ਆ ਗਿਆ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।

0: ਜੀ ਦੋਸਤੋ, ਐਵੇਂ ਨਾ ਲੜਿਆ ਕਰ ਡੋਲਾ ਤੇਰੀ ਸਹਿਰਿਆਂ ਨਾਲ ਵਿਆਹੀ ਹੋਈ ਹੈ। ਕਿਆ ਬਾਤ ਹੈ ਜੀ, ਗੱਲ ਬਿਲਕੁਲ ਸਹੀ ਹੈ ਜੀ। ਵੈਸੇ ਤਾਂ ਆਪਸ ਦੇ ਵਿੱਚ ਤਕਰਾਰ ਮਾੜਾ ਮੋਟਾ ਹੋ ਜਾਂਦਾ, ਜਿੱਥੇ ਤਕਰਾਰ ਹੋਏਗਾ ਪਿਆਰ ਵੀ ਉੱਥੇ ਹੋਏਗਾ ਨਾ। ਇਸ ਕਰਕੇ ਜਦੋਂ ਤਕਰਾਰ ਹੁੰਦਾ ਪਿਆਰ ਵੱਧ ਜਾਂਦਾ। ਲਓ ਜੀ, ਫਿਰ ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਵੀ ਆਉਣਾ, ਬਿਲਕੁਲ ਤੁਸੀਂ ਜ਼ਰੂਰ ਪਹੁੰਚਣਾ। 0181-23-42-171 ਨੰਬਰ ਡਾਇਲ ਕਰਕੇ, ਕਿਉਂਕਿ ਵਕਤ ਨਿਕਲਦਾ ਜਾ ਰਿਹਾ ਨਿਕਲਦਾ ਜਾ ਰਿਹਾ, ਔਰ 1 ਵਜੇ ਤੱਕ ਇਹ ਪ੍ਰੋਗਰਾਮ ਤੁਹਾਡਾ ਫੋਨ ਦੇ ਨਾਲ ਚੱਲਣਾ। ਸੌਗਾਤ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ, 0181-23-42-171 ਨੰਬਰ ਡਾਇਲ ਕਰਕੇ। ਲਓ ਜੀ, ਇਸ ਨੰਬਰ ਨੂੰ ਡਾਇਲ ਕਰਕੇ ਪਹੁੰਚ ਗਏ ਸਾਡੇ ਦੋਸਤ। ਹੈਲੋ,
1: ਨਮਸਕਾਰ
0: ਜੀ। ਜੀ ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਰਾਮਪੁਰ ਸਾਹਿਬ ਬੋਲਦਾ, ਡਿਸਟ੍ਰਿਕਟ ਪਠਾਨਕੋਟ, ਪਿੰਡ
0: ਭਗਵਾਨਗੜ੍ਹ। ਵਾਹ ਜੀ ਵਾਹ, ਰਾਮਪੁਰ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਥੈਂਕ ਯੂ ਜੀ।
0: ਰਾਮਪੁਰ ਸਾਹਿਬ ਜੀ ਵੀ ਸਾਡੇ ਬਹੁਤ ਪੁਰਾਣੇ ਸਰੋਤੇ ਨੇ।
1: ਹਾਂਜੀ ਹਾਂਜੀ, 1985 ਤੋਂ ਜੁੜਿਆ ਹੋਇਆ ਜੀ।
0: ਵਾਹ ਵਾਹ ਵਾਹ, ਇਹਦਾ ਮਤਲਬ ਇਹ ਹੈ ਕਿ ਤੁਸੀਂ 41-42 ਸਾਲ ਹੋ ਗਏ ਨੇ।
1: ਹਾਂਜੀ ਹਾਂਜੀ। ਹੈਲੋ
0: ਜੀ, ਬਿਲਕੁਲ ਜੀ, ਤੁਸੀਂ ਸਾਡੇ ਪੁਰਾਣੇ ਸਰੋਤੇ ਹੋ, ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ ਪਰਿਵਾਰ ਹੈ, ਵੈਸੇ ਤਾਂ ਛੋਟਾ ਪਰਿਵਾਰ ਸੁਖੀ ਪਰਿਵਾਰ ਹੀ ਹੁੰਦਾ ਹੈ, ਪਰ ਜਿਹੜੀ ਜੁਆਇੰਟ ਫੈਮਿਲੀ ਦੀ ਗੱਲ ਕਰਕੇ ਗਏ ਨੇ ਹੁਣੇ ਹੁਣੇ ਮੈਸ ਗੇਟ ਤੋਂ ਸਾਡੇ ਸੋਮਦੱਤ ਜੀ।
1: ਹੈਲੋ,
0: ਹਾਂਜੀ ਹਾਂਜੀ, ਆਵਾਜ਼ ਆ ਰਹੀ ਮੇਰੀ?
1: ਇੱਕ ਸੁਖੀ ਪਰਿਵਾਰ ਫਿਲਮ ਦਾ ਗਾਣਾ ਹੈਗਾ ਹਿੰਦੀ ਪੰਜਾਬੀ।
0: ਅੱਛਾ, ਹਾਂਜੀ ਹਾਂਜੀ, ਹੈਲੋ।
1: ਹਿੰਦੂ ਕਹੇ ਮੋਮਨ ਕਹੇ, ਸੁਣ ਲਓ, ਅੱਜ ਸ਼ਾਮਾਂ ਨੂੰ ਲੱਗੇ ਤਾਂ ਹੀ 4 ਵਜੇ ਤੋਂ ਬਾਅਦ ਜਿਹੜਾ ਪ੍ਰੋਗਰਾਮ ਆਉਂਦਾ।
0: ਮੈਂ ਗੀਤ ਤੁਹਾਨੂੰ ਇਹ ਸੁਣਾਇਆ ਹੁਣੇ ਹੁਣੇ।

0: ਹਾਂਜੀ ਹਾਂਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਤੁਸੀਂ ਵੀ ਸੁਣਾਇਆ ਪਰ ਪਹਿਲੇ ਵੀ ਲੱਗੇ ਦਾ ਸੀ।
1: ਅੱਛਾ ਪਹਿਲਾਂ ਵੀ ਲੱਗਾ ਸੀ। ਅੱਛਾ
0: ਮਨੋ ਵੀ
1: ਜੀ
0: ਤੇ ਇਹ ਗੱਲ ਆ ਵੀ ਛੋਟਾ ਪਰਿਵਾਰ ਅੱਜ ਕੱਲ ਸਮਾਂ ਹੀ ਹੋਊ ਵੱਡਿਆਂ ਪਰਿਵਾਰਾਂ ਦੀ ਹੁਣ ਖਤਮ ਹੋ ਗਈਆਂ ਗੱਲਾਂ ਸਮਝ ਵੀ ਜਾਂਦੇ ਸੀ
1: ਜਦੋਂ ਸਾਰੇ ਇਕੱਠੇ ਹੁੰਦੇ ਸੀ ਤੇ ਬੱਚੇ ਸਾਂਭੇ ਜਾਂਦੇ ਸੀ।
0: ਹਾਂਜੀ ਸਾਂਭੇ ਜਾਂਦੇ ਸੀ ਉਦੋਂ ਸਾਂਭਣ ਵਾਲੇ ਵੀ ਹੁੰਦਾ ਕੋਈ ਨਾ ਕੋਈ ਤੇ ਹੁੰਦਾ ਸੀ ਨਾ।
1: ਹਾਂ ਬਿਲਕੁਲ
0: ਪਹਿਲੇ ਦੇਖੋ ਜੇ ਤਾਏ ਨੇ ਦਬਕਾ ਮਾਰ ਦੇਣਾ ਤਾਂ ਬੱਚੇ ਨੇ ਉੱਥੇ ਹੀ ਚੁੱਪ ਹੋ ਜਾਣਾ।
1: ਹਾਂ
0: ਬੱਚੇ ਨੇ ਮਾਰ ਦੇਣਾ ਅੱਜ ਕੱਲ ਤਾਏ ਚਾਚੇ ਨੂੰ ਤਾਂ ਸਮਝਦਾ ਕੋਈ ਕੱਖ ਨੀ।
1: ਬਿਲਕੁਲ ਠੀਕ ਕਿਹਾ ਜੀ ਤੁਸੀਂ
0: ਸਾਡੇ ਨਾ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਸਾਡੇ ਨਾ ਬਾਹਰ ਨਾ ਬੇਰੀ ਹੁੰਦੀ ਸਾਡੇ ਘਰ ਦੇ ਲਾਗੇ।
1: ਅੱਛਾ ਜੀ
0: ਦੁਪਹਿਰ ਨੂੰ ਸਭ ਉੱਥੇ ਸਿਆਣੇ ਸਿਆਣੇ ਬਜ਼ੁਰਗ
1: ਇਕੱਠੇ ਹੋ ਜਾਂਦੇ ਸੀ
0: ਜਨਾਨੀ ਸਾਰੀ ਵੀ ਲੇਡੀਜ਼ ਸਿਆਣੀ ਸਿਆਣੀਆਂ ਕੋਈ ਸਾਡੇ ਦਾਦੀ ਲੱਗਦੀ ਕੋਈ ਤਾਈ ਲੱਗਦੀ ਕੋਈ ਚਾਚੀ ਲੱਗਦੀ
1: ਜੀ
0: ਸਾਰੇ ਇਕੱਠੇ ਹੋ ਕੇ ਉੱਥੇ ਬਹਿੰਦੇ ਸੀ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਸੀ ਤੇ ਸਮਗਾ ਹੁੰਦਾ ਸੀ ਨਿਆਣੇ ਲਾਗੇ ਖੇਲਦੇ ਸੀ
1: ਜੀ ਜੀ ਜੀ ਜੀ
0: ਤੇ ਇਹਦਾ ਰੌਣਕ ਜੀ ਹੁੰਦੀ ਸੀ ਲੱਗੀ ਵੀ ਹੁਣ ਤੇ ਆਪੋ ਆਪਣੇ ਖੁੰਜਿਆਂ ਚ ਵੜ ਜਾਂਦੇ ਆ
1: ਬਿਲਕੁਲ ਹੁਣ ਤਾਂ ਬਾਹਰ
0: ਬੱਚੇ ਰੱਖ ਲੈਂਦੇ ਆ।
1: ਹਾਂ ਹੁਣ ਆਪਣੇ ਨਾ ਜਿਹੜਾ ਇੱਕ ਗੇਟ ਤੋਂ ਬਾਹਰ ਨਿਕਲਣਾ ਵੀ ਔਖਾ ਸਮਝਦੇ ਨੇ ਆਪਣੇ ਆਪ ਨੂੰ।
0: ਹਾਂਜੀ ਹਾਂਜੀ ਕਿਉਂਕਿ ਅੱਜ ਕੱਲ ਮੋਬਾਈਲ ਆਹੀ ਖਿੱਚ ਚੱਲ ਗਈ ਵੀ ਇਹ ਮੋਬਾਈਲ ਤੇ ਚੱਲਣਾ ਨਹੀਂ ਚਾਹੀਦਾ ਏਦਾਂ ਦਾ ਇੰਨੀ ਜ਼ਿਆਦਾ ਨਹੀਂ ਮੋਬਾਈਲ ਦੀ ਬਿਮਾਰ ਹੋਣੀ ਚਾਹੀਦੀ ਜਦੋਂ ਕੋਈ ਰੋਕ ਹੋਣੀ ਚਾਹੀਦੀ ਆ ਜਿੱਦਾਂ ਬੱਚੇ ਤੋਂ ਜਿੱਦਾਂ 18 ਸਾਲ ਤੋਂ ਪਹਿਲੇ ਬੱਚੇ ਨੂੰ ਕੋਈ ਏਦਾਂ ਦਾ ਕਾਨੂੰਨ ਬਣਾਇਆ ਜਾਏ
1: ਜੀ
0: ਬੱਚਾ ਆਪ ਹੀ ਨਾ ਹੱਥ ਲਾਏ 18 ਸਾਲ ਤੋਂ ਪਹਿਲਾਂ।
1: ਦੇਖੋ ਬੱਚੇ ਦੇ ਜਿਹੜੇ ਖੇਡਣ ਦੇ ਦਿਨ ਹੁੰਦੇ ਆ ਨਾ
0: ਤੇ
1: ਉਹ ਉਹਦੇ ਵਿੱਚ ਫਿਰ ਬੱਚਾ ਜਿਹੜਾ ਹੈ ਉਹ ਸਿਰਫ ਮੋਬਾਈਲ ਵੱਲ ਲੱਗ ਜਾਂਦਾ
0: ਕਿਉਂਕਿ ਸਰਕਾਰਾਂ ਨੂੰ ਵੀ ਲਾਲਚ ਹੈ ਕੰਪਨੀਆਂ ਖੁੱਲਣਗੀਆਂ ਸਾਨੂੰ ਫਾਇਦਾ ਹੋਏਗਾ ਪੈਸਾ ਆਏਗਾ ਅੰਦਰ ਵਧੇਗੀ ਦੁਕਾਨਦਾਰਾਂ ਨੂੰ ਵੀ ਅੰਦਰ ਆਏ ਰੀਚਾਰਜ ਯਾਨੀ ਕਿ ਪੂਰੀ ਕੰਪਨੀ ਨੂੰ ਵੀ ਫਾਇਦਾ ਹੈ ਤੇ ਰੁਜ਼ਗਾਰ ਵਧੇਗਾ ਪਰ ਇੱਕ ਪਾਸੇ ਬੇੜਾ ਗਰਕ ਹੋ ਗਿਆ।
1: ਬਿਲਕੁਲ ਇਸੇ ਚੀਜ਼ ਨੂੰ ਅਸੀਂ ਦੇਖੋ ਕਹਿ ਰਹੇ ਹਾਂ ਕਿ ਜੇ ਪਰਿਵਾਰ ਇਕੱਠਾ
0: ਰੇਡੀਓ ਤੇ ਅਜੇ ਤੱਕ ਵੀ ਉਹੋ ਜਿਹਾ ਗਾਣਾ ਕੋਈ ਵੱਜਦਾ ਨਹੀਂ ਜਿਹੜਾ ਵੀ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲਾ ਨਹੀਂ ਹੋਇਆ।
1: ਹਾਂ ਇਸੇ ਕਰਕੇ ਕਹਿੰਦੇ ਕਿ ਜਿਹੜਾ ਸਾਡੇ ਆਕਾਸ਼ਵਾਣੀ ਦਾ ਪਰਿਵਾਰ ਹੈ ਨਾ ਇਹ ਵੀ ਬਹੁਤ ਸੁਚੱਜਾ ਪਰਿਵਾਰ ਹੈ।
0: ਹਾਂਜੀ ਹਾਂਜੀ ਕਿਹੋ ਜਿਹਾ ਗਾਣਾ ਅਜੇ ਤੱਕ ਆਪਾਂ ਕਦੇ ਨੀ ਵੱਜਦਾ ਸੁਣਿਆ ਰੇਡੀਓ ਤੱਕ ਦੁਨੀਆ ਸੀਮਤ ਸੀ ਉਦੋਂ ਵਧੀਆ ਸੀ ਕੰਮ।
1: ਬਿਲਕੁਲ ਜੀ ਹੁਣ ਵੀ ਦੇਖੋ ਜਿਹੜੇ ਰੇਡੀਓ ਨੂੰ ਪਿਆਰ ਕਰਦੇ ਨੇ ਹਲੇ ਵੀ ਰੇਡੀਓ ਦੇ ਨਾਲ ਜੁੜੇ ਹੋਏ ਨੇ। ਬਿਲਕੁਲ ਦੇਖੋ ਜਿਹੜੇ ਰੇਡੀਓ ਸੁਣਦੇ ਨੇ ਉਹਨਾਂ ਦੀ ਜਾਣਕਾਰੀ ਚ ਕਿੰਨਾ ਵਾਧਾ ਹੁੰਦਾ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦਾ ਇਲਮ ਨਹੀਂ ਹੈ।
0: ਕਈ ਕੁਛ ਸਿੱਖਿਆ ਕਈ ਜਾਣਕਾਰੀਆਂ ਸਾਨੂੰ ਮਿਲਦੀਆਂ
1: ਤੇ ਅੱਜ ਫਿਰ ਰਾਮ ਪ੍ਰਸਾਦ ਜੀ ਫਰਮਾਇਸ਼ ਵੀ ਦੱਸ ਦਿਓ ਕਿਹੜੀ ਲੈ ਕੇ ਆਏ ਹੋ।
0: ਮੇਰੀ ਗੱਲ ਸੁਣੋ ਸਰਦਾਰ ਜੀ।
1: ਅੱਛਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ।

0: ਦੱਸੋ ਕੀ ਕੀ ਲੈਣਾ ਬਾਦਸ਼ਾਹ?
1: ਸਾੜੀ, ਜੈਂਪਰ, ਸੁਰਖੀ ਬਾਰਡਰ, ਪਤੀਆ ਕੱਜਲ, 7 ਜਾਲੀਆਂ, 9 ਪਰਾਂਦੇ, 8 ਜੁਰਾਬਾਂ, ਨਕਲੀ ਜ਼ੁਲਫਾਂ, ਅਸਲੀ ਸੂਈਆਂ, 1 ਦੁਪੱਟਾ ਪਤਲਾ ਪਤਲਾ, ਮੋਤੀਆਂ ਆਲਾ, ਸੈਂਟ ਜਮੇਲੀ, ਨਾ ਪਾਲਿਸ਼ ਤੇ

0: ਜੀ ਦੋਸਤੋ, ਗੱਲ ਦਿਲ ਦੀ, ਦੱਸ ਸੱਜਣਾ ਝੂਠੇ ਲਾਰਿਆਂ 'ਚ ਕੀ ਰੱਖਿਆ। ਵੈਸੇ ਜੀ, ਇਹ ਜਿਹੜੇ ਝੂਠੇ ਲਾਰੇ ਲਾਉਂਦੇ ਨੇ ਨਾ, ਇਹਨਾਂ ਦਾ ਵੀ ਅਲੱਗ ਹੀ ਅੰਦਾਜ਼ ਹੁੰਦਾ। ਇਸ ਕਰਕੇ ਇਹ ਝੂਠੇ ਲਾਰੇ ਤਾਂ ਲਾਉਣੇ ਨਹੀਂ ਚਾਹੀਦੇ। ਪ੍ਰੋਗਰਾਮ ਸੌਗਾਤ ਨੂੰ ਸੁਣਨਾ ਚਾਹੀਦਾ, ਔਰ ਸੌਗਾਤ ਪ੍ਰੋਗਰਾਮ 'ਚ ਆਪਣੀ ਫਰਮਾਇਸ਼ ਕਰਨੀ ਚਾਹੀਦੀ ਹੈ। ਜਿਵੇਂ ਕਿ ਇਹ ਸਾਡੇ ਦੋਸਤ ਆ ਗਏ ਨੇ ਇਸ ਨੰਬਰ ਨੂੰ ਡਾਇਲ ਕਰਕੇ। ਹੈਲੋ
1: ਜੀ, ਨਮਸਕਾਰ
0: ਜੀ। ਨਮਸਕਾਰ ਜੀ, ਨਮਸਕਾਰ, ਕੌਣ ਬੋਲ ਰਹੇ ਹੋ? ਵਾਹ ਜੀ ਵਾਹ ਬੇਟੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਵਾਹ ਵਾਹ, ਅੱਛਾ ਜੀ, ਦੇਖੋ ਨਾ, ਤੁਸੀਂ ਨਜ਼ਾਰਾ ਲੈ ਰਹੇ ਹੋ ਤੇ ਸਾਨੂੰ ਵੀ ਓਨਾ ਹੀ ਨਜ਼ਾਰਾ ਆ ਰਿਹਾ ਇਸ ਵੇਲੇ। ਜੀ ਜੀ ਜੀ ਬਿਲਕੁਲ। ਦੇਖੋ, ਪ੍ਰੋਗਰਾਮ ਸੌਗਾਤ ਦਾ ਤੁਸੀਂ ਕਹਿੰਦੇ ਨਾ ਕਿ ਆਪਾਂ ਆਖਰ ਤੱਕ ਨਜ਼ਾਰਾ ਲੈਣਾ, ਤੇ ਅਸੀਂ ਵੀ ਆਖਰ ਤੱਕ ਨਜ਼ਾਰਾ ਦੇਣਾ ਤੁਹਾਨੂੰ।

0: ਦੇਖੋ ਜੀ, ਢੋਲ ਲੱਗੇ ਤੇ ਮਨੋਜ ਜੀ
1: ਅੱਛਾ
0: ਤੇ ਪੂਰਾ ਸਾਥ ਕਰਦਾ ਜਿਹੜਾ ਇੱਥੇ
1: ਵਾਹ ਬਿਲਕੁਲ ਜੀ। ਵੈਸੇ ਤਾਂ ਸਾਡੇ ਪੂਰੀ ਰਾਤ ਪ੍ਰੋਗਰਾਮ ਚੱਲਦੇ ਨੇ ਜੀ, ਇਸ ਤੋਂ ਬਾਅਦ ਪ੍ਰੋਗਰਾਮ ਬਿਲਕੁਲ ਠੀਕ ਗੱਲ ਹੈ ਜੀ। ਅਤੇ ਬਿੱਟੂ ਜੀ, ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਵਾਹ ਜੀ ਵਾਹ, ਕਿਆ ਬਾਤ ਹੈ ਜੀ। ਤੁਸੀਂ ਕੀਤੀ ਹੈ ਫਰਮਾਇਸ਼ ਕਮਲਜੀਤ ਨੀਰੂ ਦੀ ਆਵਾਜ਼ ਦੇ ਵਿੱਚ, ਗਿੱਧੇ ਵਿੱਚ ਰਾਤ ਨੂੰ। ਅਤੇ ਇਹ ਜਿਹੜਾ ਗਿੱਧੇ ਵਿੱਚ ਰਾਤ ਨੂੰ ਲਿਸ਼ਕਾਰਾ ਪੈਂਦਾ ਨਾ, ਇਹ ਵਾਕਿਆ ਜੀ ਬੜਾ ਖੂਬਸੂਰਤ ਹੁੰਦਾ ਹੈ ਨਾ। ਆਪਾਂ ਫਿਰ ਇਹ ਲਿਸ਼ਕਾਰੇ ਦਾ ਆਨੰਦ ਲਈਏ, ਫਿਰ ਸੁਣਦੇ ਹਾਂ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਬਾਏ ਜੀ।

0: ਜੀ ਦੋਸਤੋ, ਅੱਧੀ ਰਾਤ ਨੂੰ ਮੇਰਾ ਕੋਕਾ ਲਿਸ਼ਕਾਂ ਮਾਰੇ। ਬਿਲਕੁਲ ਜੀ, ਲਿਸ਼ਕਾਰਾ ਤਾਂ ਪੈਣਾ ਹੀ ਹੈ ਜੀ ਜਦੋਂ ਕੋਕਾ ਨਹੀਂ ਲਿਸ਼ਕਾ ਮਾਰਨਾ, ਔਰ ਕੋਕਾ ਤਾਂ ਫਿਰ ਵੱਡਾ ਜਿਹੜਾ ਕੋਕਾ ਹੁੰਦਾ ਜ਼ਿਆਦਾ ਲਿਸ਼ਕਾਰੇ ਮਾਰਦਾ। ਕਾਲਰ ਆਏ ਨੇ, ਦੇਖੀਏ ਜੀ, ਸਾਡੇ ਦੋਸਤ ਪਹੁੰਚੇ ਨੇ ਪੂਰੀ ਮਿਹਨਤ ਕਰਕੇ। ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਭੂਸ਼ਨ ਕਟਾਰੀਆ ਮਲੋੜ ਤੋਂ ਬੋਲਦਾ
0: ਜੀ। ਭੂਸ਼ਨ ਕਟਾਰੀਆ ਜੀ, ਸਵਾਗਤ ਹੈ ਪ੍ਰੋਗਰਾਮ 'ਚ।
1: ਮਿਹਰਬਾਨੀ ਜੀ।
0: ਪ੍ਰੋਗਰਾਮ ਕਿੱਦਾਂ ਦਾ ਲੱਗਿਆ?
1: ਮੈਂ ਕਿਹਾ ਨਜ਼ਾਰੇ ਜੀ ਪੂਰੇ
0: ਆਏ ਹੋਏ ਹੈ। ਅੱਛਾ,
1: ਹਾਂਜੀ ਹਾਂਜੀ,
0: ਤੇ
1: ਆਵਾਜ਼ ਐਡੀ ਵਧੀਆ ਕਰੇ ਰੱਬ ਦਾ ਨਾਮ ਜੀ।
0: ਓ ਹੋ ਹੋ ਹੋ, ਅੱਛਾ ਜੀ, ਹਾਂਜੀ ਹਾਂਜੀ, ਮੈਂ ਵਿੱਚ ਥੋੜੀ ਮਜਬੂਰੀ ਸੀ ਜੀ, ਇਸ ਕਰਕੇ ਆ ਨਹੀਂ ਪਾਇਆ ਇਤਵਾਰ ਨੂੰ। ਤੇ ਅੱਜ ਫਿਰ ਤੁਸੀਂ ਕਟਾਰੀਆ ਸਾਹਿਬ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਆਲਮ ਲਹਾਰ ਦਾ ਲਾ ਦੋ ਜੀ, ਦਿਲ ਵਾਲਾ ਦੁੱਖੜਾ ਨੀ ਕਿਸੇ ਨੂੰ ਸੁਣਾਈ ਦਾ।
0: ਵੈਸੇ ਸੱਚਾਈ ਹੈ ਨਾ ਜ਼ਿੰਦਗੀ ਦੀ?
1: ਬਿਲਕੁਲ ਜੀ,
0: ਇਹ ਜਿਹੜਾ ਦਿਲ ਵਾਲਾ ਦੁੱਖੜਾ ਹੈ ਇਹ ਆਪਣੇ ਕੋਲੇ ਰੱਖੀਦਾ।
1: ਹਾਂਜੀ ਹਾਂਜੀ,
0: ਪਰ ਅਸੀਂ ਕਹਿੰਦੇ ਆ ਕਿ ਜੇ ਮਾੜਾ ਮੋਟਾ ਦੁੱਖੜਾ ਕਿਸੇ ਨਾਲ ਸਾਂਝਾ ਕਰ ਲਓ ਤੇ ਦੁੱਖ ਘੱਟ ਜਾਂਦਾ।
1: ਇਹ ਤਾਂ ਹੈ ਜੀ, ਕੋਈ ਖਾਸ ਬੰਦੇ ਨਾਲ ਕਰ ਲਓ, ਆਪਦਾ ਜਿਹੜਾ ਖਾਸ ਮਿੱਤਰ ਹੈ
0: ਹਾਂ
1: ਉਹਦੇ ਨਾਲ ਕਰ ਲਓ, ਚੰਗੀ ਗੱਲ ਹੈ।
0: ਹਾਂ, ਇਹ ਗੱਲ ਤੁਸੀਂ ਪਤੇ ਦੀ ਕਹੀ ਆ ਕਿ ਇਹ ਤੁਸੀਂ ਹਰੇਕ ਦੇ ਨਾਲ ਨਹੀਂ ਗੱਲ ਕਰ ਸਕਦੇ, ਇਹ ਜਿਹੜਾ ਨੇੜੇ ਦਾ ਦੋਸਤ ਮਿੱਤਰ ਹੈ ਉਹ ਨਾਲ ਕਰ ਸਕਦੇ ਹੋ।
1: ਹਾਂਜੀ ਹਾਂਜੀ,
0: ਕੀ ਬਾਤ ਹੈ ਜੀ, ਬਹੁਤ ਖੂਬਸੂਰਤ ਗੱਲ ਕੀਤੀ ਹੈ। ਇਹ ਕਟਾਰੀਆ ਜੀ, ਅੱਜ ਫਿਰ ਤੁਹਾਨੂੰ ਆਲਮ ਲੋਹਾਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਰਹੇ ਹਾਂ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਮਿਹਰਬਾਨੀ ਜੀ,
0: ਓਕੇ ਜੀ, ਥੈਂਕ ਯੂ ਜੀ।

0: ਜੀ ਦੋਸਤੋ, ਦਿਲ ਵਾਲਾ ਦੁਖੜਾ ਕਿਸੇ ਨੂੰ ਨਹੀਂ ਸੁਣਾਈ ਦਾ। ਸਾਡੇ ਭੂਸ਼ਣ ਕਟਾਰੀਆ ਜੀ ਆਏ ਸਨ, ਉਹ ਕਹਿ ਕੇ ਗਏ ਕਿ ਆਪਣੇ ਨੇੜੇ ਦੇ ਦੋਸਤ ਨੂੰ ਭਾਵਾਂ ਸੁਣਾ ਦਿਓ, ਉਹ ਤੁਹਾਡੀ ਜਜ਼ਬਾਤਾਂ ਨੂੰ ਸੁਣ ਸਕਦਾ ਹੈ, ਤੁਹਾਡੀਆਂ ਗੱਲਾਂ ਬਾਤਾਂ ਨੂੰ ਸੁਣ ਸਕਦਾ ਹੈ, ਤੁਹਾਡੇ ਦਿਲ ਵਾਲੇ ਦੁਖੜੇ ਨੂੰ ਸੁਣ ਸਕਦਾ ਹੈ। ਪਰ ਹਰ ਇਨਸਾਨ ਸ਼ਾਇਦ ਇਸ ਚੀਜ਼ ਨੂੰ ਸੀਰੀਅਸਲੀ ਨਾ ਲਏ, ਮਜ਼ਾਕ ਵੀ ਉਡਾ ਸਕਦਾ ਹੈ। ਲਓ ਜੀ, ਪ੍ਰੋਗਰਾਮ ਸੌਗਾਤ ਚੱਲ ਰਿਹਾ ਜੀ, 25 ਮਿੰਟ ਦਾ ਵਕਤ ਪਿਆ ਹੈ ਅਤੇ ਤੁਸੀਂ ਵੀ ਇਸ ਪ੍ਰੋਗਰਾਮ 'ਚ ਆ ਸਕਦੇ ਹੋ। 01812342171 ਇਸ ਨੰਬਰ 'ਤੇ ਡਾਇਲ ਕਰਕੇ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਲਓ ਜੀ, ਕਾਲਰ ਆਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਵੀ। ਪ੍ਰੀਤਮ ਜੀ, ਹੋਰ ਸੁਣਾਓ, ਹਾਲ ਚਾਲ ਠੀਕ ਨੇ? ਅੱਜ ਆਉਂਦਿਆਂ ਆਉਂਦਿਆਂ ਨੂੰ ਬੜਾ ਚਿਰ ਲੱਗ ਗਿਆ, ਮੋਬਾਈਲ ਗੁੱਸਾ ਕਰ ਗਿਆ। ਓਹੋ, ਇਸਦਾ ਮਤਲਬ ਇਹ ਹੈ ਕਿ ਤੁਸੀਂ ਤਕਰੀਬਨ 1.5 ਘੰਟਾ ਲੱਗੇ ਹੋ ਟਰਾਈ ਕਰਦੇ ਕਰਦੇ। ਮੋਬਾਈਲ ਤੁਹਾਡਾ ਗੁੱਸਾ ਕਰ ਗਿਆ, ਕਹਿੰਦਾ ਵੀ ਕਦੇ ਨਾ ਕਿਤੇ ਤਾਂ ਗੇੜਾ ਲਵਾ ਦਿਆ ਕਰੋ ਆਕਾਸ਼ਵਾਣੀ ਜਲੰਧਰ ਦੇ ਵਿੱਚ। ਲਓ ਜੀ, ਸ਼ੁਕਰ ਹੈ ਮੰਨ ਤਾਂ ਗਿਆ ਤੁਹਾਡਾ ਮੋਬਾਈਲ ਹੈ ਜੀ, ਨਹੀਂ ਤਾਂ ਬੜਾ ਔਖਾ ਹੋ ਜਾਣਾ ਸੀਗਾ ਇਹ ਤਾਂ। ਸਾਡੇ ਨਾਲ ਵੀ ਨਾਰਾਜ਼ ਹੋ ਗਿਆ ਸੀ। ਅੱਛਾ, ਓਹੋ, ਸਾਡੇ ਨਾਲ ਕਾਹਦੀ ਨਾਰਾਜ਼ਗੀ ਹੋ ਗਈ ਇਹਦੀ? ਦੇਖੋ, ਅਸੀਂ ਤਾਂ ਪ੍ਰੀਤਮ ਜੀ ਹਮੇਸ਼ਾ ਹੀ ਤੁਹਾਨੂੰ ਯਾਦ ਕਰਦੇ ਹਾਂ। ਜਿੰਨੇ ਸਾਡੇ ਸਰੋਤੇ ਨੇ, ਸਾਡਾ ਪਰਿਵਾਰ ਹੈ, ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਜਿਹੜੀ ਖੁਸ਼ੀਆਂ ਹੈ ਉਹਨਾਂ ਨੂੰ ਮਿਲਦੀਆਂ ਰਹਿਣ, ਔਰ ਪਰਮਾਤਮਾ ਹਮੇਸ਼ਾ ਹੀ ਤੱਤੀ ਵਾਹ ਵੀ ਉਹਨਾਂ ਨੂੰ ਲੱਗਣ ਨਾ ਦੇਵੇ, ਹਮੇਸ਼ਾ ਖੁਸ਼ ਰੱਖੇ।
1: ਬਿਲਕੁਲ ਜੀ, ਅਸੀਂ ਤਾਂ ਹੀ ਤਾਂ ਸ਼ੁਰੂ ਤੋਂ ਮਿਲਾ ਰਹੇ ਸੀ ਤੁਹਾਡੇ ਨਾਲ ਵੀ ਜਿੱਥਾ ਸਾਡਾ ਨਾਂ ਬਣੇ, ਕਿਉਂਕਿ ਤੁਹਾਡੇ ਨਾਲ ਇੰਨਾ ਗੱਲ ਹੋ ਗਈ ਨਾ ਤਾਂ ਬਰਦਾਸ਼ਤ ਹੋ ਜਾਂਦਾ।
0: ਲਓ ਜੀ, ਇਹ ਤੁਹਾਡੀ ਜਿਹੜੀ ਉਦਾਸੀ ਉਹ ਵੀ ਹੋ ਗਈ ਖਤਮ, ਤੇ ਹੁਣ ਦੱਸ ਦਿਓ ਫਰਮਾਇਸ਼ ਫਿਰ ਕਿਹੜੀ ਲੈ ਕੇ ਆਏ ਹੋ?
1: ਗੁਰਨਾਮ ਭੁੱਲਰ ਦਾ ਗੀਤ ਸੁਣਾ ਦਿਓ ਕੋਈ।
0: ਗੁਰਨਾਮ ਭੁੱਲਰ ਦਾ ਕੋਈ ਵੀ ਗੀਤ? ਲਓ ਜੀ, ਉਮੀਦ ਹੈ ਤੁਹਾਨੂੰ ਪਸੰਦ ਆਏਗਾ। ਸ਼ੁਕਰੀਆ ਪ੍ਰੀਤਮ ਜੀ ਕਾਲ ਕਰਨ ਦੇ ਲਈ। ਹੁਣ ਮੋਬਾਈਲ ਨੂੰ ਗੁੱਸੇ ਨਾ ਹੋਣ ਦਿਓ। ਹਾਂ, ਲਓ ਜੀ, ਸੁਣਾਉਂਦੇ ਹਾਂ ਤੁਹਾਨੂੰ ਤੁਹਾਡੀ ਫਰਮਾਇਸ਼ ਦਾ ਹੀ ਗੀਤ।
1: ਓਕੇ
0: ਓਕੇ।

0: ਜੀ ਦੋਸਤੋ, ਤਾਰਿਆਂ ਤੋਂ ਪਾਰ, ਵੈਸੇ ਤਾਂ ਗੱਲ ਸਹੀ ਹੈ ਜੀ, ਜਿਹੜਾ ਤਾਰਿਆਂ ਤੋਂ ਪਾਰ ਕੌਣ ਹੋ ਸਕਦਾ, ਸਿਰਫ ਤੇ ਸਿਰਫ ਤੁਹਾਡਾ ਮਹਿਬੂਬ ਹੀ ਹੋ ਸਕਦਾ, ਔਰ ਜਿਹਨੂੰ ਤੁਸੀਂ ਸਿਰਫ ਤੇ ਸਿਰਫ ਮਹਿਸੂਸ ਕਰ ਸਕਦੇ ਹੋ। ਪ੍ਰੋਗਰਾਮ ਸੌਗਾਤ ਦਾ ਵੇਲਾ ਥੋੜ੍ਹਾ ਥੋੜ੍ਹਾ ਰਹਿ ਗਿਆ, ਜਿਹਨਾਂ ਦੋਸਤਾਂ ਨੇ ਹਾਲੇ ਤੱਕ ਕੋਸ਼ਿਸ਼ ਨਹੀਂ ਕੀਤੀ ਹੈ ਉਹ ਜ਼ਰੂਰ ਕੋਸ਼ਿਸ਼ ਕਰੋ। ਲਓ ਜੀ, ਕੋਸ਼ਿਸ਼ ਕੀਤੀ ਤੇ ਪਹੁੰਚ ਗਏ ਸਾਡੇ ਕੋਲ। ਹੈਲੋ,
1: ਹੈਲੋ ਸਰ ਜੀ।
0: ਹਾਂਜੀ,
1: ਬਾਹਰ ਖੁੱਲਿਆ ਜੀ।
0: ਲਓ ਜੀ, ਖੋਲ ਦਿੰਦੇ ਹਾਂ ਜੀ ਦਰਵਾਜ਼ਾ। ਆਜੋ ਆਜੋ, ਅੰਦਰ ਆਓ ਅੰਦਰ ਆਓ। ਕੌਣ ਬੋਲਦੇ ਹੋ?
1: ਮਨਜੀਤ ਮਨੀ ਜੀ, ਫਾਜ਼ਿਲਕਾ ਤੋਂ।
0: ਜੀ ਜੀ, ਮਨਜੀਤ ਜੀ ਬੈਠੋ, ਸਾਡੇ ਨਾਲ ਬੜੀ ਦਿਨਾਂ ਬਾਅਦ ਪਹੁੰਚੇ ਹੋ।
1: ਹਾਂਜੀ ਹਾਂਜੀ, ਉਹ ਠੀਕ ਠਾਕ ਸਰ ਜੀ?
0: ਬਿਲਕੁਲ ਠੀਕ ਹੈ, ਤੁਸੀਂ ਸੁਣਾਓ?
1: ਹਾਂਜੀ ਵਧੀਆ ਠੀਕ ਠਾਕ, ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ।
0: ਲਓ ਜੀ, ਤੁਹਾਡੀ ਸਤਿ ਸ੍ਰੀ ਅਕਾਲ ਸਾਰਿਆਂ ਤੱਕ ਪਹੁੰਚ ਗਈ।
1: ਹਾਂਜੀ,
0: ਅੱਜ ਅਸੀਂ ਗੱਲ ਕਰ ਰਹੇ ਸੀਗੇ ਸੋਹਣਾ ਪਰਿਵਾਰ, ਖੁਸ਼ੀ ਪਰਿਵਾਰ। ਅੱਜ ਇੰਟਰਨੈਸ਼ਨਲ ਫੈਮਿਲੀ ਡੇ ਮਨਾਇਆ ਜਾ ਰਿਹਾ। ਸੁਣਿਆ ਨੀ ਇਹ? ਅੱਜ ਦਾ ਜਿਹੜਾ ਵਿਸ਼ਾ ਸੀ ਨਾ, ਸਾਡਾ ਵਿਸ਼ਾ ਇਹ ਸੀਗਾ ਕਿ ਜਿਹੜਾ ਸਾਡਾ ਪਰਿਵਾਰ ਹੈ ਨਾ, ਉਹ ਆਪਸ ਦੇ ਵਿੱਚ ਅਸੀਂ ਥੋੜੇ ਬਹੁਤ ਨਾ ਖਿੰਡ ਗਏ ਹਾਂ। ਆਪਸ ਦੇ ਵਿੱਚ ਸਾਡਾ ਜਿਹੜਾ ਪਿਆਰ ਮੁਹੱਬਤ, ਅਸੀਂ ਆਪਸ ਦੇ ਵਿੱਚ ਗੱਲਬਾਤ ਕਰਨੀ ਭੁੱਲ ਗਏ ਹਾਂ, ਸਿਰਫ ਤੇ ਸਿਰਫ ਮੋਬਾਈਲ ਦੇ ਦੁਆਲੇ ਹੋਏ ਰਹਿੰਦੇ ਹੈ। ਪਰ ਹਲੇ ਵੀ ਕਈ ਪਰਿਵਾਰ ਏਦਾਂ ਦੇ ਨੇ ਜਿਹੜੇ ਇਕੱਠੇ ਬੈਠ ਕੇ ਖਾਣਾ ਖਾਂਦੇ ਨੇ, ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ, ਹਲੇ ਵੀ ਹੈਗੇ ਨਾ ਏਦਾਂ ਦੇ ਪਰਿਵਾਰ। ਚਲੋ ਅੱਜ ਫਿਰ ਹੈ
1: ਚਾਰ ਜੀ ਅਸੀਂ ਹੈਗੇ ਆ, ਕੋਈ ਪਰਿਵਾਰ ਸਾਡੇ ਭੈਣ ਭਰਾ ਹੈਗੇ ਆ।
0: ਪੁਰਾਣੀਆਂ ਗੱਲਾਂ ਛਿੜ ਜਾਂਦੀਆਂ ਨੇ।
1: ਇੱਕ ਮੇਰਾ ਵੱਡਾ ਵੀਰ ਸਭ ਤੋਂ, ਉਹਦੇ ਨਾਲ ਮੇਰੀ ਮੰਮਾ ਇਕੱਠੇ ਹੈਗੇ ਤੇ ਦੂਜੇ ਵੱਖਰੇ ਵੱਖਰੇ ਹੈਗੇ, ਤਿੰਨ ਭਰਾ।
0: ਬਹੁਤ ਵਧੀਆ ਜੀ, ਇਹ ਤਾਂ ਫਿਰ ਦੇਖੋ ਇਹੀ ਪਰਿਵਾਰ ਹੈ ਜੀ। ਤੁਸੀਂ ਆਪਸ ਚ ਬੈਠ ਕੇ ਸਾਰੇ ਜਾਣੇ ਗੱਪਾਂ ਛੱਪਾਂ ਮਾਰਦੇ ਹੋ, ਗੱਲਾਂ ਬਾਤਾਂ ਕਰਦੇ ਹੋ, ਤੇ ਇਹ ਇੱਕ ਬਿਲਕੁਲ ਇਹ ਦੇਖੋ ਪਿਆਰ ਮੁਹੱਬਤ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਬਣੀ ਰਹਿਣੀ ਚਾਹੀਦੀ ਹੈ। ਮਨਜੀਤ ਜੀ,
1: ਆਹ ਵੀ ਪਿਆਰ ਹੈ ਜੀ, ਸਾਰਾ ਰੇਡੀਓ ਦੋਸਤਾਂ ਨਾਲ ਬਣਿਆ ਰਹੇ, ਇਹ ਵੀ ਭਰਾਵਾਂ ਵਰਗਾ ਹੈ ਜੀ।
0: ਹਾਂ ਬਿਲਕੁਲ ਇਸੇ ਤਰ੍ਹਾਂ ਜੀ, ਇਹ

0: ਸਾਡਾ ਪਰਿਵਾਰ ਵੀ ਜਿਹੜਾ ਹੈ ਇਸੇ ਤਰ੍ਹਾਂ ਖੁਸ਼ੀਆਂ ਮਾਣਦਾ ਰਹੇ।
1: ਹਾਂਜੀ, ਇਹਦੀ ਬਹੁਤ ਖੁਸ਼ੀ ਹੁੰਦੀ ਸੁਣ ਕੇ ਪਰਿਵਾਰ ਦੀ।
0: ਹਾਂ, ਸੁੱਖ ਸਾਂਦ
1: ਗੱਲਾਂ ਬਾਤਾਂ
0: ਕਿਤੇ ਕਿਤੇ ਸੁੱਖ ਸਾਂਦ ਲੈ ਲਿਆ ਕਰੋ ਇਸ ਪਰਿਵਾਰ ਦੀ ਵੀ। ਅੱਜ ਫਿਰ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਲਓ ਜੀ, ਤੁਸੀਂ ਤਾਂ ਸਾਉਣ ਮਹੀਨੇ ਦੀ ਪਹਿਲਾਂ ਹੀ ਸ਼ੁਰੂਆਤ ਕਰ ਦਿੱਤੀ ਹੈ, ਹਲੇ ਤਾਂ ਸਾਉਣ ਮਹੀਨਾ ਆਉਣਾ ਹੈ, ਪਰ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਮਨਜੀਤ ਜੀ, ਸ਼ੁਕਰੀਆ ਕਾਲ ਕਰਨ ਦੇ ਲਈ।
1: ਓਕੇ ਜੀ,
0: ਓਕੇ ਜੀ, ਓਕੇ।

ਜੀ ਦੋਸਤੋ, ਪ੍ਰੋਗਰਾਮ ਸੌਗਾਤ ਦਾ ਵੇਲਾ ਜਿਹੜਾ ਹੈ ਉਹ ਹੁਣ ਮੁੱਕਦਾ ਪਿਆ, ਇਸ ਕਰਕੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ। ਸੁਣਦੇ ਹਾਂ ਸੁਖਵਿੰਦਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11:10 ਤੋਂ ਲੈ ਕੇ 1 ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ ਹੈ। DTS ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਲਓ ਜੀ, ਵੇਲਾ ਹੋ ਗਿਆ ਪ੍ਰੋਗਰਾਮ ਦੇ ਅਗਲੇ ਮਰਹੱਲੇ 'ਚ ਜਾਣ ਦਾ। ਪ੍ਰੋਗਰਾਮ ਹੋਏਗਾ ਪੰਜਾਬੀ ਮਲੋਡੀਅਸ ਗੀਤ, ਉਸ ਤੋਂ ਬਾਅਦ ਹੋਣਗੇ ਪੰਜਾਬੀ ਡਿਊਟ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਫਿਰ ਭਜਨ ਸਰਵਣ ਕਰੋਗੇ। ਪੂਰੀ ਰਾਤ ਅਸੀਂ ਤੁਹਾਡਾ ਇਸੇ ਤਰ੍ਹਾਂ ਮਨੋਰੰਜਨ ਕਰਦੇ ਰਹਿਣਾ, ਤੁਸੀਂ ਜਾਣਾ ਕਿਤੇ ਨਹੀਂ ਹੈ। ਚੱਲਦਿਆਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ। ਪ੍ਰੋਗਰਾਮ ਹੋਏਗਾ ਪੰਜਾਬੀ ਮਲੋਡੀਅਸ ਗੀਤ।
1: ਤੁਸੀਂ ਸੁਣ ਰਹੇ ਹੋ ਪੰਜਾਬੀਅਤ ਦੀ ਆਵਾਜ਼, AIR ਪੰਜਾਬ।

ਸੁਮਰਦਾ ਟੰਗਿਆ ਬੰਦਾ ਪਾਣੀ ਵੀ ਨਾ ਮੰਗੇ, ਇਹ ਸੁਮਰਦਾ ਟੰਗਿਆ ਬੰਦਾ ਪਾਣੀ ਵੀ ਨਾ ਮੰਗੇ। ਜਿਹਨੂੰ ਸੁਪਨੇ ਵੇਖਣ ਵਾਲੀ ਖਾਸ ਉਮਰੇ ਲੋਕੋ, ਮੋੜ ਸਕੋ ਤਾਂ ਮੋੜੋ ਇਸ ਨੂੰ, ਰੋਕ ਸਕੋ ਤਾਂ ਰੋਕੋ। ਲਾਪਰਵਾਹੀਆਂ ਬੇਪਰਵਾਹੀਆਂ ਸਭ ਕੁਛ ਇਸ ਦੇ ਪੱਲੇ, ਮਰ ਜਾਣੇ ਮਨ ਆਏ ਭੈੜੀ ਕਰਦੀ ਕੰਮ ਅਵੱਲੇ, ਮਰ ਜਾਣੇ ਮਨ ਆਏ ਭੈੜੀ ਕਰਦੀ ਕੰਮ ਅਵੱਲੇ। ਘੋੜੇ ਦੀ ਸਵਾਰੀ ਕਰ ਪੈਰਾਂ 'ਚ ਰਕਾਬ ਨਹੀਂ, ਘੋੜੇ ਦੀ ਸਵਾਰੀ ਕਰ ਪੈਰਾਂ 'ਚ ਰਕਾਬ ਨਹੀਂ, ਨੀ ਜਵਾਨੀਏ।

ਦੀ ਗੱਲਬਾਤ ਸੀ ਪਰ ਤੂੰ ਨਾ ਸਮਝ ਸਕੀ, ਇਹ ਸਾਹਾਂ ਦੀ ਮੁਲਾਕਾਤ ਸੀ ਪਰ ਤੂੰ ਨਾ ਸਮਝ ਸਕੀ, ਕੁਝ ਅਣਛੂਹੇ ਜਜ਼ਬਾਤ ਸੀ ਪਰ ਤੂੰ ਨਾ ਸਮਝ ਸਕੀ, ਸਾਡੀ ਕੱਲਿਆਂ ਦੀ ਔਰਾਤ ਸੀ ਪਰ ਤੂੰ ਨਾ ਸਮਝ ਸਕੀ।

ਹੈ ਭੰਗੜਾ ਪਾਵੀ ਕੇ ਗੱਟੀ ਹੋਈ ਦੀਵਾਨੀ ਕੁੜੀ ਦੀ ਝਾਂਜਰ ਛਣਕੇ ਕੁੜੀ ਦੀ ਅਕਮਸਤਾਨੀ ਕੁੜੀ ਭੰਗੜਾ ਪਾਵੀ।

0: ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਨੂਪ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਸੁਖਵੰਤ ਸਿੰਘ।
1: ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਰਹਾਉ ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਗੌੜੀ ਰਾਗ ਦੇ ਅੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 327 ਦੇ ਉੱਪਰ ਦਰਜ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ, ਉੱਥੇ ਨਾਲ ਹੀ ਭਗਤਾਂ ਭੱਟਾਂ ਅਤੇ ਗੁਰਸਿੱਖਾਂ ਨੂੰ ਵੀ ਸਨਮਾਨ ਬਖਸ਼ ਕੇ ਉਹਨਾਂ ਦੀ ਬਾਣੀ ਨੂੰ ਨਾਲ ਦਰਜ ਕੀਤਾ ਹੈ। ਭਗਤ ਸਾਹਿਬਾਨ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ। ਵਿਚਾਰ ਅਧੀਨ ਸ਼ਬਦ ਗੌੜੀ ਰਾਗ ਵਿੱਚ ਕਬੀਰ ਜੀ ਦਾ ਤੇ ਪਦੇ ਭਾਵ ਤਿੰਨ ਪਦਿਆਂ ਦੇ ਰੂਪ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦੇ ਆਰੰਭ ਵਿੱਚ ਭਗਤ ਜੀ ਫੁਰਮਾਨ ਕਰਦੇ ਹਨ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਸ਼ਬਦ ਦੇ ਅੰਦਰ ਭਗਤ ਜੀ ਨੇ ਪਰਮਾਤਮਾ ਦੇ ਨਾਮ ਦੀ ਮਹਿਮਾ ਕਰਦਿਆਂ ਹੋਇਆ ਕਿਹਾ ਹੈ ਕਿ ਪ੍ਰਭੂ ਦਾ ਨਾਮ ਸੋਨੇ ਦੇ ਦੁਆਰਾ ਭਾਵ ਆਪਣੇ ਭਾਰ ਦੇ ਬਰਾਬਰ ਸੋਨੇ ਦਾ ਦਾਨ ਕਰਨ 'ਤੇ ਵੀ ਪ੍ਰਾਪਤ ਨਹੀਂ ਹੋ ਸਕਦਾ। ਮੈਂ ਤਾਂ ਆਪਣਾ ਮਨ ਪਰਮਾਤਮਾ ਨੂੰ ਅਰਪਣ ਕਰਕੇ ਉਸ ਦਾ ਨਾਮ ਮੁੱਲ ਲਿਆ ਹੈ, ਭਾਵ ਪ੍ਰਭੂ ਨਾਮ ਸੰਸਾਰ ਦੀ ਧਨ ਦੌਲਤ ਦੁਆਰਾ ਨਹੀਂ ਮਿਲ ਸਕਦਾ। ਇਹ ਅੰਦਰ ਦੀ ਖੇਡ ਹੈ ਅਤੇ ਮਨ ਭੇਟਾ ਕਰਕੇ ਹੀ ਨਾਮ ਪ੍ਰਾਪਤ ਹੋ ਸਕਦਾ ਹੈ। ਅੱਗੇ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਰਹਾਉ ਸ਼ਬਦ ਦੀਆਂ ਇਹ ਪੰਕਤੀਆਂ ਰਹਾਉ ਦੀਆਂ ਪੰਕਤੀਆਂ ਹਨ। ਇਸ ਵਿੱਚ ਸ਼ਬਦ ਦਾ ਮੁੱਖ ਵਿਚਾਰ ਦਿੱਤਾ ਹੈ ਕਿ ਪਰਮਾਤਮਾ ਮੈਨੂੰ ਪਿਆਰਾ ਲੱਗਣ ਲੱਗ ਪਿਆ ਹੈ। ਮੇਰੇ ਮਨ ਨੇ ਸਹਿਜ ਸੁਭਾਏ ਹੀ ਇਹ ਗੱਲ ਸਵੀਕਾਰ ਕਰ ਲਈ ਹੈ ਅਤੇ ਹੁਣ ਮੈਨੂੰ ਰਾਮ ਭਾਵ ਪਰਮਾਤਮਾ ਆਪਣਾ ਲੱਗਦਾ ਹੈ। ਮੇਰਾ ਮਨ ਇਸ ਗੱਲ 'ਤੇ ਪਤੀਜ ਗਿਆ ਹੈ ਕਿ ਪਰਮਾਤਮਾ ਮੇਰਾ ਹੈ, ਕਿਉਂਕਿ ਉਹ ਹੀ ਸਾਨੂੰ ਆਪਣਾ ਲੱਗਦਾ ਹੈ ਜੋ ਸਾਡੇ ਮਨ ਦੇ ਵਿੱਚ ਵੱਸਦਾ ਹੈ, ਅਤੇ ਪਰਮਾਤਮਾ ਤਾਂ ਮਨ ਦੇ ਕੇ ਮੁੱਲ ਲਿਆ ਹੈ। ਅੱਗੇ ਭਗਤ ਜੀ ਫਰਮਾਉਂਦੇ ਹਨ, ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਸ਼ਬਦ ਦੀਆਂ ਇਹਨਾਂ ਪੰਕਤੀਆਂ ਅੰਦਰ ਕਬੀਰ ਜੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਗੱਲ ਕਰਦੇ ਹਨ ਕਿ ਪਰਮਾਤਮਾ ਨੂੰ ਬਹੁਤੇ ਯਤਨ ਕਰਕੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਪ੍ਰੇਮਾ ਭਗਤੀ ਹੈ। ਬ੍ਰਹਮਾ ਦੀ ਉਦਾਹਰਣ ਦਿੰਦੇ ਹੋਏ ਕਬੀਰ ਜੀ ਫਰਮਾਉਂਦੇ ਹਨ ਕਿ ਉਸ ਨੇ ਪਰਮਾਤਮਾ ਦੀ ਕਥਾ ਕੀਤੀ, ਉਸ ਦਾ ਵਰਣਨ ਕਰਦਾ ਗਿਆ, ਪਰ ਬ੍ਰਹਮਾ ਵੀ ਉਸ ਦਾ ਅੰਤ ਨਹੀਂ ਪਾ ਸਕਿਆ। ਬਾਣੀ ਦਾ ਫੁਰਮਾਨ ਹੈ ਕਿ ਗੁਰੂ ਪਰਮਾਤਮਾ ਦੀ ਮਹਿਮਾ ਕੋਈ ਕਥਨ ਨਹੀਂ ਕਰ ਸਕਦਾ, ਫਿਰ ਭਾਵੇਂ ਉਹ ਬ੍ਰਹਮਾ ਨਾਰਦ ਜਾਂ ਵਿਆਸ ਵੀ ਕਿਉਂ ਨਾ ਹੋਵੇ। ਪਰ ਕਬੀਰ ਸਾਹਿਬ ਕਹਿੰਦੇ ਹਨ ਕਿ ਬਹੁਤੇ ਯਤਨ ਕਰਨ ਵਾਲਾ ਬ੍ਰਹਮਾ ਉਸ ਦਾ ਅੰਤ ਨਹੀਂ ਪਾ ਸਕਿਆ, ਪਰ ਮੇਰੇ ਉੱਪਰ ਉਸ ਪ੍ਰਭੂ ਦੀ ਐਸੀ ਕਿਰਪਾ ਹੋਈ ਕਿ ਉਹ ਪਰਮਾਤਮਾ ਮੇਰੇ ਭਜਨ ਸਿਮਰਨ ਦੇ ਕਾਰਨ ਸਹਿਜ ਸੁਭਾਏ ਹੀ ਮੈਨੂੰ ਮੇਰੇ ਹਿਰਦੇ ਵਿੱਚ ਆ ਕੇ ਮਿਲ ਪਿਆ ਹੈ। ਉਹ ਪਰਮਾਤਮਾ ਮਾਨੋ ਮੇਰੇ ਹਿਰਦੇ ਗ੍ਰਹਿ ਭਾਵ ਮੇਰੇ ਮਨ ਵਿੱਚ ਆ ਕੇ ਬੈਠ ਗਿਆ ਹੈ। ਗੁਰਵਾਕ ਹੈ ਕਿ ਪਰਮਾਤਮਾ ਕਿਸੇ ਵੀ ਤਰ੍ਹਾਂ ਵਸ ਵਿੱਚ ਨਹੀਂ ਆ ਸਕਦਾ, ਉਹ ਤਾਂ ਕੇਵਲ ਵਸ ਵਿੱਚ ਹੈ ਜੋ ਉਸ ਦੀ ਸਿਫਤ ਸਲਾਹ ਕਰਦੇ ਹਨ। ਭਾਵੇਂ ਸਾਰਾ ਸੰਸਾਰ ਉਸ ਪਰਮਾਤਮਾ ਦੇ ਹੁਕਮ ਅੰਦਰ ਹੈ, ਪਰ ਉਸ ਨੂੰ ਚਤੁਰਾਈ ਸਿਆਣਪ ਦੁਆਰਾ ਨਹੀਂ ਰਾਮ ਭਗਤੀ ਦੁਆਰਾ ਪ੍ਰਾਪਤ ਕਰੀਦਾ ਹੈ। ਜਿਵੇਂ ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਕਿਤੇ ਸਿਆਣਪੈ, ਨਾ ਤੂੰ ਆਵੈਂ ਵਸ ਬਹੁਤਾ।

0: दान दे, सब को तेरा वस, अगम गोचरा, तू भगतां कै वस, भगतां तान तेरा। शब्द दियां अगलियां पंक्तियां विच कबीर साहब जी फरमाउंदे हन, कहो कबीर चंचल मत त्यागी, केवल राम भगत निज भागी। कबीर साहब अखीर दे विच फरमाउंदे हन कि हुण जदों दा मैनू परमात्मा दा नाम प्राप्त हो गया है, मैं अपना चंचलता वाला सुभाव भाव छेती नाल भटक जाण वाली मत नूं त्याग दिता है, ते हुण केवल परमात्मा दी भगती ही मेरे हिस्से आई है, क्योंकि परमात्मा आप टिकाऊ स्वरूप है ते उस दा नाम भी बख्शिश भरपूर है। जदों मैं उस दा नाम जपया तां उस परमात्मा दी कृपा होण कारण मेरा पहला सुभाव अपने आप ही बदल गया है ते मन दे अंदर टिकाऊ ते इक सुरता बनी रहिंदी है, ते हुण मैं संसारी माया दे चक्करां विच खचित ना हो के उस दे राम नाम दा ही रूप हो गया हाँ। कबीर साहब दा फुरमान है, कबीर तू तू करता तू हुआ, मुझ मह रहा ना हो, जब आपा पर का मिट गया, जत देखो तत तू। इस शब्द दे अंदर कबीर साहब ने परमात्मा दे नाम दी वडियाई करदिआं उस नूं कीमती रतन तों वी उपर दस्या है। उस दे नाम दी प्राप्ति तों बाद मत दे बदल जाण दा वर्णन करदे होए उस दी महिमा कीती है कि परमात्मा दी कृपा दे नाल जे नाम मिल जावे तां मैली मत दूर हो जांदी है, मन टिक जांदा है। ਇਹ ਹੀ ਪ੍ਰਭੂ ਦੇ ਨਾਮ ਦੀ ਵਡਿਆਈ ਅਤੇ ਉਸ ਦੀ ਮਹਾਨਤਾ ਹੈ।
1: ਕੰਚਨ ਸਿਉ ਪਾਇਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵੰਤ ਸਿੰਘ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਪ੍ਰਭੂ ਨਾਲ ਅਥਾਹ ਪ੍ਰੀਤ ਰੱਖਣ ਵਾਲੀਆਂ ਜੀਵ ਰੂਪੀ ਇਸਤਰੀਆਂ, ਜੇਕਰ ਕੋਈ ਉਹਨਾਂ ਦਾ ਪ੍ਰੀਤਮ ਨਾਲ ਮਿਲਾਪ ਕਰਵਾ ਦੇਵੇ ਤਾਂ ਉਹ ਉਸ ਨੂੰ ਤਨ ਮਨ ਧਨ ਸਭ ਅਰਪਣ ਕਰਨ ਦੀ ਲੋਚਾ ਰੱਖਦੀਆਂ ਨੇ। ਸੁਣਦੇ ਹਾਂ ਡਾਕਟਰ ਸੁਖਬੀਰ ਸਿੰਘ ਹੋਰਾਂ ਪਾਸੋਂ ਵਾਰਤਾ, ਮਨ ਧਨ ਤੇਰਾ ਧਨ ਪੀ ਤੇਰਾ।
2: ਕੀਤਾ ਪਸਾਓ ਏਕੋ ਕਵਾਓ, ਭਾਵ ਸਰਵ ਵਿਆਪਕ ਪਰਮਾਤਮਾ ਨੇ ਸੰਸਾਰ ਦੀ ਸ੍ਰਿਸ਼ਟੀ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਜਿਵੇਂ ਇੱਕ ਫੁੱਲ ਵਿੱਚੋਂ ਸੁਤੇ ਸਿੱਧ ਮਹਿਕ ਨਿਕਲਦੀ ਹੈ, ਆਲੇ ਦੁਆਲੇ ਫੈਲ ਜਾਂਦੀ ਹੈ, ਜਿਸ ਬਾਰੇ ਪਤਾ ਨਹੀਂ ਚੱਲਦਾ। ਪਰਮਾਤਮਾ ਨੇ ਵੀ ਇਸ ਸ੍ਰਿਸ਼ਟੀ ਦੀ ਰਚਨਾ ਵੀ ਇਵੇਂ ਹੀ ਕੀਤੀ, ਜੋ ਕੁਛ ਪਾਇਆ ਸੋ ਏਕਾ ਵਾਰ, ਇੱਕ ਵਾਰੀ ਪਲਾਂ ਦੇ ਵਿੱਚ ਹੀ ਸਭ ਕੁਛ ਕਰ ਦਿੱਤਾ। ਇਸ ਸ੍ਰਿਸ਼ਟੀ ਵਿੱਚੋਂ ਹੀ ਪੰਜ ਭੂਤਕ ਸਰੀਰ ਪੈਦਾ ਕੀਤਾ, ਜਿਸ ਅੰਦਰ ਕਾਮਨਾਵਾਂ ਪੈਦਾ ਕੀਤੀਆਂ। ਇਹਨਾਂ ਕਾਮਨਾਵਾਂ ਨੂੰ ਚਲਾਉਣ ਵਾਲਾ ਚੰਚਲ ਮਨ, ਖਾਹਿਸ਼ਾਂ ਭਰਿਆ ਸਰੀਰ ਅਤੇ ਇਹਨਾਂ ਦੀਆਂ ਪੂਰਤੀਆਂ ਲਈ ਧਨ ਦੌਲਤ ਪਦਾਰਥ ਪੈਦਾ ਵੀ ਕੀਤੇ। ਇਹ ਸਭ ਕੁਝ ਦੀ ਪੂਰਤੀ ਲਈ ਮਨੁੱਖ ਸਾਰੀ ਉਮਰ ਐਵੇਂ ਹੀ ਜੀਵਨ ਆਪਣਾ ਬਤੀਤ ਕਰ ਦਿੰਦਾ ਹੈ। ਇਨਸਾਨ ਇਹ ਭੁੱਲ ਜਾਂਦਾ ਹੈ ਕਿ ਸਭ ਕੁਛ ਅਕਾਲ ਪੁਰਖ ਨੇ ਕਿਸ ਵਾਸਤੇ ਦਿੱਤਾ ਹੈ, ਕਿਸ ਵਾਸਤੇ ਉਸ ਸਭ ਕੁਝ ਇਹ ਜੀਵਨ ਖੇਡ ਬਣਾਈ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦੀ ਰਚਨਾ ਕਰਕੇ ਗੁਰੂ ਰੂਪ ਬਾਣੀ ਦਿੱਤੀ, ਜਿਸ ਦਾ ਮਾਰਗ ਜ਼ਿੰਦਗੀ ਦੇ ਹਰ ਪਲ ਨਾਲ ਲਿਆ ਜੋੜਿਆ। ਜ਼ਿੰਦਗੀ ਨੂੰ ਚਲਾਉਣ ਵਾਲੇ ਦੋ ਮਾਰਗ ਗੁਰਮੁਖਤਾ ਅਤੇ ਮਨਮੁਖਤਾ ਵੀ ਦਿੱਤੇ, ਜੋ ਬਿਲਕੁਲ ਵੱਖਰੇ ਵੱਖਰੇ ਮਾਰਗ ਹਨ। ਇਹਨਾਂ ਦੋਨਾਂ ਵਿੱਚ ਜਿਹੜਾ ਮਾਰਗ ਅਪਣਾਇਆ ਉਹੀ ਜ਼ਿੰਦਗੀ ਬਦਲ ਦਿੰਦਾ ਹੈ। ਇਹ ਮਨੁੱਖੀ ਅੰਤਸ਼ਕਰਨ ਜ਼ਿੰਦਗੀ ਦੀ ਚਾਲ ਚਲਾਉਣ ਵਾਲਾ ਹੈ, ਕਾਮਨਾ ਨਾਲ ਭਰਿਆ ਹੋਇਆ ਹੈ, ਮਨ ਚੰਚਲ ਜਿਸ ਵਿੱਚੋਂ ਕਾਮਨਾਵਾਂ ਇੰਝ ਨਿਕਲਦੀਆਂ ਹਨ ਜਿਵੇਂ ਪਹਾੜ ਵਿੱਚੋਂ ਕੋਈ ਪਾਣੀ ਦਾ ਝਰਨਾ ਨਿਕਲਦਾ ਹੈ, ਨਿਰੰਤਰ ਚੱਲ ਰਿਹਾ ਹੈ। ਇਸੇ ਤਰ੍ਹਾਂ ਮਨ ਦੀ ਅਵਸਥਾ ਹੈ, ਸੁੱਤਿਆਂ ਬੈਠਿਆਂ ਚੱਲਦਿਆਂ ਕਾਮਨਾਵਾਂ ਦਾ ਪ੍ਰਵਾਹ ਚੱਲਦਾ ਹੈ, ਬਿਲਕੁਲ ਉਸ ਤਰ੍ਹਾਂ ਜਿਵੇਂ ਦਰਿਆ ਵਿੱਚ ਨਵਾਂ ਪਾਣੀ ਆ ਜਾਂਦਾ ਹੈ ਅਤੇ ਪੁਰਾਣਾ ਨਿਕਲ ਜਾਂਦਾ ਹੈ। ਮਨ ਵਿਚਲੀਆਂ ਪੁਰਾਣੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ, ਨਵੀਆਂ ਆ ਗਈਆਂ, ਸਰੀਰ ਇਹਨਾਂ ਦੀਆਂ ਪੂਰਤੀਆਂ ਲਈ ਹੀ ਲੱਗਾ ਰਹਿੰਦਾ ਹੈ। ਜ਼ਿੰਦਗੀ ਵੀ ਇਸੇ ਤਰ੍ਹਾਂ ਉਹਦੀ ਬਤੀਤ ਹੋ ਜਾਂਦੀ ਹੈ। ਇਵੇਂ ਹੀ ਸਰੀਰਕ ਬਲ ਬਣਦਾ ਹੈ, ਨਸ਼ਟ ਹੁੰਦਾ ਜਾਂਦਾ ਹੈ। ਕਾਰ ਕਮਾਵਾਂ ਜੇ ਤੁਦ ਭਾਵਾਂ, ਵਾਲੀ ਗੱਲ ਅੰਦਰ ਵੱਸਦੀ ਹੀ ਨਹੀਂ। ਦਰਿਆ ਤਾਂ ਕੇਂਦਰਿਤ ਹੈ ਆਪਣੀ ਮੰਜ਼ਿਲ ਤੱਕ, ਪਰ ਮਨੁੱਖ ਦੀ ਇਹ ਦੌੜ ਤਾਂ ਦਰਿਆ ਦੇ ਉਸ ਪਾਣੀ ਵਰਗੀ ਹੈ ਜਿਹੜਾ ਇਸ ਨਾਲੋਂ ਟੁੱਟ ਕੇ ਇੱਕ ਪਾਸੇ

0: ਸੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ। ਸਾਡਾ ਸਰੀਰ ਸਾਗਰ ਵਿੱਚ ਮਿਲਣ ਦੀ ਬਜਾਏ ਰਸਤੇ ਵਿੱਚ ਹੀ ਰਹਿ ਜਾਂਦਾ ਹੈ। ਸਾਰੀ ਉਮਰ ਮਨ ਦੀ ਤ੍ਰਿਪਤੀ ਹੀ ਨਹੀਂ ਹੁੰਦੀ ਤਾਂ ਹਾਰ ਹੰਭ ਕੇ ਬੈਠ ਜਾਂਦਾ ਹੈ। ਮਨੁੱਖ ਜਦੋਂ ਜਨਮ ਲੈਂਦਾ ਹੈ, ਅਕਾਲ ਪੁਰਖ ਜਿਸ ਨੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੈ ਭਾਵ ਪਾਲਣ ਵਾਲੇ ਨੂੰ ਭੁੱਲ ਬੈਠਦਾ ਹੈ। ਜਿਸ ਨੇ ਅਗਨ ਵਿੱਚ ਰੱਖ ਕੇ ਵੀ ਪਾਲਿਆ ਉਸ ਨੂੰ ਭੁੱਲ ਕੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਵਿੱਚ ਫਸ ਜਾਂਦਾ ਹੈ। ਜੀਵਨ ਦੇ ਕਾਲ ਵਿੱਚ ਹੀ ਰੋਕ ਕੇ ਰਹਿ ਜਾਂਦਾ ਹੈ। ਇਹ ਸਭ ਕੁਝ ਮਨੁੱਖੀ ਮਨ ਦੀਆਂ ਅਵਸਥਾਵਾਂ ਕਾਮਨਾਵਾਂ ਦੇ ਰੂਪ ਵਿੱਚ ਰੋਕ ਕੇ ਰਸਤੇ ਵਿੱਚ ਰੁਕੇ ਦਰਿਆ ਦੇ ਪਾਣੀ ਵਾਂਗ ਜੋ ਬਦਬੂਦਾਰ ਛੱਪੜ ਦਾ ਰੂਪ ਧਾਰਨ ਕਰਕੇ ਜ਼ਿੰਦਗੀ ਦੀ ਤੋਰ ਨੂੰ ਰੋਕ ਲੈਂਦਾ ਹੈ। ਮਨੁੱਖੀ ਮਨ ਦੀ ਤ੍ਰਿਪਤੀ ਧੀਆਂ ਪੁੱਤਰ ਹਨ। ਸੋਚਦਾ ਹੈ ਹੁਣ ਕੋਈ ਕਾਮਨਾ ਨਹੀਂ, ਪਰ ਕਾਮਨਾ ਤਾਂ ਅੱਗੇ ਨੂੰ ਵੀ ਚੱਲ ਪੈਂਦੀਆਂ ਹਨ। ਖਾਸ਼ਾਂ ਕਾਮਨਾਵਾਂ ਰੁਕੀਆਂ ਨਹੀਂ, ਇਸ ਤੋਂ ਅੱਗੇ ਧਨ ਅਤੇ ਸੰਪਦਾ ਹੈ। ਜ਼ਿੰਦਗੀ ਦਾ ਸੱਚ ਅਸਲ ਕੀ ਸੀ, ਅਸਲ ਮਕਸਦ ਕੀ ਸੀ, ਭੁੱਲ ਬੈਠਦਾ ਹੈ। ਮਨ ਦੀਆਂ ਖਾਹਿਸ਼ਾਂ ਕਾਮਨਾਵਾਂ ਨੂੰ ਲੈ ਕੇ ਅਸੀਂ ਗੁਰੂ ਦੇ ਅੱਗੇ ਪਹੁੰਚ ਜਾਂਦੇ ਹਾਂ। ਅਸੀਂ ਗੁਰੂ ਦੇ ਅੱਗੇ ਆਪਣੀਆਂ ਮਨੋਕਾਮਨਾ ਰੱਖਦੇ ਹਾਂ, ਵਾਪਸ ਆ ਜਾਂਦੇ ਹਾਂ। ਇਸ ਦਾ ਮਤਲਬ ਇਹ ਹੋਇਆ ਅਸੀਂ ਗੁਰੂ ਘਰ ਗੁਰੂ ਵਾਸਤੇ ਨਹੀਂ ਆਏ, ਨਾਮ ਵਾਸਤੇ ਨਹੀਂ ਆਏ। ਅਸੀਂ ਇਹ ਲੈਣ ਆਏ ਹੁੰਦੇ ਤਾਂ ਬੇਨਤੀ ਕਰਦੇ, ਮਨ ਤਨ ਤੇਰਾ ਧਨ ਵੀ ਤੇਰਾ, ਤੂੰ ਠਾਕਰ ਸਵਾਮੀ ਪ੍ਰਭ ਮੇਰਾ। ਪਰ ਅਸੀਂ ਤਾਂ ਇਹ ਅਰਦਾਸ ਬੇਨਤੀ ਕਰਦੇ ਹੀ ਨਹੀਂ। ਸਾਡੀ ਪਹੁੰਚ ਇਹ ਨਹੀਂ ਬਣਦੀ, ਸਾਡੀ ਪਹੁੰਚ ਤਾਂ ਮਨੋਕਾਮਨਾ ਤੱਕ ਹੀ ਸੀਮਤ ਰਹਿੰਦੀ ਹੈ। ਇੱਕ ਪੂਰੀ ਹੋਈ, ਦੂਜੀ ਜਾਗ ਪਈ, ਦੂਜੀ ਤੋਂ ਬਾਅਦ ਤੀਜੀ, ਇਹਨਾਂ ਦੀ ਲਾਈਨ ਲੱਗੀ ਰਹਿੰਦੀ ਹੈ। ਇਹਨਾਂ ਵਿੱਚ ਹੀ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਕਾਮਨਾਵਾਂ ਵਿੱਚ ਹੀ ਰੂਹ ਇਸ ਸਰੀਰ ਦਾ ਤਿਆਗ ਕਰਕੇ ਅਗਲੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ। ਨਵੀਂ ਜ਼ਿੰਦਗੀ ਦਾ ਆਰੰਭ ਹੋ ਜਾਂਦਾ, ਕਾਮਨਾਵਾਂ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ, ਉਹੀ ਦੌਰ ਆਰੰਭ ਹੋ ਜਾਂਦਾ ਹੈ। ਜੇ ਅਸਲ ਮੰਤਵ ਸਮਝ ਆ ਗਿਆ ਤਾਂ ਮਨ ਦੀ ਦਸ਼ਾ ਹੀ ਬਦਲ ਜਾਵੇਗੀ। ਮਨ ਦੀ ਅਵਸਥਾ ਨਾਮਲੀਨ ਹੋਣੀ ਚਾਹੀਦੀ ਸੀ, ਹੋਣਾ ਸੋਚਦੀ ਵੀ ਹੈ। ਮਨੁੱਖ ਦੀ ਤ੍ਰਿਪਤੀ ਦੁਨਿਆਵੀ ਪਦਾਰਥਾਂ ਸਾਨੋ ਸ਼ੌਕਤ ਤੋਂ ਉੱਪਰ ਉੱਠ ਕੇ ਗੁਰੂ ਨੂੰ ਸਨਮੁੱਖ ਰੱਖ ਜਿਉਣਾ ਆਰੰਭ ਕਰਦੀ ਹੈ। ਫਿਰ ਮਨੁੱਖੀ ਮਨ ਗੁਰਮੁਖ ਵਾਲਾ ਜੀਵਨ ਆਰੰਭ ਕਰਦਾ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਤਾਂ ਅਸੀਂ ਕਦੀ ਸੋਚਿਆ ਹੀ ਨਹੀਂ। ਜੇ ਮਨ ਦੀ ਸਮਝ ਵਿੱਚ ਇਹ ਸਮਝ ਪੈ ਗਈ ਤਾਂ ਦੁਨਿਆਵੀ ਕਮਾਈ ਵੀ ਜਗ੍ਹਾ ਰੱਬੀ ਕਮਾਈ ਦਾ ਆਰੰਭ ਹੋ ਜਾਣਾ ਸੀ। ਰੱਬੀ ਧਨ ਸੰਪਦਾ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨੋਸਥਿਤੀ ਬਦਲ, ਕੇਂਦਰੀ ਸਤਾ ਹਾਸਲ ਕਰਕੇ ਸਾਗਰ ਵਿੱਚ ਲੀਨ ਹੋ ਸਕੇ, ਐਸੀ ਕੋਸ਼ਿਸ਼ ਦਾ ਆਰੰਭ ਹੋ ਜਾਂਦਾ ਹੈ। ਇਹੀ ਅਰਦਾਸ ਹੁੰਦੀ ਹੈ, ਕਾਰ ਕਮਾਵਾਂ ਜੇ ਤੁਧ ਭਾਵਾਂ, ਜਾ ਤੂੰ ਦੇ ਦਿਆਲਾ ਜੀਓ, ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇ ਸੋਈ ਸੁੱਖ ਸਹਿਣਾ। ਮਨੁੱਖੀ ਸੋਚ ਉੱਪਰ ਉੱਠ ਕੇ ਈਸ਼ਵਰ ਦੀ ਸੋਚ ਨਾਲ ਮਿਲ ਜਾਂਦੀ ਹੈ, ਅੱਠੇ ਪੈਰ ਉਸ ਦੇ ਗੁਣ ਗਾਉਂਦਿਆਂ ਲੰਘ ਜਾਂਦੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜੇ ਭੁੱਖ ਲੱਗੇਗੀ, ਪਿਆਸ ਲੱਗੇਗੀ, ਤ੍ਰਿਪਤ ਪਈ, ਸੱਚ ਭੋਜਨ ਖਾਇਆ। ਨਾਮ ਰੂਪੀ ਭੋਜਨ ਤਾਂ ਹੀ ਪਚਣਾ ਜੇ ਭੁੱਖ ਲੱਗੀ ਹੋਵੇਗੀ। ਭੁੱਖ ਲਾਉਣ ਲਈ ਨਾਮ ਦੀ ਕਮਾਈ ਵਧਾਉਣੀ ਪਵੇਗੀ, ਜ਼ਿੰਦਗੀ ਪਰਮਾਤਮਾ ਨੂੰ ਸਮਰਪਿਤ ਕਰਨੀ ਪਵੇਗੀ। ਇਸ ਤਰ੍ਹਾਂ ਜ਼ਿੰਦਗੀ ਦੁੱਖਾਂ ਵਿੱਚੋਂ ਨਿਕਲ ਕੇ ਸੁਖਾਲੀ ਹੋ ਜਾਵੇਗੀ। ਜਿੱਥੇ ਉਹ ਰੱਖਦਾ ਹੈ ਉਹ ਸਭ ਕੁਝ ਵਿਖੁੰਠ ਹੀ ਜਾਪਦਾ ਹੈ। ਅਸੀਂ ਦੁਨਿਆਵੀ ਜੀਵ ਤਾਂ ਸ਼ੱਕ ਦੇ ਘੇਰੇ ਵਿੱਚ ਹੀ ਜ਼ਿੰਦਗੀ ਬਤੀਤ ਕਰਦੇ ਹਾਂ। ਸਾਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ। ਹਰ ਇਨਸਾਨ ਆਪਣੀ ਮਨੋਦਸ਼ਾ ਨੂੰ ਪੜ੍ਹ ਸਕਦਾ ਹੈ, ਆਪਣੀ ਕਾਮਨਾ ਨੂੰ ਸਮਝ ਸਕਦਾ ਹੈ, ਆਪਣੀ ਕਾਮਨਾ ਨੂੰ ਆਪ ਪੜ੍ਹ ਕਿ ਆਪ ਹੀ ਉਸ ਨੂੰ ਸਮਝ ਕੇ ਉਸ 'ਤੇ ਅਮਲ ਕਰ ਸਕਦਾ ਹੈ। ਜਿਹੜਾ ਕਹੇ ਮੇਰਾ ਮਨ ਨਹੀਂ ਟਿਕਦਾ, ਉਸ ਨੂੰ ਕਹੋ ਤੂੰ ਭਾਈ ਆਪਣਾ ਮਨ ਪੜ੍ਹ, ਕਿਤੇ ਜ਼ਿੰਦਗੀ ਕਾਮਨਾ ਕਰਕੇ ਰੁਕੀ ਤਾਂ ਨਹੀਂ? ਜ਼ਿੰਦਗੀ ਦਾ ਰਸ ਨਹੀਂ ਆ ਰਿਹਾ, ਗੁਰਬਾਣੀ ਦਾ ਰਸ ਨਹੀਂ ਆ ਰਿਹਾ? ਇਸ ਤੋਂ ਸਮਝ ਲਵੋ ਕਿ ਕਿਸੇ ਕਾਮਨਾ ਕਰਕੇ ਜ਼ਿੰਦਗੀ ਰੁਕੀ ਹੋਈ ਹੈ। ਆਪਣੀ ਜ਼ਿੰਦਗੀ ਨੂੰ ਸਾਨੂੰ ਆਪ ਹੀ ਸਮਝਣਾ ਪਵੇਗਾ।
1: ਮਨ ਤਨ ਤੇਰਾ ਧਨ ਵੀ ਤੇਰਾ, ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਸੁਖਬੀਰ ਸਿੰਘ। ਉਹ ਸਿਰਜਣਹਾਰ ਪਰਮੇਸ਼ਵਰ ਨਿਮਾਣਿਆਂ ਵਾਸਤੇ ਮਾਣ ਹੈ, ਪਰ ਮਾਣ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਧਨ ਹੈ, ਅਤੇ ਜੋ ਗੁਰੂ ਦੇ ਸ਼ਬਦ ਰਾਹੀਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ। ਉਹ ਪਰਮਾਤਮਾ ਗੁਣਾਂ ਨਾਲ ਭਰਪੂਰ ਹੈ। ਅਸੀਂ ਜੀ

ਹੁਣੇ ਤੁਸੀਂ ਭਜਨ ਸਰਵਣ ਕਰ ਰਹੇ ਸੀ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अवर अनल अनाद किया, सास रेख नेथ सूर देना।

0: ਕੱਚੋ ਕੰਚਨ ਪਿਓ ਸ਼ਬਦ ਗੁਰ ਸਰਵਣੇ ਸੁਣਿਓ। ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ। ਪਾਹਨ ਮਾਨਕ ਕਰੇ ਗਿਆਨ ਗੁਰ ਕਿਹੋ ਵਿਚਾਰੇ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ। ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ। ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ।
1: ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਵ ਦੀਜੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜਾਮ ਗੁਰੂ ਹੋਏ ਵੱਲ ਗਿਆਨ ਧਿਆਨ ਅਨਨ ਪਰ। ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ। ਜੋ ਗੁਰੂ ਗੁਰੂ ਅਹਨਸ ਜਪੈ ਦਾਸ ਪਾਠ ਬੇਨਤ ਕਹੈ। ਜੋ ਗੁਰੂ ਨਾਮ ਰਿੱਧ ਮਹਿ ਧਰੈ ਸੋ ਜਨਮ ਮਰਨ ਦੋਹੂ ਤੇ ਰਹੈ।
2: ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਣ ਕੱਢੇ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁੰ ਕੀਓ, ਤੇ ਅਕਥ ਸੰਸ

ਕਰਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਣਤ ਸਮਾਦ ਸਭ ਦਿਸ ਕੇਰੇ ਹੁਣ ਦੁੱਖ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤੈ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖ ਤਾ ਜਾਹੇ ਪਰੇ ਰੇ ਜੋ ਹਰ ਬੁੱਧ ਸਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਜੋ ਹਰ ਬੁੱਧ

ਧਿਆਨ ਐਨਿਸ ਕਰੋ ਬਚਨ ਗੁਰ ਹਿਰਦੈ ਥਰ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ ਸੰਤ ਗੁਰ ਸਿੱਖ।

ਉਦਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਾ ਗਹੀਰ ਮਨ ਮਿਲਤ ਲਿਵ ਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਾਰ ਸੰਤ

ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਤਰੋ ਧਿਆਨ ਐਨਿਸ ਕਰੋ ਬਚਨ ਗੁਰ ਹਿਰਦੈ ਥਰ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ।

0: ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਜਪ ਸਤ ਕਰ
1: ਗੁਰੂ ਗੁਰ ਕਰੋ ਗੁਰੂ ਹਰ ਪਾਈਐ ਉਦੋਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਾ ਗਹੀਰ ਮਨ ਮਿਲਤ ਲਿਵ ਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਓਰ ਧਰੋ ਗੁਰੂ ਗੁਰ ਕਰੋ ਗੁਰੂ

ਸੇਵ ਸਿਵ ਸਿੱਧ ਸਾਧਿਕ ਸੁਰ ਅਸੁਰ ਗਨ ਤਰੇ ਤੇਤੀ ਗੁਰ ਬਚਨ ਸੁਨ ਕੰਨ ਦੇ ਹੁਨ ਤਰੇ ਤੇ ਸੰਤ ਹਿਤ ਭਗਤ।

ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਭੋ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਧਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਤਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਧਿ ਅਪਿਓ ਅਪਿਓ ਹਰ ਨਾਮ ਅਖੈ ਨਿਧਿ ਚੋਹ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦੇ

ਉਹ ਚਰਨ ਸਰਣ ਸੁਖ ਪਾਵੇ ਪਰਮਾਨੰਦ ਗੁਰਮੁਖ ਕਹੀਂ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣੰ ਸਤਿਗੁਰ ਗੁਰ ਸੇਵ ਅਲ

ਵਜ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ।

And

राम कली महला तीजा अनंत एक ओंकार सतगुर प्रसाद।

ਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਖੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ।

0: ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤਾਹੇ, ਸਤ ਜੁਗ ਰਥ ਸੰਤੋਖ ਕਾ ਧਰਮਕ ਰਥਵਾ ਹੋ, ਤੇਰੇ ਤੇ ਰਥ ਜਤੇ ਕਾ ਜੋਰ ਅਗ ਰਥਵਾ ਹੋ, ਦੁਆਪਰ ਰਥ ਤਪੇ ਕਾ ਸਤ ਅਗ ਰਥਵਾ ਹੋ, ਕਲ ਜੁਗ ਰਥ ਗਣ ਕਾ ਕੂੜ ਅੱਗੇ ਰਥਵਾ ਹੋ। ਮਹੱਲਾ ਪਹਿਲਾ।
1: ਸਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਅੱਛੇ ਸਾਚ ਰਹੇ, ਸਭ ਕੋ ਸਤ ਸਮਾ ਵੇਰੀ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੋ ਨਾਇ ਲੈ ਪ੍ਰਚ ਜਾਇ ਨਾਨਕ ਮੁਖੰਤਰ ਪਾਏ, ਜੁਜ ਮੈਂ ਜੋ ਸੈਲੀ ਚੰਦਰਾਵਲ ਕਾਨ ਕਿਸਮ ਜਾਦਮ ਪਾਇਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ, ਕਲ ਮੈਂ ਬੇਦ ਥਰਬਨ ਹੁਆ ਨਾਉ ਖੁਦਾਈ ਅਲੋ ਪਿਆ, ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਖਾਣੀ ਅਮਲ ਕੀਆ, ਚਾਰੇ ਵੇਦ ਹੋਏ ਸੱਚਿਆ, ਪੜੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ।

0: ਦੇ ਗਿਆਨ ਅੰਜਲੀਆ ਇੰਨੀ ਨੇਤਰੀ ਚੱਕ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਵਣ ਜਾ ਰਿਹਾ ਸਤਿਗੁਰੂ ਹੈ ਕੋਈ ਥਾਗ ਲੈ ਕੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ

ਕਰ ਜਾਇ ਨਰਾਸੇ ਕਿੱਤ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਵੇ ਪੱਤ ਮਿੱਠ ਤਿਨੀ ਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰ ਤਰਾਜੂ ਕੋ ਲਿਆ ਨਿਵੇ ਸੋ ਗੋਰਾ ਹੋਏ ਅਪਰਾਧੀ ਦੁਣਾ ਮਹਲਾ ਪਹਿਲਾ ਪੜ ਪੁਸਤਕ ਸੰਦੇ।

ਲਖਗਾ ਲੱਖ ਠੱਗੀਆਂ ਪੈ ਨਾਮੀਆਂ ਰਾਤ ਦੀ ਨਸਜੀ ਨਾਲ ਤੱਕ ਪਾਹੋ ਕੱਤੀਏ ਬੰਮਨ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ ਤਗ ਨਾ ਟੁੱਟਈ ਜੇ ਤੱਕ ਹੋਵੇ ਜ਼ੋਰ।

0: ਸੀ ਪੈਂਦਾ ਜਾਏ ਸੀ ਤਦ ਕੇ ਪੈਂਦਾ ਜਾਏ ਸੀ
1: ਕਿਰਪਾ ਕਰੇ ਤਾਂ ਸਹੀ ਕਰਾਏ ਸੀ ਸੋ ਸੇਵਾ ਕਰੇ ਜਿਸ ਨੂੰ ਮੈਂ ਸੀ।

ਪਿੱਟੇ ਵੇ ਮਤ ਪਿੱਟੇ ਉਹ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇ ਮਨ ਜੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਈਏ ਪੌੜੀ ਚ।

ਸਭ ਕੋ ਵੇਖਣ ਬ੍ਰੀ ਹੇਠ ਚਲਾਏ ਦਾ ਆਪੇ ਜਿਵੜੇ ਆਪੇ ਹੀ ਕਰਮ ਕਰਾਏ ਦਾ ਵਡਹੋ ਵਡਾ ਵਡਨੀ ਦਨੀ ਸਰੈ ਸਰ ਕੰਦੇ ਲਾਏ ਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ